0: ਜੀਵ ਖਾ ਸਕਦੇ ਨੇ ਤੇ ਸ਼ਾਇਦ ਇਨਸਾਨ ਵੀ ਖਾ ਸਕਦਾ ਹੋਵੇ। ਝੱਟ ਦੇਣੀ ਉਹ ਪੱਤਾ ਜ਼ਮੀਨ ਤੋਂ ਚੁੱਕਿਆ, ਖਾ ਕੇ ਵੇਖਿਆ, ਕਹਿੰਦੇ ਨੇ ਭੁੱਖ ਦੇ ਵਿੱਚ ਸਾਰਾ ਕੁਛ ਚੰਗਾ ਲੱਗਦਾ। ਸੋਚਦੀ ਹੈ ਮੈਂ ਹੋਰ ਨਹੀਂ ਕੁਛ ਤੇ ਮੈਂ ਆਪਣੇ ਮਾਂ ਪਿਓ ਦੇ ਲਈ ਇਹ ਪੱਤੇ ਇਕੱਠੇ ਕਰਕੇ ਲੈ ਜਾਂਦੀ ਹਾਂ। ਪੱਤੇ ਇਕੱਠੇ ਕਰਕੇ ਘਰ ਦੇ ਵੱਲ ਨੂੰ ਦੌੜੀ ਜਾਂਦੀ ਹੈ। ਜਾ ਕੇ ਕੀ ਵੇਖਦੀ ਆ ਕਿ ਹੁਣ ਬਹੁਤ ਦੇਰ ਹੋ ਗਈ ਹੈ, ਭੁੱਖ ਪਿਆਸ ਦੇ ਨਾਲ ਤੇ ਬਿਮਾਰੀ ਦੇ ਨਾਲ ਜੂਝਦੇ ਮਾਂ ਪਿਓ ਚੱਲ ਵਸੇ ਨੇ। ਲੜਕੀ ਅਨਾਥ ਹੋ ਗਈ ਹੈ, ਇਕੱਲੀ ਰੋਂਦੀ ਆ, ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਹੈ, ਹੁਣ ਕੋਈ ਆਸਰਾ ਵੀ ਨਹੀਂ ਹੈ। ਦਿਲ ਨਹੀਂ ਰੱਗ ਰਿਹਾ, ਸਮਝ ਨਹੀਂ ਲੱਗ ਰਹੀ ਕਿ ਕਰਾਂ ਮੈਂ ਕੀ ਕਰਾਂ। ਅਚਾਨਕ ਯਾਦ ਕਰਦੀ ਹੈ ਕਿ ਉਹ ਜਿਹੜਾ ਰੁੱਖ ਜਿਹਦੇ ਥੱਲੇ ਮੈਨੂੰ ਜਾ ਕੇ ਬੜਾ ਸਕੂਨ ਮਿਲਿਆ ਸੀ, ਉੱਥੇ ਜਾ ਕੇ ਬੈਠਦੀ ਹਾਂ। ਬੈਠੀ ਬੈਠੀ ਨੂੰ ਪਤਾ ਨਹੀਂ ਕਿੰਨਾ ਕੁ ਚਿਰ ਹੋ ਚੁੱਕਾ ਕਿ ਅਚਾਨਕ ਕੁਛ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਨੇ। ਹੌਲੀ ਹੌਲੀ ਲਾਗੇ ਆਉਣ 'ਤੇ ਪਤਾ ਲੱਗਾ ਕਿ ਘੋੜੇ ਦੀ ਟਾਪ ਆ। ਜਦੋਂ ਥੋੜ੍ਹੇ ਜਿਹੇ ਹੋਰ ਕੋਲ ਆਉਣ ਲੱਗੇ ਤਾਂ ਪਹਿਲਾਂ ਤਾਂ ਡਰ ਗਈ, ਪਰ ਫਿਰ ਸੋਚਿਆ ਕਿ ਮੇਰੇ ਕੋਲ ਹੈ ਕੀ ਆ, ਮੈਂ ਡਰ ਕੇ ਲੈਣਾ ਵੀ ਕੀ, ਮੈਂ ਭੱਜ ਕੇ ਲੈਣਾ ਵੀ ਕੀ। ਅਚਾਨਕ ਕੀ ਵੇਖਦੀ ਆ ਕਿ ਘੋੜੇ ਦੇ ਉੱਤੇ ਸਵਾਰ ਉਸ ਰਾਜ ਦਾ ਰਾਜਾ ਬੁਰੇ ਹਾਲਾਂ ਦੇ ਵਿੱਚ ਉਹਦੇ ਲਾਗੇ ਆਣ ਕੇ ਡਿੱਗ ਪੈਂਦਾ। ਮੂੰਹ ਚੋਂ ਇੱਕ ਹੀ ਆਵਾਜ਼ ਨਿਕਲਦੀ ਆ, ਪਾਣੀ ਪਾਣੀ। ਲੜਕੀ ਨੇ ਆਪਣਾ ਫਰਜ਼ ਸਮਝਦੇ ਹੋਏ ਭੱਜ ਕੇ ਜਾ ਕੇ ਲਾਗੋ ਬੰਨਿਓ ਕਿਤੋਂ ਨਾ ਕਿਤੋਂ ਇੰਤਜ਼ਾਮ ਕੀਤਾ। ਰਾਜੇ ਨੂੰ ਪਾਣੀ ਪਿਆਇਆ ਪਰ ਹਾਲੇ ਤੱਕ ਉਹਨੂੰ ਹੋਸ਼ ਨਹੀਂ ਸੀ ਆਈ। ਕਾਫੀ ਦੇਰ ਇੰਤਜ਼ਾਰ ਕੀਤਾ, ਉਨੀ ਦੇਰ ਨੂੰ ਹੌਲੀ ਹੌਲੀ ਸ਼ਾਮਾਂ ਪੈਣ ਲੱਗੀਆਂ। ਸੋਚਿਆ ਮੈਂ ਆਪਣੇ ਘਰ ਜਾਵਾਂ, ਥੋੜ੍ਹਾ ਜਿਹਾ ਹੋਰ ਪਾਣੀ ਲਿਆ ਕੇ ਰਾਜੇ ਦੇ ਲਾਗੇ ਰੱਖ ਦਿੱਤਾ ਅਤੇ ਆਪ ਆਪਣੇ ਘਰ ਨੂੰ ਚੱਲਦੀ ਬਣੀ। ਕੁਛ ਸਮੇਂ ਬਾਅਦ ਜਦੋਂ ਰਾਜੇ ਨੂੰ ਹੋਸ਼ ਆਈ, ਰਾਜੇ ਨੇ ਸੋਚਿਆ ਕੌਣ ਜਿਹੜਾ ਮੈਨੂੰ ਪਾਣੀ ਦੇ ਗਿਆ ਅਤੇ ਵਾਧੂ ਪਾਣੀ ਮੇਰੇ ਲਾਗੇ ਵੀ ਰੱਖ ਗਿਆ ਅਤੇ ਇੱਥੇ ਮੇਰੇ ਸਿਰਹਾਣੇ ਵੀ ਨਹੀਂ ਬੈਠਾ ਰਿਹਾ ਇਸ ਲਾਲਚ ਦੇ ਵਿੱਚ ਕਿ ਮੈਂ ਪਾਣੀ ਪਿਆਉਣ ਦੇ ਬਦਲੇ ਕੋਈ ਮੈਂ ਹੀਰੇ ਮੋਤੀ ਲਊਂਗਾ, ਕੋਈ ਮੈਂ ਇਨਾਮ ਲਊਂਗਾ। ਇਹ ਜ਼ਰੂਰ ਕੋਈ ਨਾ ਕੋਈ ਭਲਾ ਪੁਰਸ਼ ਹੋ ਸਕਦਾ, ਇਹਨੂੰ ਜ਼ਰੂਰ ਮਿਲਣਾ ਚਾਹੀਦਾ। ਹੁਣ ਹੋਰ ਤਾਂ ਕੋਈ ਚਾਰਾ ਨਹੀਂ, ਪਤਾ ਨਾ ਲੱਗੇ ਕਿ ਕੌਣ ਸੀ, ਕਿੱਥੋਂ ਆਇਆ, ਕਿੱਧਰ ਗਿਆ। ਕਹਿੰਦੇ ਨੇ ਰਾਜੇ ਨੇ ਆਪਣੇ ਘੋੜੇ ਵੱਲ ਵੇਖਿਆ ਅਤੇ ਘੋੜੇ ਨੇ ਉਸ ਦਿਸ਼ਾ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਹੜੀ ਦਿਸ਼ਾ ਦੇ ਵਿੱਚ ਉਹ ਕੁੜੀ ਗਈ ਸੀ। ਘੋੜੇ ਨੇ ਥੋੜ੍ਹੀ ਦੂਰ ਤੱਕ ਰਾਜੇ ਨੂੰ ਰਾਹ ਦਿਖਾਇਆ ਅਤੇ ਫਿਰ ਸਾਹਮਣੇ ਉਹ ਇੱਕ ਘਰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਰਾਜਾ ਸਮਝ ਗਿਆ ਕਿ ਸ਼ਾਇਦ ਇਹੋ ਹੀ ਉਹ ਘਰ ਆ, ਜਾ ਕੇ ਦਰਵਾਜ਼ਾ ਖੜਖੜਾਇਆ। ਲੜਕੀ ਜਦੋਂ ਦਰਵਾਜ਼ਾ ਖੋਲ੍ਹਦੀ ਆ ਤਾਂ ਰਾਜੇ ਨੂੰ ਵੇਖ ਕੇ ਹੈਰਾਨ ਹੋ ਗਈ, ਤੁਸੀਂ ਸਾਡੇ ਗਰੀਬਾਂ ਦੇ ਘਰ, ਤੁਸੀਂ ਹੁਣ ਠੀਕ ਹੋ, ਤੁਸੀਂ ਬੇਹੋਸ਼ ਸੀ, ਮੈਂ ਇਸ ਕਰਕੇ ਚੱਲੀ ਆਈ ਕਿਉਂਕਿ ਹੌਲੀ ਹੌਲੀ ਹਨੇਰਾ ਹੁੰਦਾ ਜਾਂਦਾ, ਮੈਂ ਘਰ ਵਾਪਸ ਟਾਈਮ ਦੇ ਨਾਲ ਆਉਣਾ ਚਾਹੁੰਦੀ ਸੀ। ਰਾਜੇ ਨੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਮੇਰੀ ਮਦਦ ਕੀਤੀ, ਤੂੰ ਮੈਨੂੰ ਪੀਣ ਦੇ ਲਈ ਪਾਣੀ ਦਿੱਤਾ, ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਲੜਕੀ ਨੇ ਕਿਹਾ ਰਾਜਨ ਮੈਂ ਇਨਾਮ ਕੀ ਕਰੂੰਗੀ, ਮੇਰਾ ਕੋਈ ਹੈ ਹੀ ਨਹੀਂ, ਮੈਂ ਇਨਾਮ ਲੈ ਕੇ ਕੀ ਕਰੂੰਗੀ, ਮੇਰੇ ਲਈ ਤੁਸੀਂ ਇਨਾਮ ਦਾ ਨਾ ਸੋਚੋ, ਜੋ ਮੈਂ ਤੁਹਾਡੇ ਲਈ ਕੀਤਾ ਉਹ ਮੇਰਾ ਧਰਮ ਹੈ, ਇੱਕ ਰਾਜੇ ਦੀ ਸੇਵਾ ਕਰਨਾ ਇਸ ਸਾਰੇ ਰਾਜ ਦੇ ਲੋਕਾਂ ਦਾ ਧਰਮ ਹੈ, ਮੈਂ ਆਪਣਾ ਧਰਮ ਨਿਭਾਇਆ, ਇਹਦੇ ਲਈ ਇਨਾਮ ਕਾਹਦਾ। ਰਾਜਾ ਹੋਰ ਵੀ ਖੁਸ਼ ਹੋਇਆ ਇੰਨੇ ਸੋਹਣੇ ਸੰਸਕਾਰ, ਪੁੱਛਣ ਲੱਗਾ ਤੂੰ ਆਪਣੇ ਮਾਂ ਪਿਓ ਦੇ ਨਾਲ ਜੇਕਰ ਮੈਨੂੰ ਮਿਲਾਵੇਂ, ਮੈਂ ਵੇਖਣਾ ਚਾਹੁੰਦਾ ਜਿਨ੍ਹਾਂ ਨੇ ਤੇਰੀ ਐਡੀ ਸੋਹਣੀ ਪਰਵਰਿਸ਼ ਕੀਤੀ। ਅਤੇ ਕੁੜੀ ਆਪਣੇ ਅੱਥਰੂ ਰੋਕ ਨਹੀਂ ਪਾਈ, ਦੱਸਿਆ ਕਿ ਇੱਦਾਂ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਮੇਰੇ ਮਾਂ ਪਿਓ ਚੱਲ ਵਸੇ ਨੇ, ਮੈਂ ਹੁਣ ਇਕੱਲੀ ਰਹਿੰਦੀ ਹਾਂ। ਕਹਿੰਦੇ ਨੇ ਰਾਜੇ ਨੇ ਕੋਈ ਇਨਾਮ ਨਹੀਂ ਦਿੱਤਾ ਪਰ ਉਸ ਕੁੜੀ ਨੂੰ ਆਪਣੇ ਨਾਲ ਮਹਿਲਾਂ ਦੇ ਵਿੱਚ ਲੈ ਗਿਆ ਆਪਣੀ ਧੀ ਬਣਾ ਕੇ। ਜਿਹਨੂੰ ਇੰਨੇ ਸੋਹਣੇ ਸੰਸਕਾਰ ਹੋਣ, ਇੰਨਾ ਚੰਗਾ ਜਿਹਦਾ ਕੁੜੀ ਦਾ ਉਦਾਰ ਮਨ ਹੋਵੇ, ਉਹ ਅਨਾਥ ਨਹੀਂ ਹੋ ਸਕਦੀ। ਅੱਜ ਤੋਂ ਤੂੰ ਇਸ ਰਾਜ ਦੀ ਰਾਜਕੁਮਾਰੀ ਹੈ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਿਸਮਤ ਜਦੋਂ ਰੰਗ ਬਦਲਦੀ ਹੈ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਤੁਹਾਡੇ ਲਈ ਕਿੱਥੇ ਕੀ ਬਣਿਆ। ਕਹਿੰਦੇ ਨੇ ਰਾਜੇ ਨੇ ਉਸ ਕੁੜੀ ਨੂੰ ਪਾਲਿਆ, ਉਸਨੂੰ ਤੀਰਅੰਦਾਜ਼ੀ ਤੋਂ ਲੈ ਕੇ ਰਾਜਭਾਗ ਦੇ ਸਾਰੇ ਕੰਮਕਾਰ ਸਿਖਾਏ ਅਤੇ ਬੜੀ ਧੂਮਧਾਮ ਦੇ ਨਾਲ ਉਸ ਕੁੜੀ ਦਾ ਵਿਆਹ ਵੀ ਕੀਤਾ। ਅਤੇ ਕਹਿੰਦੇ ਨੇ ਚੀਨ ਦੇ ਵਿੱਚ ਇਹਦੀ ਬੜੀ ਮਾਨਤਾ ਰਹੀ ਅਤੇ ਅੱਜ ਵੀ ਇਹਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ। ਇਸ ਕੁੜੀ ਦਾ ਨਾਂ ਸੀ ਲਾਈਜ਼ੂ ਅਤੇ ਜਿਹੜਾ ਰਾਜਾ ਸੀ ਉਸ ਸਮੇਂ ਉਹਦਾ ਨਾਂ ਸੀ ਸ਼ਿਲਿੰਗ। ਸੋ ਸ਼ਿਲਿੰਗ ਰਾਜੇ ਨੇ ਲਾਈਜ਼ੂ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਲਿਆ ਅਤੇ ਉਸ ਤੋਂ ਬਾਅਦ ਇੱਕ ਅੰਪਾਇਰ ਹੋਈ ਹੈ ਚੀਨ ਦੇ ਵਿੱਚ, ਯੈਲੋ ਅੰਪਾਇਰ। ਇਸ ਘਰਾਣੇ ਦੇ ਵਿੱਚ ਉਹ ਵਿਆਹੀ ਚਲੀ ਗਈ ਅਤੇ ਜ਼ਿਆਦਾ ਮਸ਼ਹੂਰੀ ਲਾਈਜ਼ੂ ਦੀ ਅੱਗੇ ਚੱਲ ਕੇ ਤਾਂ ਵੀ ਹੋਈ ਕਿਉਂਕਿ ਜਿਹੜੀ ਆਪਾਂ ਸਿਲਕ ਪਾਉਂਦੇ ਹਾਂ ਉਹਦੀ ਕਾਢ ਵੀ ਇਸ ਲਾਈਜ਼ੂ ਨੇ ਕੱਢੀ ਸੀ। ਕਹਿੰਦੇ ਨੇ ਇੱਕ ਦਿਨ ਚਾਹ ਪੀਣ ਦੇ ਲਈ ਇੱਕ ਰੁੱਖ ਦੇ ਥੱਲੇ ਬੈਠੀ ਸੀ ਅਤੇ ਅਚਾਨਕ ਰੁੱਖ ਦੇ ਉੱਤੋਂ ਕੁਛ ਥੱਲੇ ਡਿੱਕੇ ਦੀ ਚਾਹ ਦੇ ਵਿੱਚ ਪੈ ਗਿਆ। ਹੁਣ ਇੱਕਦਮ ਇਹਨੇ ਜਦੋਂ ਵੇਖਿਆ ਤੇ ਉਹ ਹੋਰ ਕੁਛ ਨਹੀਂ, ਉਹ ਕਕੂਨ ਸੀ ਰੇਸ਼ਮ ਦਾ। ਉਹ ਰੇਸ਼ਮ ਦੇ ਨਾਲ ਇਨਸਾਨ ਦਾ ਇੱਕ ਪਹਿਲਾ ਇਨਕਾਊਂਟਰ ਸੀ ਜਦੋਂ ਇਨਸਾਨ ਨੂੰ ਇਹ ਸਮਝ ਆਇਆ ਕਿ ਰੇਸ਼ਮ ਹੈ ਕੀ। ਕਹਿੰਦੇ ਨੇ ਇਹਨੇ ਚਾਹ ਦੇ ਵਿੱਚੋਂ ਕੱਢਿਆ ਅਤੇ ਵੇਖਣ ਲੱਗੀ ਕਿ ਬੜਾ ਚਮਕਦਾਰ ਇੱਕ ਧਾਗਾ ਜਿਹੜਾ ਚਾਹ ਦੇ ਵਿੱਚ ਵੀ ਬਿਲਕੁਲ ਅਲੱਗ ਹੀ ਦਿਖ ਰਿਹਾ। ਉਹਦਾ ਇੱਕ ਕੋਨਾ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਲੰਮਾ ਖਿੱਚਦਾ ਚਲਾ ਗਿਆ। ਉੱਪਰ ਤਾਂ ਰੁੱਖ ਵੱਲ ਧਿਆਨ ਮਾਰਿਆ ਅਤੇ ਕੀ ਵੇਖਦੀ ਹੈ ਕਿ ਰੁੱਖ ਦੇ ਉੱਤੇ ਤਾਂ ਉੱਦਾਂ ਦੇ ਹੋਰ ਵੀ ਬਹੁਤ ਸਾਰੇ ਕਕੂਨ ਨੇ। ਬਸ ਉੱਥੋਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੋਵੇ ਨਾ ਇਹਦਾ ਮੈਨੂੰ ਇੱਕ ਛੋਟਾ ਜਿਹਾ ਕੱਪੜਾ ਬੁਣਨਾ ਚਾਹੀਦਾ। ਪਹਿਲਾਂ ਕੱਪੜਾ ਬੁਣ ਕੇ ਇਹਨੇ ਰਾਜੇ ਨੂੰ ਆਪਣੇ ਘਰ ਵਾਲੇ ਨੂੰ ਭੇਟ ਕੀਤਾ ਅਤੇ ਉਸ ਤੋਂ ਬਾਅਦ ਇਹੋ ਹੀ ਉਹ ਲਾਈਜ਼ੂ ਸੀ ਜਿਹਨੇ ਆਪਣੇ ਘਰ ਵਾਲੇ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਦਾ ਵਪਾਰ ਕਰੇ, ਸਾਡਾ ਰਾਜ ਹੋਰ ਖੁਸ਼ਹਾਲ ਹੋ ਜਾਊਗਾ। ਅਤੇ ਉਸ ਤੋਂ ਬਾਅਦ ਇੱਕ ਵੱਡੀ ਮੁਹਿੰਮ ਚੱਲੀ, ਲੰਮੀ ਇੱਕ ਰਿਸਰਚ ਹੋਈ, ਪੈਸਾ ਲਾਇਆ ਗਿਆ ਇਸ ਪਾਸੇ ਅਤੇ ਉਹ ਸਾਰੇ ਕੁਛ ਦੀ ਦੇਖ ਰੇਖ ਵੀ ਇਸੇ ਲਾਈਜ਼ੂ ਨੇ ਕੀਤੀ। ਪਰ ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਜਗ੍ਹਾ ਜਗ੍ਹਾ ਦੇ ਉੱਤੇ ਬਾਗ ਲਾਏ ਗਏ, ਉਹ ਰੁੱਖ ਉੱਦਾਂ ਦਾ ਮਾਹੌਲ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਰੇਸ਼ਮ ਦੇ ਕੀੜੇ ਰਹਿਣਾ ਪਸੰਦ ਕਰਦੇ ਨੇ। ਅਤੇ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਿਲਕ ਦੀ ਕੀ ਮਹੱਤਤਾ, ਸਿਲਕ ਸਾਡੇ ਸਮਾਜ ਦੇ ਵਿੱਚ ਕਿੱਥੇ ਖੜਦਾ। ਸੋ ਇਹ ਸਾਰੀ ਕਹਾਣੀ ਸ਼ੁਰੂ ਹੋਈ ਇੱਕ ਅਨਾਥ ਲੜਕੀ ਤੋਂ। ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਲਈ ਕੁਛ ਚੰਗਾ ਕਰਦੇ ਹੋ, ਚਾਹੇ ਦਿਨ ਤੁਹਾਡੇ ਚੰਗੇ ਹੋਣ ਚਾਹੇ ਮਾੜੇ ਹੋਣ, ਜਿੱਦਾਂ ਦੇ ਵੀ ਤੁਹਾਡਾ ਸਮਾਂ ਚੱਲ ਰਿਹਾ ਹੋਵੇ, ਮਨ ਦੇ ਵਿੱਚ ਕਿਸੇ ਦੂਸਰੇ ਦੀ ਮਦਦ ਕਰਨ ਦਾ ਖਿਆਲ ਕਦੀ ਨਹੀਂ ਜਾਣ ਦੇਣਾ ਚਾਹੀਦਾ। ਪੈਸਾ ਹੱਥਾਂ ਦੀ ਮੈਲ ਹੈ, ਕਦੀ ਵੱਧ ਕਦੀ ਘੱਟ, ਪਰ ਜੇ ਤੁਸੀਂ ਕਿਸੇ ਦੂਸਰੇ ਦੇ ਲਈ ਕੁਛ ਕਰਦੇ ਹੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ, ਅਤੇ ਉਹ ਮਿਲਦਾ ਵੀ ਤਾਂ ਜ਼ਿਆਦਾ ਜੇ ਤੁਸੀਂ ਨਿਰਸਵਾਰਥ ਕਰਦੇ ਹੋ। ਕਈ ਵਾਰੀ ਆਪਾਂ ਪਹਿਲਾਂ ਹੀ ਇਹ ਅੰਦਾਜ਼ੇ ਲਾ ਲੈਂਦੇ ਹਾਂ ਕਿ ਆਪਾਂ ਹੁਣ ਆ ਕਿਸੇ ਦਾ ਕੰਮ ਕਰਕੇ ਇੱਥੋਂ ਫਾਇਦਾ ਕੀ ਲੈਣਾ। ਜ਼ਰਾ ਸੋਚ ਕੇ ਵੇਖੀਏ, ਜੇਕਰ ਰਾਜੇ ਨੂੰ ਪਾਣੀ ਪਿਆ ਕੇ ਉੱਥੇ ਉਹਦੇ ਸਿਰਾਣੇ ਬੈਠੀ ਰਹਿੰਦੀ ਕਿ ਹੁਣ ਮੈਂ 2-4 ਸਿੱਕੇ ਲੈ ਕੇ ਜਾਊਂਗੀ, ਤਾਂ ਸ਼ਾਇਦ ਰਾਜਾ ਇਹਨੂੰ ਆਪਣੀ ਧੀ ਨਾ ਬਣਾਉਂਦਾ। ਸੋ ਗੱਲ ਫਿਰ ਦਾਨ 'ਤੇ ਆ ਜਾਂਦੀ ਹੈ, ਗੱਲ ਫਿਰ ਕਿਸੇ ਦੂਸਰੇ ਦੀ ਮਦਦ ਦੀ ਆ ਜਾਂਦੀ ਹੈ। ਕਿਸੇ ਦੂਸਰੇ ਦੀ ਮਦਦ ਕਰੋ, ਦਾਨ ਪੁੰਨ ਕਰੋ, ਕਿਸੇ ਦੂਸਰੇ ਦੇ ਕੰਮ ਆਓ, ਪਰ ਅਹਿਸਾਨ ਨਾ ਜਤਾਓ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, रिवर स्टन च
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर स्टन विच वी तुहाडी सेवा विच

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਦੇਖੋ ਬਾਂਸਲ ਨੂੰ ਕਹਿ ਕੇ ਵੀਜ਼ਾ ਤਾਂ ਲਗਾ ਦੇਵਾਂਗੇ, ਪਰ ਜਿਹੜੇ ਵੀਜ਼ੇ ਰਿਫਿਊਜ਼ ਹੋ ਜਾਂਦੇ ਨੇ ਉਹਨਾਂ ਦੇ ਲਈ ਵੀ ਬਾਂਸਲ ਨੂੰ ਹੀ ਕਹਿਣਾ ਪੈਣਾ। ਅਤੇ ਉਹਦਾ ਇੱਕ ਦੋ ਹੱਲ ਹੈਗੇ ਨੇ, ਜਾਂ ਤਾਂ ਤੁਸੀਂ ਫੋਨ ਚੱਕੋ, ਘੰਟੀ ਮਾਰੋ, ਜਾਂ ਫਿਰ ਅਪੁਆਇੰਟਮੈਂਟ ਬੁੱਕ ਕਰ ਲਓ ਮੈਲਬਨ ਵਾਲੇ ਦਫ਼ਤਰ 'ਚ ਜਾ ਕੇ, ਨਾਲੇ ਟੀ ਸੀ 'ਤੇ ਦਫ਼ਤਰ ਬਣਿਆ ਹੋਇਆ ਉੱਥੇ ਜਾ ਕੇ ਗੱਲਬਾਤ ਕਰੋ। ਇਹ ਇੱਕ ਦੂਜਾ ਤਰੀਕਾ। ਬਰੈਕਟਾਂ ਦੇ ਵਿੱਚ ਤੀਜਾ ਤਰੀਕਾ ਮੈਂ ਤੁਹਾਡੇ ਲਈ ਲੈ ਕੇ ਆਇਆ। ਪ੍ਰੋਗਰਾਮ ਇਮੀ ਟਾਕ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਵਾਗਤ ਜੀ। ਔਰ ਇਸ ਪ੍ਰੋਗਰਾਮ 'ਚ ਅੱਜ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਸਿੰਘ ਮੈਲਬਨ ਤੋਂ ਬਣੇ ਹੋਏ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਭਾਜੀ, ਕੀ ਹਾਲ ਚਾਲ ਹੈ ਜੀ?
0: ਧੰਨਵਾਦ ਭਾਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਹਾਲ ਚਾਲ। ਤੁਹਾਡੇ ਤਾਂ ਮੋਦੀ ਸਾਹਿਬ ਆਏ ਹੋਏ ਨੇ, ਤੁਹਾਡਾ ਤਾਂ ਸ਼ਾਇਦ ਹੋਰ ਵੀ ਤੱਤਾ ਤੱਤਾ ਕੰਮ ਹੋਣਾ, ਤੁਸੀਂ ਤਾਂ ਉੱਧਰ ਸਵਾ ਕੇ ਲੱਗੇ ਹੋਵੋਗੇ।
1: ਬਿਲਕੁਲ ਜੀ, ਕਾਫੀ ਵਧੀਆ ਇੱਥੇ ਪ੍ਰੋਗਰਾਮ ਹੋਇਆ ਭਾਜੀ, ਕੱਲ ਮੋਦੀ ਜੀ ਆਏ ਸੀਗੇ ਕੱਲ,
0: ਨਜ਼ਾਰੇ
1: ਤੇ ਬਹੁਤ ਵਧੀਆ ਜੀ, ਬਹੁਤ ਵਧੀਆ, ਕਾਫੀ ਦੁਖੀ ਬੈਠਾ ਹੋਇਆ ਸੀ। ਹਾਂਜੀ,
0: ਦੇਖੋ ਕੋਈ ਅਪੀਲ ਅਪੂਲ ਕੀਤੀ ਗਈ ਹੈ ਕਿ ਨਹੀਂ? ਕਹਿੰਦੇ ਇੰਡੀਆ ਦੀ ਰਿਫਿਊਜ਼ਲ ਰੇਟ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਮਾਮਲੇ 'ਚ ਬੜੀ ਖਰਾਬ ਹੈ। ਮੋਦੀ ਸਾਹਿਬ ਨੂੰ ਕਹਿ ਕੇ ਆਪਾਂ ਪਾਸਪੋਰਟ ਦੀ ਰੈਂਕਿੰਗ ਤਾਂ ਨਹੀਂ ਵਧਾ ਸਕਦੇ ਹੈਗੇ, ਪਰ ਘੱਟੋ ਘੱਟ ਇਹਨਾਂ ਤਾਂ ਕਹਿ ਹੀ ਸਕਦੇ ਹਾਂ ਕਿ ਆਸਟ੍ਰੇਲੀਆ ਵਾਲੇ ਪਾਸੇ ਜਿਹੜੇ ਸਟੂਡੈਂਟ ਭੇਜ ਦਿਓ ਅਤੇ ਆਸਟ੍ਰੇਲੀਆ ਨੂੰ ਕਹੋ ਕਿ ਥੋੜ੍ਹਾ ਜਿਹਾ ਗੌਰ ਕਰਨ। ਇਹ ਤਾਂ ਜਮਾਂ ਹੀ ਜਿਵੇਂ ਉਹ ਕਸਾਈ ਵਾਲਾ ਆਰ ਆਈ ਲੈ ਕੇ ਬੈਠੇ ਹੈਗੇ ਨੇ ਵੀ ਆਹ ਦੋ ਬਸ ਹਲਾਲ ਕਰੀ ਜਾਂਦੇ ਨੇ ਜਣੇ ਕਣੇ ਨੂੰ। 32-32% ਭਾਜੀ, ਇਹ ਇਜ਼ ਇਟ ਮਤਲਬ ਇਹ ਠੀਕ ਹੈ ਔਰ ਇਹ ਆਂਕੜੇ, ਔਰ ਕਿਵੇਂ ਠੀਕ ਹੋਊਗਾ ਇਹ? ਮਤਲਬ ਜਦੋਂ ਇੰਡੀਅਨ ਸਟੂਡੈਂਟ ਇੰਨੀ ਵੱਡੀ ਗਿਣਤੀ 'ਚ ਰਿਫਿਊਜ਼ ਹੋਣ ਲੱਗ ਜਾਣਗੇ, ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਦਾ ਇੰਟਰਸਟ ਬਣੂਗਾ ਔਰ ਭਰੋਸਾ ਬਣੂਗਾ ਆਸਟ੍ਰੇਲੀਆ ਦੇ ਵਿੱਚ ਐਜ਼ ਇੰਟਰਨੈਸ਼ਨਲ ਸਟੂਡੈਂਟ ਡੈਸਟੀਨੇਸ਼ਨ?
1: ਗੌਤਮ ਭਾਜੀ ਬਿਲਕੁਲ ਸਹੀ ਕਿਹਾ ਤੁਸੀਂ, ਬਟ ਇਹ ਨਾ ਅੰਕੜਾ ਹੋਰ ਖਰਾਬ ਹੋ ਚੁੱਕਿਆ ਜੀ ਐਕਚੁਅਲੀ।
0: ਕੱਢ ਲਓ ਗੱਲ,
1: 32% ਤਕਰੀਬਨ ਜਿਹੜਾ ਰਿਫਿਊਜ਼ਲ ਰੇਟ ਸੀਗਾ ਭਾਜੀ ਉਹ ਜਨਵਰੀ ਫੈਬਰੀ ਦੇ ਵਿੱਚ ਤੋਂ ਵੱਧ ਕੇ 40% ਤੇ ਪਹੁੰਚ ਚੁੱਕਿਆ ਜੀ।
0: ਬੱਲਾ ਬੱਲਾ ਬੱਲਾ।
1: ਤੇ ਮੋਦੀ ਜੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੰਡੀਅਨ ਮਿਨਿਸਟਰੀ ਨੇ ਭਾਜੀ ਇੱਕ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਆਲਰੇਡੀ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਗੱਲ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਇੰਡੀਅਨ ਸਟੂਡੈਂਟਸ ਦਾ ਭਾਜੀ ਰਿਫਿਊਜ਼ਲ ਰੇਟ ਆ ਉਹ ਕਾਫੀ ਜ਼ਿਆਦਾ ਹਾਈ ਹੈ। ਤੇ ਜੇ ਤੁਸੀਂ ਇਸ ਚੀਜ਼ ਨੂੰ ਚੈੱਕ ਕਰੋਗੇ ਭਾਜੀ, ਇਹ 20 ਸਾਲ ਦੇ ਹਾਈਐਸਟ ਰੇਟ ਦੇ ਉੱਤੇ ਰਿਫਿਊਜ਼ਲ ਰੇਟ ਆ ਜਿਹੜਾ 40% ਦੇ ਕਰੀਬ ਜਿਹੜਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਹੈ ਉਹਦਾ ਰਿਫਿਊਜ਼ਲ ਚੱਲ ਰਿਹਾ। ਹਾਂਜੀ ਭਾਜੀ, ਤੇ ਗੌਤਮ ਭਾਜੀ ਇਹਦੇ ਵਿੱਚ ਇੱਕ ਹੋਰ ਵੀ ਪ੍ਰੋਬਲਮ ਵਾਲੀ ਗੱਲ ਇਹ ਹੈ ਕਿ ਡਿਪਾਰਟਮੈਂਟ ਨੇ ਜਿਹੜੀ ਫੀਸ ਹੈ ਜੀ ਉਹ ਵੀ 1 ਜੁਲਾਈ ਤੋਂ ਤਕਰੀਬਨ 25% ਇਨਕਰੀਜ਼ ਕਰਕੇ $2500 ਹੈ ਜਿਹੜੀ ਇੱਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੀ ਫੀਸ ਹੋ ਚੁੱਕੀ ਹੈ ਜੀ। ਤੇ ਜੇ ਆਪਾਂ ਇਹਨੂੰ ਇੰਡੀਆ ਦੇ ਵਿੱਚੋਂ ਜੇ ਕੋਈ ਬੱਚਾ ਹੈ ਨਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਿਹਾ ਤੇ ਤਕਰੀਬਨ ਸੋਚੋ ਤੁਸੀਂ ਉਹਨਾਂ ਨੂੰ 1.5 ਲੱਖ ਤੋਂ ਜ਼ਿਆਦਾ ਜਿਹੜੀ ਡਿਪਾਰਟਮੈਂਟ ਦੀ ਫੀਸ ਉਹ ਪੇ ਕਰਨੀ ਪੈਂਦੀ ਹੈ ਵੀਜ਼ਾ ਲੈਣ ਦੇ ਲਈ।
0: ਹਾਂਜੀ,
1: ਤੇ ਜੇ ਰਿਫਿਊਜ਼ ਹੋ ਜਾਂਦੀ ਹੈ ਜੀ ਤੇ ਇਹ ਫੀਸ ਦਾ ਕੋਈ ਵੀ ਰੀਫੰਡ ਹੈ ਜਿਹੜਾ ਉਹ ਐਪਲੀਕੇਬਲ ਨਹੀਂ ਹੁੰਦਾ ਜੀ।
0: ਓ ਮਾਈ ਗੋਡ, ਫੀਸਾਂ ਵੈਸੇ ਹੀ ਵੱਧ ਗਈਆਂ ਹੈਗੀਆਂ ਨੇ, ਤੇ ਇਹਦਾ ਹੱਲ ਕੀ ਹੈ ਫਿਰ ਭਾਜੀ?
1: ਭਾਜੀ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਜੇ ਆਲਰੇਡੀ ਆਪਣੀ ਮਿਨਿਸਟਰੀ ਗੱਲ ਕਰ ਰਹੀ ਹੈ ਇਸ ਚੀਜ਼ ਨੂੰ ਲੈ ਕੇ ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 3 ਜਾਂ 4 ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਜੇ ਆਸਟ੍ਰੇਲੀਅਨ ਗਵਰਨਮੈਂਟ ਥੋੜ੍ਹੇ ਜਿਹੇ ਰੂਲ ਹੈ ਜਿਹੜੇ ਉਹ ਰਿਲੈਕਸ ਕਰਦੀ ਆ ਤਾਂ ਇਹ ਸਕਸੈਸ ਰੇਟ ਥੋੜ੍ਹਾ ਜਿਹਾ ਇਨਕਰੀਜ਼ ਹੋ ਸਕਦਾ, ਜਿਹੜਾ ਰਿਫਿਊਜ਼ਲ ਰੇਟ ਹੈ ਥੋੜ੍ਹਾ ਘੱਟ ਸਕਦਾ ਜੀ। ਬਟ ਫਿਲਹਾਲ ਦੇ ਲਈ ਕੋਈ ਏਦਾਂ ਦੀ ਨਿਊਜ਼ ਨਹੀਂ ਆ ਰਹੀ ਜੀ। ਖਾਸ ਕਰ ਸਾਊਥ ਏਸ਼ੀਆ ਦੇ ਵਿੱਚ ਭਾਜੀ ਵੈਸੇ ਵੀ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਉਹ ਐਡਮਿਸ਼ਨ ਆਫਰ ਕਰਨ ਤੋਂ ਵੀ ਥੋੜਾ ਜਿਹਾ ਕਤਰਾ ਰਹੀਆਂ ਨੇ ਜੀ।
0: ਓਕੇ,
1: ਕਿਉਂਕਿ ਭਾਜੀ ਕਿਤੇ ਨਾ ਕਿਤੇ ਜਦੋਂ ਰਿਫਿਊਜ਼ਲ ਆਉਂਦਾ ਤਾਂ ਯੂਨੀਵਰਸਿਟੀ ਨੂੰ ਵੀ ਉਸ ਚੀਜ਼ ਦਾ ਜਿਹੜਾ ਇਫੈਕਟ ਹੈ ਭਾਜੀ ਉਹ ਪੈਂਦਾ ਜੀ।
0: ਰਾਈਟ ਰਾਈਟ, ਅੱਜ ਦੇ ਐਪੀਸੋਡ ਦੇ ਵਿੱਚ 2-4 ਗੱਲਾਂ ਪਹਿਲਾਂ ਤਾਂ ਉੱਪਰੇ ਉੱਪਰੀਆਂ ਜੀਆਂ ਕਰਦੇ ਚੱਲੀਏ। ਇੱਕ ਤਾਂ ਨੈਸ਼ਨਲ ਪਲੈਨਿੰਗ ਲੈਵਲ ਹਰ ਸਾਲ ਹੁੰਦਾ, ਪਰ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਜਿਹੜਾ ਐਨਪੀਸੀ ਹੈਗਾ ਹੈ ਐਨਪੀਆਰ ਜਿਹੜਾ ਨੈਸ਼ਨਲ ਪਲੈਨ 2027 ਦਾ ਉਹ ਰਿਵਾਈਜ਼ ਹੋਇਆ, ਉਹਦੇ ਬਾਰੇ ਦੱਸ ਦਿਓ। ਅਤੇ ਨਾਲ ਹੀ ਜਿਹੜੇ ਪਿਛਲੇ ਹਫ਼ਤੇ ਟੀਕੇ ਹੋਰ ਭਰ ਭਰ ਕੇ ਲਗਾਏ ਗਏ ਨੇ 1 ਜੁਲਾਈ ਤੋਂ, ਜਿਹੜੇ ਫੀਸਾਂ ਫੂਸਾਂ ਵਧੀਆਂ ਹੈਗੀਆਂ ਨੇ ਕਿਹਦੀਆਂ ਕਿੰਨੀਆਂ ਉਹ ਵੀ ਮਾੜਾ ਮੋਟਾ ਮੋਟੀ ਮੋਟੀ ਗੱਲ ਕਰਦੇ ਚੱਲੀਏ।
1: ਹਾਂਜੀ ਭਾਜੀ, ਜਿਹੜਾ ਨੈਸ਼ਨਲ ਪਲੈਨਿੰਗ ਲੈਵਲ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਉਹਦੇ ਲਈ ਗੁੱਡ ਨਿਊਜ਼ ਹੀ ਕਹੂੰਗਾ ਜੀ ਮੈਂ ਕਿ ਉਹਨਾਂ ਨੇ ਜਿਹੜੇ ਪਲੈਨਿੰਗ ਲੈਵਲ ਸੀਗੇ ਉਹ 2,95,000 ਸੀਗੇ ਜਿਹੜੇ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ 2025-26 ਦੇ ਵਿੱਚ, ਤੇ ਇਸ ਫਾਈਨੈਂਸ਼ੀਅਲ ਈਅਰ ਲਈ ਵੀ ਇਹਨਾਂ ਨੇ ਜਿਹੜਾ ਫਿਗਰ ਆ ਉਹ ਸੇਮ ਰੱਖਿਆ ਜੀ 2,95,000, ਯਾਨੀ ਕਿ ਇਹਨਾਂ ਨੂੰ ਹੈ ਕਿ ਅਸੀਂ 2,95,000 ਸਟੂਡੈਂਟ ਨੂੰ ਜਿਹੜਾ ਉਹ ਆਸਟ੍ਰੇਲੀਆ ਆਉਣ ਦੇਵਾਂਗੇ ਜੀ।
0: ਓਕੇ,
1: ਤਾਂ ਇਹ ਬਹੁਤ ਵਧੀਆ ਗੱਲ ਹੀ ਹੈ ਜੀ, ਕਿਉਂਕਿ ਜੇ ਨੰਬਰ ਇੰਨੇ ਰਹਿਣਗੇ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਆ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਵਧੀਆ ਹੋ ਸਕਦਾ ਜੀ ਇੰਡੀਆ ਦੇ ਲਈ।
0: ਰਾਈਟ ਰਾਈਟ ਰਾਈਟ, ਠੀਕ ਹੋ ਗਿਆ।
1: ਹਾਂਜੀ, ਬਟ ਜਿਹੜੀ ਜ਼ਿਆਦਾ ਵੱਡੀ ਨਿਊਜ਼ ਤੇ ਇੱਕ ਝਟਕੇ ਦੇ ਵਾਂਗ ਸਾਰੇ ਐਪਲੀਕੈਂਟਸ ਨੂੰ ਲਈ ਰਹੀ ਹੈ ਜੀ, ਉਹ ਸੀਗੀ ਵੀ ਤਕਰੀਬਨ 1 ਜੁਲਾਈ ਨੂੰ ਜਿਹੜਾ ਫੀਸ ਇਨਕਰੀਜ਼ ਕੀਤੀ ਹੈ ਜੀ। ਮੋਸਟਲੀ ਇਹਨਾਂ ਨੇ ਜ਼ਿਆਦਾਤਰ ਵੀਜ਼ਾ ਐਪਲੀਕੇਸ਼ਨ ਦੀ ਜਿਹੜੀ ਫੀਸ ਹੈ ਜੀ ਉਹ 25% ਤੋਂ ਲੈ ਕੇ ਹਨਾ ਇਨਕਰੀਜ਼ ਕਰ ਦਿੱਤੀ ਹੈ ਜੀ।
0: 25% ਇਨਕਰੀਜ਼, ਹਾਂ
1: 25% ਜੀ। ਇਹ ਆਈ ਥਿੰਕ ਜੇ ਆਪਾਂ ਤਕਰੀਬਨ ਪਿਛਲੇ 20 ਸਾਲ ਜਾਂ 25 ਸਾਲ ਤੋਂ ਵੀ ਚੈੱਕ ਕਰੀਏ ਮੈਨੂੰ ਨੀ ਲੱਗਦਾ ਇੰਨਾ ਇਨਕਰੀਜ਼ ਕਦੇ ਵੀ ਡਿਪਾਰਟਮੈਂਟ ਦੀ ਫੀਸ ਦੇ ਵਿੱਚ ਹੋਇਆ ਜੀ।
0: ਮਾੜਾ ਮੋਟਾ ਹੋ ਜਾਂਦਾ, ਚਲੋ $50-100 ਵਧਾ ਦਿੰਦੇ, ਹਜ਼ਾਰਾਂ ਚ ਵਧੀ ਹੋਈ ਫਿਰ ਤਾਂ ਕਈ ਵੀਜ਼ਿਆਂ ਦੀ।
1: ਜੀ ਐਵਰੇਜ ਜਿਹੜੀ ਫੀਸ ਵੱਧਦੀ ਹੈ ਜੀ ਉਹ ਇਨਫਲੇਸ਼ਨ ਨੂੰ ਲੈ ਕੇ ਹੀ ਵੱਧਦੀ ਹੈ ਜੀ, CPI ਇੰਡੈਕਸ ਦੇ ਉੱਤੇ ਹੀ ਵਧਾਉਂਦੇ ਨੇ ਜੀ, 3-4% ਦੇ ਤਕਰੀਬਨ ਇਨਕਰੀਜ਼ ਜਿਹੜਾ ਹੁੰਦਾ ਹੈ ਜੀ।
0: ਕਰੈਕਟ,
1: ਬਟ ਆਈ ਥਿੰਕ ਇਸ ਵਾਰੀ 25% ਦਾ ਇਨਕਰੀਜ਼ ਸਭ ਦੇ ਲਈ ਝਟਕਾ। ਜੇ ਤੁਸੀਂ ਹੁਣ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਾ ਹੈ ਜੀ ਇੰਡੀਆ ਤੋਂ, ਤਕਰੀਬਨ ਪਹਿਲਾਂ $200 ਫੀਸ ਹੁੰਦੀ ਸੀ, ਅੱਜ ਉਹਦੀ $250 ਫੀਸ ਹੋ ਚੁੱਕੀ ਹੈ ਜੀ।
0: ਅੱਛਾ,
1: ਸਭ ਤੋਂ ਵੱਡਾ ਝਟਕਾ ਮੇਰੇ ਹਿਸਾਬ ਦੇ ਨਾਲ ਸੀਗਾ ਜੀ 485 TR ਵੀਜ਼ਾ ਦੇ ਲਈ, ਕਿਉਂਕਿ ਤਕਰੀਬਨ ਮਾਰਚ ਦੇ ਵਿੱਚ ਭਾਜੀ ਇਹਨਾਂ ਨੇ $300 ਤੋਂ ਡਬਲ ਕਰਕੇ 4600 ਜਿਹੜੀ ਫੀਸ ਕੀਤੀ ਸੀ ਡਿਪਾਰਟਮੈਂਟ ਦੀ।
0: ਹਾਂਜੀ ਹਾਂਜੀ,
1: ਤੇ ਅਸੀਂ ਉਮੀਦ ਕਰ ਰਹੇ ਸੀਗੇ ਸ਼ਾਇਦ, ਕਿਉਂਕਿ ਰੀਸੈਂਟਲੀ 2 ਮਹੀਨੇ ਜਾਂ 3 ਮਹੀਨੇ ਪਹਿਲਾਂ ਹੀ ਫੀਸ ਇਨਕਰੀਜ਼ ਹੋਈ ਸੀਗੀ, ਸ਼ਾਇਦ ਹੁਣ ਇਨਕਰੀਜ਼ ਨਹੀਂ ਹੋਊਗਾ, ਪਰ ਉਹਦੇ ਵਿੱਚ ਵੀ 25% ਇਨਕਰੀਜ਼ ਦੇ ਨਾਲ ਸਿੰਗਲ ਐਪਲੀਕੈਂਟ ਦੇ ਲਈ ਫੀਸ ਹੈ ਜਿਹੜੀ ਉਹ $5750 ਹੋ ਗਈ ਹੈ ਜੀ, 485 ਵੀਜ਼ਾ ਪਾਉਣ ਦੀ ਫੀਸ। ਤੇ ਇਸ ਤੋਂ ਵੱਧ ਕੇ ਤਕਰੀਬਨ ਸਾਰੇ PR ਵੀਜ਼ਿਆਂ ਦੀ ਫੀਸ ਵੀ ਤਕਰੀਬਨ $1000-1200 ਇਨਕਰੀਜ਼ ਹੋਈ ਹੈ ਜੀ। ਨਾਲ ਹੀ ਜਿਹੜਾ ਕੋਈ ਪਰਮਾਨੈਂਟ ਆਪਣਾ ਪਾਰਟਨਰ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਜਿਹੜਾ ਇੱਥੇ ਪਾਰਟਨਰ ਇੱਕ ਜਣਾ ਸਿਟੀਜ਼ਨ ਜਾਂ PR ਹੈ ਜੀ ਆਸਟ੍ਰੇਲੀਆ ਦੇ ਵਿੱਚ, ਉਹ ਆਪਣੇ ਪਾਰਟਨਰ ਨੂੰ ਬੁਲਾਉਣਾ ਚਾਹੁੰਦਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਜਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਜੀ, ਉਹਦੀ ਫੀਸ ਵੀ 25% ਵੱਧ ਕੇ ਪਹਿਲਾਂ $9,065 ਸੀਗੀ, ਅੱਜ $11,710 ਹੋ ਗਈ, ਤੇ $12,000 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਪੇ ਕਰਨੀ ਪੈਂਦੀ ਹੈ ਜੀ।
0: ਮਾਈ ਗੋਡ, 12,000 ਦੇ ਆਸ ਪਾਸ ਹੈ ਫੀਸ, ਕਿਵੇਂ ਬੰਦਾ ਪਾਰਟਨਰ ਨੂੰ ਬੁਲਾਗਾ, ਉਹਨੂੰ ਕੀ ਕਹੂਗਾ ਕਿ ਮੈਂ ਤੈਨੂੰ ਕੀ ਖਿਲਾਊਂਗਾ, ਫੀਸ 'ਚ ਤਾਂ ਸਾਰਾ ਖਰਚਾ ਲੰਘ ਗਿਆ।
1: ਨਹੀਂ ਬਿਲਕੁਲ ਭਾਜੀ, ਇਹਦੇ ਵਿੱਚ ਇੱਕ ਹੋਰ ਵੀ ਝਟਕੇ ਵਾਲੀ ਗੱਲ ਇਹ ਹੈ ਭਾਜੀ, ਕਿਉਂਕਿ ਜੇ ਤੁਸੀਂ $12,000 ਫੀਸ ਅੱਜ ਪੇ ਕਰਦੇ ਹੋ ਨਾ ਜੀ, ਤੇ ਐਪਲੀਕੈਂਟ ਖੁਦਾ ਨਾ ਖਾਸਤਾ ਉਹ ਆਫਸ਼ੋਰ ਹੈ ਯਾਨੀ ਕਿ ਆਸਟ੍ਰੇਲੀਆ ਤੋਂ ਬਾਹਰ ਹੈ ਜੀ, ਉਹਦਾ ਵੇਟਿੰਗ ਟਾਈਮ ਤਕਰੀਬਨ 20-24 ਮਹੀਨੇ ਹੈ ਜੀ।
0: ਬੋਲੇ ਬੋਲੇ ਬੋਲੇ, ਇਹ ਤਾਂ ਉਹੀ ਪੇਰੈਂਟਸ ਵੀਜ਼ੇ ਵਾਲੀ ਗੱਲ ਹੋਈ ਪਈ ਹੈ।
1: ਹਾਂਜੀ ਬਿਲਕੁਲ ਜੀ, ਤੇ ਆਪਣੇ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਪ੍ਰੈਸ਼ਰ ਚੱਲਦਾ ਰਹਿੰਦਾ ਕਿ ਹਾਂਜੀ ਤੁਸੀਂ ਵੀਜ਼ਾ ਨਹੀਂ ਅਪਲਾਈ ਕੀਤਾ ਹੋਇਆ, ਵਿਆਹ ਕਰਾ ਲਿਆ ਜੀ, ਤਾਂ ਉਹ ਇੱਕ ਅਲੱਗ ਤੋਂ ਪ੍ਰੈਸ਼ਰ ਹੈ ਜੀ, ਇੰਨੇ ਪੈਸੇ ਵੀ ਲੱਗ ਰਹੇ ਨੇ ਜੀ।
0: ਨਹੀਂ ਇਹ ਵੀ ਇੱਕ ਪ੍ਰੈਸ਼ਰ, ਅੱਛਾ ਉੱਥੇ ਕਿਤੇ ਰਿਸ਼ਤਾ ਇਹੀ ਸੋਚ ਕੇ ਨਾ ਟੁੱਟ ਜਾਵੇ ਵੀ ਲੈ ਮੁੰਡੇ ਨੇ ਤਾਂ ਸੱਦਣਾ ਹੀ ਨਹੀਂ ਹੈਗਾ, ਹਨਾ ਇਹ ਵੀ ਇੱਕ ਪ੍ਰੈਸ਼ਰ ਬਣ ਜਾਂਦਾ, ਇੱਕ ਕਮਿਊਨਿਟੀ ਪ੍ਰੈਸ਼ਰ ਵੀ ਹੁੰਦਾ, ਸਾਡਾ ਸੋਸਾਇਟੀ ਪ੍ਰੈਸ਼ਰ ਵੀ ਹੁੰਦਾ, ਪਰ ਕੀ ਦੱਸੀਏ ਵੀ ਆਸਟ੍ਰੇਲੀਆ ਦੀਆਂ ਸਰਕਾਰਾਂ ਹੀ ਨਿਕੰਮੀਆਂ ਨੇ। ਮਤਲਬ ਬਹੁਤੇ ਲੋਕਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੇ ਗੋਰੇ ਪੜ੍ਹਦੇ ਨੇ ਖਬਰਾਂ ਕਿ ਅੱਛਾ ਸਰਕਾਰ ਹੁਣ ਇੰਨਾ ਪੈਸਾ ਦੇਣਗੀਆਂ, ਇੰਨਾ ਤਾਂ ਸਰਕਾਰ ਭਾਲਦੀ ਹੈ ਕਿ ਤੁਸੀਂ ਇੰਨੀ ਕਮਾਈ ਕਰੋ ਤਾਂ ਕਿਤੇ ਜਾ ਕੇ ਅਸੀਂ ਸੋਚਾਂਗੇ ਵੀ ਤੁਹਾਨੂੰ ਪੱਕਾ ਕਰਾਂਗੇ, ਉਹ ਵੀ ਦੱਸ ਦਿਓ ਭਾਜੀ ਲੱਗਦੇ ਹੱਥ ਕੀ ਚੇਂਜ।
1: ਹਾਂਜੀ ਬਿਲਕੁਲ ਜੀ, ਇਹ ਤਕਰੀਬਨ 2013 ਦੇ ਵਿੱਚ ਜਿਹੜੀ T-Summit ਆਈ ਸੀਗੀ ਜੀ, ਉਹ ਤਕਰੀਬਨ 2022 ਤੱਕ ਭਾਜੀ ਉਹ ਫਿਕਸ ਰਹੀ ਹੈ ਜੀ, $53,900 ਦਾ ਜੇ ਪੈਕੇਜ ਤੁਹਾਨੂੰ ਮਿਲ ਰਿਹਾ ਤਾਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਸਕਦਾ ਸੀਗਾ। 2022 ਦੇ ਵਿੱਚ ਭਾਜੀ ਇਹਨਾਂ ਨੇ ਇਨਕਰੀਜ਼ ਕੀਤੀ ਸੀ ਤੇ ਇੱਕਦਮ 70,000 ਕਰ ਦਿੱਤੀ ਸੀ, ਤੇ ਉਸ ਸਾਲ ਇਹ ਵੀ ਅਨਾਊਂਸ ਕੀਤਾ ਸੀ ਭਾਜੀ ਇਹਨਾਂ ਨੇ ਕਿ ਹਰ ਇੱਕ ਸਾਲ ਇਹ ਜਿਹੜਾ ਵਾਧਾ ਇਹਦੇ ਵਿੱਚ ਉਹ ਕਰਦੇ ਰਹਿਣਗੇ। ਹੁਣ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀ ਇਹ T-Summit ਦਾ ਪੈਕੇਜ ਜਾਂ CSIT ਵੀ ਕਹਿੰਦੇ ਇਹਨੂੰ, ਉਹਦਾ ਜਿਹੜਾ ਪੈਕੇਜ ਸੀ ਭਾਜੀ ਉਹ ਸੀਗਾ $76,515। ਇਹ ਮਿਨੀਮਮ ਪੈਕੇਜ ਆ ਜਿਹੜਾ ਉਹ ਚਾਹੀਦਾ ਸੀਗਾ ਜੀ, ਜੇ ਤੁਸੀਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੌਂਸਰ ਕਰਨਾ ਚਾਹੁੰਦਾ
0: ਜੀ। ਇਹ ਮਾੜਾ ਜਿਹਾ ਦੱਸ ਦਿਓ ਯਾਦਵਿੰਦਰ ਭਾਜੀ ਕਿ ਹੈ ਕੀ, ਜਿਹੜੇ ਨਹੀਂ ਵਾਕਫ ਹੈਗੇ ਉਹ ਇੱਕ ਥੋੜਾ ਜਿਹਾ ਬਰੀਫਲੀ ਸਮਝ ਵੀ ਲੈਣ, 1-1.5 ਮਿੰਟ ਚ।
1: ਹਾਂਜੀ ਨਹੀਂ ਜੀ ਬਿਲਕੁਲ ਜੀ, ਇਹ ਭਾਜੀ ਹੈਗਾ ਮੇਨਲੀ ਹੈਗੇ ਜੀ 3 ਵੀਜ਼ੇ ਹੁੰਦੇ ਨੇ ਜੀ, ਇੱਕ 482 ਵੀਜ਼ਾ, ਇੱਕ 186 ਵੀਜ਼ਾ ਤੇ ਇੱਕ 494 ਵੀਜ਼ਾ। ਇਹ 3 ਵੀਜ਼ੇ ਉਹ ਵੀਜ਼ੇ ਨੇ ਕਿ ਐਪਲੀਕੈਂਟ ਖੁਦ ਵੀਜ਼ਾ ਨਹੀਂ ਅਪਲਾਈ ਕਰ ਸਕਦਾ ਡਾਇਰੈਕਟਲੀ, ਤੁਹਾਡਾ ਇੰਪਲੋਇਰ ਤੁਹਾਡੇ ਆਕੂਪੇਸ਼ਨ ਦੇ ਵਿੱਚ ਤੁਹਾਨੂੰ ਸਪੋਂਸਰ ਕਰਦਾ ਤੇ ਉਹਨੂੰ ਇਹ ਪੈਕੇਜ ਤੁਹਾਡੇ ਬਿਜ਼ਨਸ ਨੂੰ ਆਫਰ ਕਰਨਾ ਪੈਂਦਾ ਕਿ ਇੱਕ ਸਾਲ ਦੇ ਵਿੱਚ ਇੰਨਾ ਜਿਹੜਾ ਐਨੂਅਲ ਇਨਕਮ ਉਹ ਤੁਹਾਨੂੰ ਪੇ ਕਰਨਗੇ। ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ $79,423 ਹੋ ਗਿਆ ਜੀ, ਜਿਹੜਾ 1 ਜੁਲਾਈ 2026 ਤੋਂ ਵੱਧ ਕੇ, ਤੇ ਇਹ ਫਾਈਨੈਂਸ਼ੀਅਲ ਈਅਰ ਲਈ ਇੰਨਾ ਹੀ ਰਹਿਣ ਵਾਲਾ। ਇਹਦੇ ਵਿੱਚ ਪਲੱਸ ਭਾਜੀ ਸੁਪਰ ਐਨੂਏਸ਼ਨ 12% ਐਕਸਟਰਾ ਜਿਹੜੀ ਬਿਜ਼ਨਸ ਨੂੰ ਪੇ ਕਰਨੀ ਪੈਂਦੀ ਹੈ ਜੀ।
0: ਤੇ ਹੁਣ ਤਾਂ ਉਹ ਵੀ ਹਫਤੇ ਬਾਅਦ ਹਫਤੇ ਦੇ ਅੰਦਰ ਅੰਦਰ ਪਾਣੀ ਪੈਂਦੀ ਹੈ ਸੇਮ।
1: ਹਾਂਜੀ ਬਿਲਕੁਲ ਜੀ,
0: ਪਾਣੀ ਪੈਂਦੀ ਹੈ।
1: ਇਹ ਵੀ ATO ਦੀ ਗਾਈਡਲਾਈਨਸ ਨੇ ਜੀ ਕਿ ਜਦੋਂ ਵੀ ਪੇ ਸਰਕਲ ਤੁਹਾਡਾ ਚੱਲ ਰਿਹਾ ਵਿਦਇਨ 7 ਡੇਜ਼ ਆ ਜਿਹੜੀ ਉਹ ਤੁਹਾਨੂੰ ਪੇ ਕਰਨੀ ਪਏਗੀ ਜੀ ਸੁਪਰ। ਤਾਂ ਬਿਜ਼ਨਸ ਦੇ ਲਈ ਇਹ ਕਾਫੀ ਜ਼ਿਆਦਾ ਇਨਕਰੀਜ਼ ਹੋਈ ਜਾ ਰਹੀ ਹੈ। ਕਿਸੇ ਨੂੰ ਵੀ ਇੰਨੀ ਪੈਕੇਜ ਆਫਰ ਕਰਨਾ ਵੀ ਈਜ਼ੀ ਆਸਾਨ ਨਹੀਂ ਹੈ ਜੀ ਇਹ ਚੀਜ਼।
0: ਨਹੀਂ ਹੈਗਾ। ਰਾਈਟ ਰਾਈਟ, ਠੀਕ ਹੈ। ਤੇ ਚੇਂਜਿਸ ਦੀ ਜੇ ਗੱਲ ਕਰੀਏ ਤੇ ਇਹ 1 ਜੁਲਾਈ ਦੇ ਚੇਂਜਿਸ ਹੈਗੇ ਨੇ, ਪਰ ਇਹਦੇ ਨਾਲ ਹੀ ਬਾਰਡਰ ਫੋਰਸ ਨੇ ਵੀ ਕੁਝ ਕੰਪਲਾਇੰਸ ਐਕਟੀਵਿਟੀ ਜਿਹੜੀਆਂ ਨੇ ਉਹ ਸੋਰੀ ABF ਨੇ ਵੀ ਆਪਣੀਆਂ ਕੰਪਲਾਇੰਸ ਐਕਟੀਵਿਟੀਜ਼ ਇਨਕਰੀਜ਼ ਕੀਤੀਆਂ ਨੇ, ਉਹਨਾਂ ਦੇ ਵੀ ਚੇਂਜਿਸ ਦੱਸਦੇ ਚੱਲੇ। ਉੱਥੇ ਨਾਲ ਹੀ ਟ੍ਰੇਡ ਕੋਰਸਿਸ ਦੇ ਕੁਝ ਅਪਡੇਟ ਹੋਈ ਹੈਗੀ ਹੈ, ਜਿਹੜੇ ਬੱਚੇ ਟ੍ਰੇਡ ਕੋਰਸਿਸ ਕਰ ਰਹੇ ਨੇ ਉਹਨਾਂ ਦੇ ਨਾਲ ਜੁੜੀਆਂ ਵੀ ਆਪਾਂ ਗੱਲ ਕਰਦੇ ਚੱਲੀਏ।
1: ਹਾਂਜੀ ਹਾਂਜੀ ਬਿਲਕੁਲ ਗੌਤਮ ਭਾਜੀ, ਇਹ ਹੋਇਆ ਕੀ ਹੈ ਜੀ, ਜਿਹੜੀ ABF ਹੈ ਆਸਟ੍ਰੇਲੀਅਨ ਬਾਰਡਰ ਫੋਰਸ, ਇਹ ਪਹਿਲਾਂ ਤੋਂ ਹੀ ਐਕਟਿਵ ਸੀਗੀ, ਪਰ ਹੁਣ ਹੋ ਕੀ ਰਿਹਾ ਜੀ ਪਿਛਲੇ ਤਕਰੀਬਨ 2 ਸਾਲ ਤੋਂ ਤਕਰੀਬਨ, ਹੈ ਨਾ, ਤਾਂ 482 ਵੀਜ਼ਾ ਵੱਲ ਬਿਜ਼ਨਸ ਜ਼ਿਆਦਾ ਸਪੋਂਸਰ ਕਰ ਰਹੇ ਨੇ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫੰਡ ਵੀ ਇਨਕਰੀਜ਼ ਹੋਇਆ ਬਾਰਡਰ ਫੋਰਸ ਨੂੰ, ਤੇ ਉਹਨਾਂ ਨੇ ਇਸ ਚੀਜ਼ ਦੇ ਲਈ ਆ ਕਿ ਉਹ ਐਕਟਿਵ ਹੋ ਗਿਆ, ਜ਼ਿਆਦਾਤਰ ਬਿਜ਼ਨਸ ਦੇ ਉੱਤੇ ਉਹ ਵਿਜ਼ਿਟ ਕਰ ਰਹੇ ਨੇ, ਜਿਹਨਾਂ ਦੇ ਕੋਲ SVS ਦਾ ਅਪਰੂਵਲ ਹੈ ਉਹਨਾਂ ਦੇ ਰਿਕਾਰਡ ਚੈੱਕ ਕਰਦੇ ਨੇ। ਤੇ ਜੇ ਤੁਸੀਂ ਪਬਲਿਸ਼ ਰਜਿਸਟਰ ਦੇ ਉੱਤੇ ਵੀ ਚੈੱਕ ਕਰੋਗੇ ਜੀ, ਜਿਹੜੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਕੋਈ ਖਾਮੀਆਂ ਦਿਖਦੀਆਂ ਨੇ, ਉਹਦੀ ਸਪੋਂਸਰਸ਼ਿਪ ਆ ਜਿਹੜੀ ਉਹ ਕੈਂਸਲ ਵੀ ਕਰ ਦਿੰਦੇ ਤੇ ਉਹਨਾਂ ਨੂੰ ਬੈਨ ਵੀ ਕਰ ਦਿੰਦੇ ਨੇ। ਤੇ 1811 ਅਜਿਹੇ ਬਿਜ਼ਨਸ ਨੇ ਜਿਹੜੇ ਤਕਰੀਬਨ 2015 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਆਲਰੇਡੀ ਸੈਂਕਸ਼ਨ ਕੀਤੇ ਹੋਏ ਨੇ ਜਾਂ ਬੈਨ ਕੀਤੇ ਹੋਏ ਨੇ ਜਾਂ ਉਹਨਾਂ ਉੱਤੇ 5 ਸਾਲ ਦੀ ਲਿਮਿਟ ਲਗਾਈ ਹੋਈ ਹੈ, ਕੁਛ ਨਾ ਕੁਛ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਦਿਖੀਆਂ, ਕਿਉਂਕਿ ਜਦੋਂ ਵੀ SVS ਬਿਜ਼ਨਸ ਕੋਈ ਅਪਰੂਵਲ ਲੈਂਦਾ ਉਦੋਂ ਬਹੁਤ ਪ੍ਰੋਪਰ ਰਿਕਾਰਡ ਰੱਖਣੇ ਪੈਂਦੇ ਨੇ, ਕਿਸੇ ਬੱਚੇ ਨੂੰ ਸਪੋਂਸਰ ਕੀਤਾ ਉਸ ਬੱਚੇ ਤੋਂ ਪੈਸੇ ਨਹੀਂ ਲੈ ਸਕਦਾ ਜੀ ਬਿਜ਼ਨਸ, ਇਹ ਸਾਰੇ ਕੰਪਲਾਇੰਸ ਆ ਜਿਹੜਾ ਸਾਰੇ ਬਿਜ਼ਨਸ ਫੋਲੋ ਨਹੀਂ ਕਰ ਪਾਉਂਦੇ ਤਾਂ ਉਹਨਾਂ ਉੱਤੇ ਐਕਸ਼ਨ ਹੈ ਜਿਹੜੀ ABFO ਲੈਂਦੀ ਹੈ ਜੀ। ਇਸ ਤੇ ਨਾਲ ਹੀ ਭਾਜੀ ਜਿਹੜਾ ਟ੍ਰੇਡ ਕੋਰਸ ਦੀ ਤੁਸੀਂ ਗੱਲ ਕਰ ਰਹੇ ਸੀ ਗੌਤਮ ਵੀਰੇ, ਉਹਦੇ ਵਿੱਚ ਕੀ ਹੋਇਆ, ਸਾਊਥ ਆਸਟ੍ਰੇਲੀਆ ਸਟੇਟ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਸੀਗਾ ਜੀ ਕਿ ਜਿਹੜੇ 1 ਜੁਲਾਈ 2026 ਤੋਂ ਸਾਊਥ ਆਸਟ੍ਰੇਲੀਆ ਸਟੇਟ ਦੇ ਵਿੱਚ ਟ੍ਰੇਡ ਕੋਰਸ ਦੇ ਵਿੱਚ ਇਨਰੋਲ ਹੋਣਗੇ ਜੀ, ਉਹਨਾਂ ਨੂੰ ਹੁਣ ਕੀ ਆ ਕਿ ਕਾਲਜ ਨੂੰ ਨਾਲ ਦੇ ਨਾਲ ਅਪ੍ਰੈਂਟਿਸਿਪ ਆਫਰ ਵੀ ਆ ਜਿਹੜਾ ਉਹ ਪ੍ਰੋਵਾਈਡ ਕਰਵਾਉਣਾ ਪਏਗਾ ਜੀ।
0: ਇਹ ਕਾਲਜਸ ਦੀ ਜ਼ਿੰਮੇਵਾਰੀ ਹੈ, ਸਟੂਡੈਂਟਸ ਦੀ ਨਹੀਂ ਹੈਗੀ, ਹੈ ਨਾ?
1: ਹਾਂਜੀ, ਪਰ ਜਦ ਤੱਕ ਇਹ ਉਹਨਾਂ ਨੂੰ ਅਪ੍ਰੈਂਟਿਸਿਪ ਆਫਰ ਨਹੀਂ ਮਿਲਦਾ ਜੀ, ਉਹਨਾਂ ਦੀ ਪੜ੍ਹਾਈ ਆ ਉਹ ਪੂਰੀ ਨਹੀਂ ਹੋ ਸਕਦੀ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ।
0: ਓਕੇ, ਤੇ ਜਿਹੜੇ ਕਰੰਟ ਸਟੂਡੈਂਟ ਨੇ ਉਹਨਾਂ ਦੇ ਲਈ ਨਹੀਂ, ਜਿਹੜੇ 1 ਜੁਲਾਈ ਤੋਂ ਨਵਾਂ ਇਨਟੇਕ ਸ਼ੁਰੂ ਕਰਨਗੇ, ਯਾਨੀ ਪਹਿਲੇ ਸਮੈਸਟਰ ਤੋਂ।
1: ਹਾਂਜੀ ਹਾਂਜੀ, ਜਿਹੜੇ ਪੁਰਾਣੇ ਇਨਰੋਲ ਨੇ ਉਹਨਾਂ ਉੱਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਹੈਗਾ ਜੀ। ਬੜੀ ਬਹੁਤ ਇੰਪੋਰਟੈਂਟ ਚੀਜ਼ ਗੌਤਮ ਭਾਜੀ ਇਹ ਹੈ ਇਹਦੇ ਵਿੱਚ ਕਿ ਇਹਨਾਂ ਨੇ 1 ਜੁਲਾਈ ਤੋਂ ਜਿਹੜਾ ਐਪਲੀਕੇਬਲ ਕਰ ਦਿੱਤਾ ਜੀ ਹੁਣ ਤੋਂ, ਇਹ ਪੇਡ ਇੰਟਰਨਸ਼ਿਪ ਹੈ ਜੀ ਇੱਕ ਤਰੀਕੇ ਨਾਲ, ਤੇ ਮੋਰ ਦੈਨ 1600 ਆਵਰਸ ਕੰਪਲੀਟ ਕਰਨੇ ਨੇ। ਹੁਣ ਬੱਚਾ ਜਦੋਂ ਸਟੂਡੈਂਟ ਵੀਜ਼ਾ ਦੇ ਉੱਤੇ ਹੁੰਦਾ ਤਕਰੀਬਨ ਉਹਨੂੰ ਇਹ ਆਵਰਸ ਕੰਪਲੀਟ ਕਰਨ ਲਈ 2 ਸਾਲ ਦਾ ਜਿਹੜਾ ਟਾਈਮ ਹੈ ਉਹ ਲੱਗ ਜਾਏਗਾ ਜੀ।
0: ਜੀ ਜੀ ਜੀ,
1: ਤਾਂ ਹੁਣ ਜਦੋਂ ਤੁਸੀਂ ਪੜ੍ਹਾਈ ਦੇ ਵਿੱਚ ਇਨਰੋਲ ਹੋਵੋਗੇ 2 ਸਾਲ ਦੀ ਪੜ੍ਹਾਈ ਹੋਊਗੀ, ਹੋ ਸਕਦਾ ਤੁਹਾਨੂੰ 6 ਮਹੀਨੇ ਬਾਅਦ ਸਟਾਰਟ ਹੋਵੇ, ਹੋ ਸਕਦਾ ਸਾਲ ਬਾਅਦ ਸਟਾਰਟ ਹੋਵੇ, ਤਾਂ ਉਹ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਇਕੱਲੀ ਪੜ੍ਹਾਈ ਪੂਰੀ ਕਰਨ ਦੇ ਲਈ ਟ੍ਰੇਡ ਦੀ ਤੁਹਾਨੂੰ 3 ਸਾਲ ਦਾ ਟਾਈਮ ਹੈ ਜਿਹੜਾ ਉਹ ਲੱਗ ਸਕਦਾ ਜੀ।
0: ਬੱਲੇ ਬੱਲੇ ਬੱਲੇ ਬੱਲੇ, ਓਕੇ।
1: ਤਾਂ ਮੈਨੂੰ ਲੱਗਦਾ ਜੀ ਇਸ ਟਾਈਮ ਸਾਊਥ ਆਸਟ੍ਰੇਲੀਆ ਸਹੀ ਸਟੇਟ ਵੀ ਹੈਗੀ, ਤੇ ਬਾਕੀ ਸਟੇਟ ਦੇ ਵੀ ਤੁਸੀਂ ਆਪਣੀ ਟ੍ਰੇਡ ਸਟੇਟ ਹਨ ਟ੍ਰੇਡ ਕੋਰਸ ਦੇ ਲਈ।
0: ਕੋਈ ਐਕਸੈਪਸ਼ਨ ਛੱਡੀ ਹੈ ਭਾਜੀ ਯਾਦਵਿੰਦਰ ਭਾਜੀ ਕਿ ਨਹੀਂ? ਮੈਂ ਵੈਸੇ ਨਰਸਿੰਗ ਨੂੰ ਤਾਂ ਨਹੀਂ ਆਪਾਂ ਮੰਨ ਸਕਦੇ ਟ੍ਰੇਡ ਕੋਰਸ ਦੇ।
1: ਨਹੀਂ, ਨਰਸਿੰਗ ਟ੍ਰੇਡ ਦੇ ਵਿੱਚ ਨਹੀਂ ਆਊਗਾ ਜੀ, ਨਰਸਿੰਗ ਦੇ ਟ੍ਰੇਡ ਕੋਰਸ ਦੇ ਵਿੱਚ ਭਾਜੀ ਜ਼ਿਆਦਾ ਜਿਵੇਂ ਅੱਜ ਕੱਲ ਸਾਰੇ ਕੰਸਟਰਕਸ਼ਨ ਚੱਲ ਰਹੀ ਆ, ਕੁੱਕਰੀ ਹੋ ਗਿਆ, ਮੋਟਰ ਮਕੈਨਿਕ ਹੋ ਗਏ, ਅਜਿਹੇ ਸਾਰੇ ਅਕੂਬੇਸ਼ਨ ਆਉਣਗੇ ਜੀ।
0: ਤੇ ਜਿਨ੍ਹਾਂ ਨੇ ਆਲਰੇਡੀ ਐਡਮਿਸ਼ਨ ਲਈ ਹੋਏ, ਫਰਜ਼ ਕਰੋ ਵਿਕਟੋਰੀਆ ਚ ਬੈਠੇ ਨੇ ਤੇ ਉਹ ਸਾਊਥ ਆਸਟ੍ਰੇਲੀਆ ਚ ਐਡਮਿਸ਼ਨ ਲਈ ਬੈਠੇ ਨੇ ਕਿਸੇ ਕਾਲਜ ਦੇ ਵਿੱਚ, ਉਹ ਹੁਣ ਫਿਰ ਕੀ ਆਪਣਾ ਰੀਫੰਡ ਲਈ ਅਪਲਾਈ ਕਰਨ ਜਾਂ ਕੀ ਕਰਨ?
1: ਨਹੀਂ, ਜਿਨ੍ਹਾਂ ਦਾ ਅਨਰੋਲ 30 ਜੂਨ ਤੱਕ ਹੋ ਚੁੱਕੇ ਨੇ ਜੀ ਉਹਨਾਂ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ ਜੀ। ਜਿਹੜੇ ਹੁਣ ਨਵੇਂ ਅਨਰੋਲ ਹੋਣਾ ਚਾਹੁੰਦੇ ਨੇ, ਮੈਨੂੰ ਲੱਗਦਾ ਨੀ ਉਹਨਾਂ ਨੂੰ ਸਾਊਥ ਆਸਟ੍ਰੇਲੀਆ ਅਨਰੋਲ ਹੋਣਾ ਚਾਹੀਦਾ। ਦੂਜੀ ਗੱਲ ਤਾਂ ਇਹਦੇ ਵਿੱਚ ਹੋਰ ਵੀ ਇੰਪੋਰਟੈਂਟ ਹੈ ਜੀ, ਜੇ ਤੁਸੀਂ ਅਨਰੋਲ ਹੋਣ ਦੀ ਸੋਚ ਵੀ ਰਹੇ ਹੋ, ਚਾਹੇ ਨਿਊ ਸਾਊਥ ਵੇਲ ਦੇ ਵਿੱਚੋਂ, ਚਾਹੇ ਤੁਸੀਂ ਵਿਕਟੋਰੀਆ ਦੇ ਵਿੱਚੋਂ ਜਾਂ ਕੁਈਨਜ਼ਲੈਂਡ ਦੇ ਵਿੱਚ ਵੀ ਹੋ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਨਰੋਲ ਹੋ ਜਾਣਾ ਚਾਹੀਦਾ, ਕਿਉਂਕਿ ਜੇ ਹੁਣ ਸਾਊਥ ਆਸਟ੍ਰੇਲੀਆ ਨੇ ਇਹ ਐਪਲੀਕੇਬਲ ਕਰ ਦਿੱਤਾ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਕਿ ਬਾਕੀ ਸਟੇਟ ਵੀ ਇਹਨਾਂ ਨੂੰ ਕਾਪੀ ਕਰਕੇ ਇਹ ਚੀਜ਼ਾਂ ਇੰਪਲੀਮੈਂਟ ਨਾ ਕਰ ਦੇਣ।
0: ਇਹ ਵੀ ਹੋਏ, ਇਹ ਇੱਥੇ ਥੋੜੀ ਜੀ ਹੈਗੀ ਹੈ ਲਾਈ ਲੱਗ ਨੇ ਸਾਰੀਆਂ ਸਟੇਟਾਂ।
1: ਬਿਲਕੁਲ
0: ਨਹੀਂ, ਡੈਫੀਨੇਟਲੀ ਉਹ ਜੇ ਕੁਛ ਵੀ ਜਿਹੜਾ ਉਹ ਨੰਬਰਸ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਸਕੀਮ ਜਿਹੜੀ ਕੰਮ ਕਰ ਰਹੀ ਹੈ, ਤਾਂ ਉਹ ਦੂਸਰੀਆਂ ਸਟੇਟਾਂ ਵਾਈ ਨਾਟ ਉਹਨੂੰ ਐਪਲੀਕੇਬਲ ਕਰਨ, ਉਹਨੂੰ ਕਾਪੀ ਕਰਨ। ਤੇ ਐਨੀਵੇਜ਼ ਆਪਾਂ ਕੁਛ ਹੋਰ ਸਵਾਲਾਂ ਦੇ ਵੱਲ, ਜਿਵੇਂ ਤੁਸੀਂ ਪਲੈਨਿੰਗ ਲੈਵਲ ਦੀ ਗੱਲ ਕੀਤੀ ਸੀ ਯਾਦਵਿੰਦਰ ਭਾਜੀ, ਸਮਾਂ ਥੋੜਾ ਹੈਗਾ, ਆਖਰੀ 10-15 ਮਿੰਟਾਂ ਦੇ ਵਿੱਚ ਕੁਛ ਸਵਾਲ ਜਵਾਬ ਹੈਗੇ ਨੇ. ਉਹ ਇਹ ਹੈ ਕਿ ਪਲੈਨਿੰਗ ਲੈਵਲ ਤੇ ਤੁਸੀਂ ਗੱਲ ਕੀਤੀ, ਆਪਾਂ ਸ਼ੁਰੂਆਤ ਦੇ ਵਿੱਚ ਗਿਆ ਕਿ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਗ੍ਰਾਂਟ ਰੇਟ ਹੈਗੀ ਹੈ ਸਟੂਡੈਂਟ ਵੀਜ਼ਾਸ ਦੀ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਦੇ ਆਪਾਂ 2026-27 ਦੀ ਗੱਲ ਕਰੀਏ, ਕਰੰਟ ਫਾਈਨੈਂਸ਼ੀਅਲ ਈਅਰ ਦੀ, ਗ੍ਰਾਂਟ ਰੇਟ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੁਝਾਨ ਰਹੂਗਾ, ਲਗਾਏ ਜਾਣ ਆਫਸ਼ੋਰ ਸਟੂਡੈਂਟ ਵੀਜ਼ਾਸ, ਨਾ ਲਗਾਏ ਜਾਣ, ਅਸੀਂ ਆਪਣੇ ਮਿੱਤਰਾਂ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਆਪਣੇ ਕਜ਼ਨਸ ਨੂੰ ਬੁਲਾਈਏ ਨਾ ਬੁਲਾਈਏ, ਕਿਵੇਂ ਟਾਈਮ ਵੇਸਟ ਹੀ ਹੈ?
1: ਟਾਈਮ ਵੇਸਟ ਵੀ ਮੈਂ ਕਹੂੰਗਾ ਭਾਜੀ, ਜਿਹੜਾ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ, ਤੁਹਾਨੂੰ ਇੱਕ ਨਾ ਕਲੀਅਰ ਪਲਾਨ ਬਣਾਉਣਾ ਪਏਗਾ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ, ਪੜ੍ਹਾਈ ਕਰਨਾ ਆਉਣਾ ਚਾਹੁੰਦੇ ਹੋ ਜੀ. ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਇਹ ਆ ਜੀ ਕਿ ਜਿਹੜੀ ਵੀ ਤੁਸੀਂ ਇੰਡੀਆ ਦੇ ਵਿੱਚ ਪੜ੍ਹਾਈ ਕੀਤੀ ਆ, ਨੈਕਸਟ ਜਿਹੜੀ ਵੀ ਸਟੱਡੀ ਦੇ ਵਿੱਚ ਤੁਸੀਂ ਇਨਰੋਲ ਹੋਣਾ ਚਾਹੁੰਦੇ ਹੋ ਜੀ, ਉਹ ਪੁਰਾਣੀ ਸਟੱਡੀ ਦੇ ਨਾਲ ਕੋਸ਼ਿਸ਼ ਕਰੋ ਕਿ ਰੈਲੀਵੈਂਟ ਸਟੱਡੀ ਹੋਵੇ ਜੀ. ਦੂਜੀ ਚੀਜ਼, ਤੁਹਾਡੇ ਕਲੀਅਰ ਪਲਾਨ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਫੰਡ ਪ੍ਰੋਪਰ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨੀ ਹੈ ਜੀ, ਤਾਂ ਉਹਦੇ ਲਈ ਪ੍ਰੋਪਰ ਤੁਸੀਂ ਆਪਣੇ ਫੰਡ ਸ਼ੋਅ ਕਰ ਸਕੋ ਜੀ. ਪਲੱਸ ਇਸ ਦੇ ਨਾਲ ਹੀ ਜਿਹੜੀ GT ਸਟੇਟਮੈਂਟ ਹੁੰਦੀ ਹੈ ਜੀ, ਉਹ ਪ੍ਰੋਪਰ ਬਣਾਓ ਕਿ ਤੁਸੀਂ ਇਹ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਿਉਂ ਕਰਨਾ ਆਉਣਾ ਚਾਹੁੰਦੇ ਹੋ ਜੀ. ਤਾਂ ਇਸਦੀ ਦਿੱਕਤ ਕੀ ਆਉਂਦੀ ਹੈ ਭਾਜੀ, ਜਦੋਂ ਬੱਚੇ ਕੋਲੇ ਬੈਂਡ ਆ ਜਿਹੜੇ ਉਹ ਥੋੜੇ ਜਿਹੇ ਘੱਟ ਹੁੰਦੇ ਨੇ ਜੀ, ਕੋਸ਼ਿਸ਼ ਕਰੋ ਕਿ ਮਿਨੀਮਮ ਜਿਹੜੇ ਤੁਸੀਂ ਆਪਣੀ ਪ੍ਰੋਫੀਸ਼ੀਐਂਟ ਇੰਗਲਿਸ਼, ਯਾਨੀ ਕਿ ਐਟਲੀਸਟ 7 ਨੂੰ ਟਾਰਗੇਟ ਕਰੋ ਜੀ, ਉਸ ਤੋਂ ਵੱਧ ਲਓ ਜੀ, ਤਾਂ ਕਿ ਜਿਹੜਾ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਆ ਉਹਦੇ ਚਾਂਸਿਸ ਆ ਉਹ ਇਨਕਰੀਜ਼ ਹੋ ਸਕਣ ਜੀ. ਹਾਂਜੀ, ਦੂਜੀ ਗੱਲ ਇਹ ਆ ਜੀ, ਜਦੋਂ ਆਪਾਂ ਲੌਜਮੈਂਟ ਜਾਂ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਗੱਲ ਕਰਦੇ ਹਾਂ, ਤਕਰੀਬਨ ਜਿਹੜੀਆਂ 2025-26 ਦੇ ਵਿੱਚ 31 December 2025 ਤੱਕ, ਤੇ ਜੇ ਉਹਨੂੰ ਪਿਛਲੇ ਸਾਲ ਕੰਪੈਰੀਜ਼ਨ ਕਰੀਏ 2024-25 ਦੇ ਨਾਲ, ਤਾਂ ਪਿਛਲੇ ਸਾਲ ਦੇ ਵਿੱਚ ਜ਼ਿਆਦਾ ਲੌਜਮੈਂਟ ਹੋਈਆਂ ਨੇ ਜੀ ਸਟੂਡੈਂਟ ਵੀਜ਼ਾ ਦੀਆਂ, ਕਿਉਂਕਿ ਤਕਰੀਬਨ ਕੀ ਸੀਗਾ ਕਿ ਬੱਚਿਆਂ ਦੇ ਕੋਲੇ ਲਿਮਿਟਡ ਜਿਹਾ ਟਾਈਮ ਸੀਗਾ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ 485 ਤੋਂ ਬਾਅਦ ਵੀ ਜਿਹੜਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਉਹ ਬੰਦ ਕਰ ਦਿੱਤੀਆਂ ਸੀਗੀਆਂ ਜੀ. ਤਾਂ ਐਪਲੀਕੇਸ਼ਨਾਂ ਸਟੂਡੈਂਟ ਵੀਜ਼ਾ ਦੀ ਜ਼ਿਆਦਾ ਲੌਂਚ ਕੀਤੀਆਂ ਨੇ, ਕਿਉਂਕਿ ਬੱਚੇ ਆਲਰੇਡੀ ਸਟੂਡੈਂਟ ਵੀਜ਼ਾ ਤੋਂ ਬਾਅਦ TR ਦਾ ਆਪਸ਼ਨ ਚੂਜ਼ ਨਹੀਂ ਕਰ ਰਹੇ. ਆਈ ਥਿੰਕ ਮੇਰੇ ਅਕੋਰਡਿੰਗਲੀ ਉਹ ਗਲਤ ਹੈ ਜੀ,
0: ਸਟੂਡੈਂਟ ਜਾਂਦੇ ਨੇ. ਹਾਂ ਠੀਕ ਹੈ ਗੱਲ,
1: ਸਟੂਡੈਂਟ ਜ਼ਿਆਦਾ ਅਪਲਾਈ ਕਰ ਰਹੇ ਨੇ, TR ਨਹੀਂ ਅਪਲਾਈ ਕਰ ਰਹੇ, ਤਾਂ ਨੰਬਰ ਉਹ ਇਨਕਰੀਜ਼ ਹੋਏ ਨੇ. ਬਟ ਜਿਹੜੀਆਂ ਗ੍ਰਾਂਟਸ ਸੀਗੀਆਂ ਭਾਜੀ, ਉਹ ਤਕਰੀਬਨ ਡਿਪਾਰਟਮੈਂਟ ਨੇ ਉਹ ਘਟਾਈਆਂ ਨੇ. ਓਵਰਆਲ ਗ੍ਰਾਂਟ ਦੀ ਜੇ ਆਪਾਂ ਨੰਬਰ ਦੀ ਗੱਲ ਕਰੀਏ, 2024-25 ਦੇ ਵਿੱਚ ਤਕਰੀਬਨ ਪੂਰੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹਨਾਂ ਨੇ 1,84,000 ਗ੍ਰਾਂਟ ਦਿੱਤੀਆਂ ਸੀਗੀਆਂ, ਜਿਹੜੀਆਂ ਕਿ ਪਿਛਲੇ ਸਾਲ ਦੇ ਵਿੱਚ 1,78,000 ਦੇ ਥੋੜੇ ਜਿਹੇ 6,000 ਦਾ ਡਿਕਰੀਜ਼ ਆਇਆ ਜੀ.
0: ਓਕੇ,
1: ਪਰ ਵਧੀਆ ਚੀਜ਼ ਇਹ ਸੀਗੀ, ਜਿਹੜੇ ਆਨਸ਼ੋਰ ਐਪਲੀਕੈਂਟ ਸੀਗੇ ਜੀ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ, ਉਹਦੀ ਗ੍ਰਾਂਟਸ ਵਧੀਆ ਨੇ ਜੀ.
0: ਓਕੇ,
1: ਤੇ ਆਫਸ਼ੋਰ ਤੋਂ ਜਿਹੜਾ ਰਿਫਿਊਜ਼ਲ ਰੇਟ ਆ, ਜਿਵੇਂ ਆਪਾਂ ਡਿਸਕਸ ਹੀ ਕਰ ਰਹੇ ਸੀਗੇ ਕਿ ਆਫਸ਼ੋਰ ਸਟੂਡੈਂਟ ਰੇਟ ਜਿਹੜਾ ਉਹ ਰਿਫਿਊਜ਼ਲ ਰੇਟ ਆ ਜੀ, ਉਹ ਹਾਈ ਆ ਜੀ. ਉਹ ਤਕਰੀਬਨ 8.3 ਦੇ ਡਿਕਰੀਜ਼ ਦੇ ਨਾਲ 1,11,000 ਤੇ ਰਹਿ ਗਈਆਂ ਨੇ, ਤੇ ਆਨਸ਼ੋਰ ਜਿਹੜਾ ਆਸਟ੍ਰੇਲੀਆ ਚ ਰਹਿ ਕੇ ਅਪਲਾਈ ਕਰ ਰਹੇ ਉਹਨਾਂ ਦਾ ਕਿਤੇ ਨਾ ਕਿਤੇ ਸਕਸੈਸ ਰੇਟ ਬੈਟਰ ਆ ਜੀ ਆਫਸ਼ੋਰ ਤੋਂ ਜੀ.
0: ਆਲਰਾਈਟ, ਓਕੇ, ਠੀਕ ਹੋ ਗਿਆ. ਕੁਝ ਸਵਾਲ ਜਵਾਬ ਹੈਗੇ ਨੇ ਭਾਜੀ ਜਿਹੜੇ ਸਟੂਡੀਓ ਨੰਬਰ ਤੇ ਆਉਂਦੇ ਨੇ ਆ ਸਾਡੇ ਕੋਲ, ਵੈਸੇ ਆਏ ਹੋਏ ਨੇ ਮੈਸੇਜਸ, ਉਹਨਾਂ ਦੇ ਵਿੱਚ ਕੁਝ ਸਵਾਲ ਹੈਗੇ ਨੇ ਤੇ ਠੀਕ ਹੈ, ਇਹ ਤਾਂ ਇਹਦੇ ਨਾਲ ਪ੍ਰੋਗਰਾਮ ਨਾਲ ਰਿਲੇਟਡ ਨਹੀਂ. ਓਕੇ, ਇੱਕ ਕਹਿੰਦੇ ਨੇ, ਕਹਿੰਦੇ ਮਾਈ ਬ੍ਰਦਰ ਐਂਡ ਹਿਜ਼ ਫਰੈਂਡ ਹੈਜ਼ ਲੌਸਟ ਅ ਸਟੂਡੈਂਟ ਵੀਜ਼ਾ ਫਰੋਮ ਆਫਸ਼ੋਰ, ਸਿਮਿਲਰ ਪ੍ਰੋਫਾਈਲ, ਬਟ ਫਰੈਂਡ ਗੋਟ ਗ੍ਰਾਂਟ ਇਨ 30 ਡੇਜ਼ ਐਂਡ ਮਾਈ ਬ੍ਰਦਰ ਇਜ਼ ਸਟਿਲ ਵੇਟਿੰਗ ਫਰੋਮ ਲਾਸਟ 2.5 ਮੰਥਸ, ਵਟ ਕੈਨ ਬੀ ਦੀ ਰੀਜ਼ਨ?
1: ਭਾਜੀ ਬਹੁਤ ਇੰਪੋਰਟੈਂਟ ਹੈ ਜੀ, ਇਹਦੇ ਵਿੱਚ ਨਾ ਐਪਲੀਕੇਸ਼ਨ ਦੇਖਣੀ ਪਏਗੀ ਜੀ, ਉਹਨਾਂ ਨੇ ਕਿਹੜੀ ਸਟੱਡੀ ਦੇ ਵਿੱਚ ਜਿਹੜੀ ਉਹ ਐਡਮਿਸ਼ਨ ਲਈ ਹੈ, ਕਿਉਂਕਿ ਇਹ ਮਿਨਿਸਟਰੀਅਲ ਡਾਇਰੈਕਸ਼ਨ ਹੁੰਦੀ ਹੈ ਜੀ ਡਿਪਾਰਟਮੈਂਟ ਦੇ ਵੱਲੋਂ. ਮੈਂ ਉਹਦੇ ਅਕੋਰਡਿੰਗ ਤੁਹਾਨੂੰ ਥੋੜੀ ਟੈਕਨੀਕਲ ਚੀਜ਼ ਦੱਸ ਰਿਹਾ ਜੀ. 14 November 2025 ਨੂੰ ਇੱਕ ਡਾਇਰੈਕਸ਼ਨ ਆਈ ਸੀ ਆਸਟ੍ਰੇਲੀਆ ਦੇ ਵੱਲੋਂ ਕਿ ਜਿਹੜੇ ਆਫਸ਼ੋਰ ਐਪਲੀਕੈਂਟਸ ਨੇ ਉਹਨਾਂ ਨੂੰ ਪ੍ਰਾਇਓਰਟੀ ਦੀ ਇੱਕ ਸੀਕੁਐਂਸ ਦਿੱਤੀ ਉਹਨਾਂ ਨੇ. ਸੋਰੀ ਭਾਜੀ,
0: ਹਾਂਜੀ
1: ਹਾਂਜੀ, ਮੈਂ ਕੰਟੀਨਿਊ ਕਰਾਂ ਇਸ ਤੋਂ ਬਿਫੋਰ, ਹੈ ਨਾ
0: ਜੀ.
1: ਤੇ ਇਹਨਾਂ ਨੇ ਕੀ ਕਿਹਾ ਜੀ, ਜਿਹੜੇ ਵੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਅਪਲਾਈ ਕੀਤਾ ਹੋਇਆ ਜੀ, ਉਹ ਪ੍ਰਾਇਓਰਟੀ 1 ਦੇ ਵਿੱਚ ਆਉਂਦਾ ਹੋਏਗਾ ਜੀ, ਤੇ ਹੋ ਸਕਦਾ ਉਹਦੇ ਵਿੱਚ ਜਿਹੜੀ ਪ੍ਰੋਸੈਸਿੰਗ ਹੈ ਨਾ ਜੀ ਉਹ ਤਕਰੀਬਨ,
0: ਮੈਂ ਪ੍ਰਾਇਓਰਟੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪ੍ਰਾਇਓਰਟੀ ਕਿਸ ਤਰੀਕੇ ਦੇ ਨਾਲ ਸੈਟ ਕੀਤੀਆਂ ਨੇ.
1: ਭਾਜੀ ਉਹ ਮੇਨਲੀ ਹੁੰਦੀ ਹੈ ਕਿ ਉਹਨਾਂ ਦੀ ਕਿਹੜੀ ਯੂਨੀਵਰਸਿਟੀ ਤੋਂ ਲਈ ਹੋਈ ਹੈ ਜੀ ਉਹਨਾਂ ਨੇ,
0: ਉਹਨਾਂ ਦੇ ਵੀ
1: ਲੈਵਲ, ਹਾਂਜੀ ਬਿਲਕੁਲ ਜੀ, ਉਹਨਾਂ ਦੇ ਆਲਰੇਡੀ ਲੈਵਲ ਬਣੇ ਹੁੰਦੇ ਨੇ ਜੀ,
0: ਠੀਕ ਹੈ ਠੀਕ
1: ਹੈ। ਜੇ ਜੇ ਜੇ ਉਹ ਕੋਈ ਵੀ ਯੂਨੀਵਰਸਿਟੀ ਆ ਜਾਂ ਕੋਈ ਵੀ ਕਾਲਜ ਆ, ਜੇ ਉਹਨੇ 80% ਤੋਂ ਆਲਰੇਡੀ ਜਿਹੜੀ ਆਪਣੀ ਜਿੰਨਾ ਉਹਨਾਂ ਨੂੰ ਕੋਟਾ ਅਲਾਟ ਹੋਇਆ ਹੋਇਆ, ਜੇ ਉਹਦੇ ਵਿੱਚੋਂ ਆਲਰੇਡੀ 80% ਆਲਰੇਡੀ ਐਪਲੀਕੇਸ਼ਨਾਂ ਹੋ ਚੁੱਕੀਆਂ ਨੇ ਜੀ, ਫਿਰ ਅਸੈਸਮੈਂਟ ਸਲੋ ਹੋ ਜਾਂਦੀ ਹੈ ਜੀ, ਚਾਹੇ ਸੇਮ ਹੀ ਯੂਨੀਵਰਸਿਟੀ ਹੋਵੇ ਜੀ।
0: ਕਰੈਕਟ। ਤੇ ਫਿਰ ਐਪਲੀਕੈਂਟ ਨੂੰ ਤਾਂ, ਸੋਰੀ ਯਾਦਵਿੰਦਰ ਭਾਜੀ ਕੱਟ ਰਹੇ ਇੱਥੇ, ਐਪਲੀਕੈਂਟ ਨੂੰ ਤਾਂ ਨਹੀਂ ਪਤਾ ਕਿ ਕਿੱਥੇ ਕਿੱਥੇ ਜ਼ਿਆਦਾ ਧੱਕਾ ਪੈ ਰਿਹਾ। ਇਹ ਕਿੱਦਾਂ ਫਿਰ ਚੂਜ਼ ਕੀਤਾ ਜਾਵੇ ਕਿ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰੀਏ, ਵੀ ਉੱਥੇ ਉਹਨਾਂ ਦਾ ਕੋਟਾ ਕਿਤੇ ਵਰਤਣਾ ਲਿਆ ਗਿਆ ਹੋਵੇ? ਏਦਾਂ ਏਦਾਂ ਦਾ ਕੁਛ ਨਹੀਂ ਹੈਗਾ, ਬਲਾਈਂਡ ਗੈਸ ਹੀ ਆ।
1: ਬਲਾਈਂਡ ਗੈਸ ਨਹੀਂ ਕਹੂੰਗੇ ਭਾਜੀ ਇਸ ਚੀਜ਼ ਨੂੰ, ਪਰ ਇਸ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ। ਇੱਕ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਆ ਜੀ ਕਿ ਲੈਵਲ 1, ਲੈਵਲ 2 ਜਾਂ ਲੈਵਲ 3 ਜਿਹੜੀ ਯੂਨੀਵਰਸਿਟੀ ਹੈ ਤੁਹਾਡੀ, ਉਹ ਚੈੱਕ ਕਰਨਾ ਪਏਗਾ। ਕਾਲਜ ਜਾਂ ਯੂਨੀਵਰਸਿਟੀ ਜਿਹੜਾ ਵੀ ਇੰਸਟੀਟਿਊਟ ਦੇ ਵਿੱਚ ਤੁਸੀਂ ਐਡਮਿਸ਼ਨ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਲੈਵਲ 1 ਦੇ ਵਿੱਚ ਹੋਵੇ ਜੀ, ਕਿਉਂਕਿ ਲੈਵਲ 1 ਦੇ ਵਿੱਚ ਜੇ ਤੁਸੀਂ ਅਪਲਾਈ ਕਰੋਗੇ ਤਾਂ ਕਿਤੇ ਨਾ ਕਿਤੇ ਸਕਸੈਸ ਦੇ ਰੇਟ ਵੀ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਜੀ।
0: ਠੀਕ।
1: ਦੂਜੀ ਚੀਜ਼ ਆ ਜੀ, ਜਿੰਨੀਆਂ ਵੀ ਵਧੀਆ ਯੂਨੀਵਰਸਿਟੀਜ਼ ਨੇ ਤੁਹਾਨੂੰ ਐਡਮਿਸ਼ਨ ਮੁਸ਼ਕਿਲ ਮਿਲਦੀ ਹੈ ਜ਼ਰੂਰ ਉਹਨਾਂ ਦੇ ਵਿੱਚ, ਬਟ ਉਹਨਾਂ ਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਪ੍ਰਾਇੋਰਟੀ ਮਿਲੇਗੀ ਜੀ। ਗਰੁੱਪ 8 ਯੂਨੀਵਰਸਿਟੀ ਆ ਉਹ ਤਾਂ ਆਲਰੇਡੀ ਮਤਲਬ ਜੇ ਤੁਹਾਨੂੰ ਉੱਥੇ ਐਡਮਿਸ਼ਨ ਮਿਲ ਜਾਂਦੀ ਆ ਤਾਂ ਉਹ ਬਹੁਤ ਵਧੀਆ ਚਾਂਸ ਦੀ ਪ੍ਰਾਇੋਰਟੀ ਮਿਲ ਜਾਂਦੀ
0: ਹੈ। ਮਹਿੰਗੀਆਂ ਵੀ ਹੁੰਦੀਆਂ ਨੇ,
1: ਨਹੀਂ ਮਹਿੰਗੀ ਤਾਂ ਡੈਫੀਨੇਟਲੀ ਹੋਣਗੀਆਂ ਜੀ, ਕੋਸਟਲੀ ਹੋਣਗੀਆਂ ਬਾਕੀ।
0: ਰਾਈਟ ਰਾਈਟ, ਨਹੀਂ ਠੀਕ ਹੈ। ਇੱਕ ਸਵਾਲ ਇੱਥੇ, ਇਹ ਨਾਮ ਨਹੀਂ ਦੱਸਣਾ ਚਾਹੁੰਦੇ ਹੈਗੇ, ਕਹਿੰਦੇ ਜੀ ਕਿ ਮੇਰਾ 491 ਤੋਂ ਬਾਅਦ S56 ਆਇਆ ਸੀਗਾ ਡੈਟ ਨੂੰ ਲੈ ਕੇ, ਅਤੇ ਉਹ ਨਾਲ ਦੀ ਨਾਲ ਕਲੀਅਰ ਕਰ ਦਿੱਤਾ ਗਿਆ 10 September ਨੂੰ। ਕਹਿੰਦੇ ਓਰੀਜਨਲ ਲੋਜਮੈਂਟ ਹੈ, ਮੈਂ ਸ਼ਾਇਦ ਕਨਫਿਊਜ਼ ਹੋ ਰਿਹਾ, 10 September ਦੀ ਇਹਨਾਂ ਦੀ 191 ਦੀ ਲੋਜਮੈਂਟ ਹੈ ਸੋਰੀ, ਅਤੇ ਜਿਹੜਾ ਡੈਟ ਹੈਗਾ ਉਹ 30 May ਦਾ ਕਹਿ ਰਹੇ ਨੇ, ਅਤੇ ਹੁਣ ਕਹਿੰਦੇ ਅੱਜ ਦੀ ਤਰੀਕ ਤੱਕ ਕੁਛ ਆਇਆ ਨਹੀਂ ਹੈਗਾ, S56 ਤੋਂ ਬਾਅਦ ਵੀ ਕੋਈ ਰਿਪਲਾਈ ਨਹੀਂ ਆਇਆ, ਕਿੰਨਾ ਟਾਈਮ ਹੋਰ ਲੱਗ ਸਕਦਾ ਭਾਜੀ?
1: ਭਾਜੀ ਮੈਨੂੰ ਲੱਗਦਾ ਇਹਨਾਂ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਸ਼ਾਇਦ 191 ਲੌਂਚ ਕੀਤੀ ਹੋਊਗੀ,
0: ਮੈਂ ਕਨਫਿਊਜ਼ ਹੋ ਰਿਹਾ। ਹਾਂਜੀ ਠੀਕ ਹੈ,
1: ਹਾਂਜੀ ਹਾਂਜੀ ਹਾਂਜੀ, ਤੇ ਇਸ ਸਾਲ ਇਹਨਾਂ ਨੇ ਮਈ ਦੇ ਵਿੱਚ ਇਹਨਾਂ ਨੂੰ ਹੋ ਸਕਦਾ S56 ਆਇਆ ਹੋਏਗਾ ਜੀ, ਕਿਉਂਕਿ ਇਹਨਾਂ ਦੀ ਸਟੈਟ ਰਹਿੰਦਾ ਹੋਏਗਾ ਜੀ ATO ਦਾ
0: ਜੀ।
1: ਤਾਂ ਇਹਦੇ ਵਿੱਚ ਜੇ ਇਹਨਾਂ ਨੇ ਆਲਰੇਡੀ ਪੇ ਕਰ ਦਿੱਤਾ ਜੀ, ਮੈਨੂੰ ਉਮੀਦ ਹੈ ਕਿਉਂਕਿ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਗਿਆ ਜੀ, ਜਿਹੜਾ ਲਾਸਟ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਗ੍ਰਾਂਟਸ ਥੋੜੀਆਂ ਸਲੋ ਹੋਈਆਂ ਸੀਗੀਆਂ, ਹੁਣ ਡਿਪਾਰਟਮੈਂਟ ਐਕਟਿਵ ਆ ਜੀ ਕਾਫੀ, ਲਾਸਟ ਵੀਕ ਤੋਂ ਲੈ ਕੇ ਹੁਣ ਦੁਬਾਰਾ ਤੋਂ ਜਿਹੜੀਆਂ ਗ੍ਰਾਂਟਸ ਆ ਉਹ ਸਟਾਰਟ ਹੋ ਚੁੱਕੀਆਂ ਨੇ, ਤੇ ਉਮੀਦ ਕਰਦੇ ਹਾਂ ਜਿਹਨਾਂ ਦੇ ਆਲਰੇਡੀ S56 ਆ ਚੁੱਕੀ ਹੈ ਜੀ, ਵਿਦ ਇਨ 1 month ਔਰ 2 months ਜਿਹੜੇ ਵੀਜ਼ਾ ਗ੍ਰਾਂਟ ਆ ਜੀ ਉਹ ਵੀ ਆਉਣੇ ਸ਼ੁਰੂ ਹੋ ਜਾਣਗੇ ਜੀ।
0: ਇਹ ਜਿਹੜੇ ਅੱਗੇ ਵੀ ਆਪਾਂ ਨੂੰ ਸਵਾਲ ਆਇਆ ਸੀ ਕਿ ਇਹ ਜਿਹੜੇ S56 ਹੁੰਦੇ ਨੇ ਯਾਦਵੰਦ ਭਾਜੀ, ਇਹਦੇ ਨਾਲ ਕੀ ਉਹ ਨਵੇਂ ਸਿਰੇ ਤੋਂ ਫਿਰ ਐਪਲੀਕੇਸ਼ਨ ਨੂੰ ਕੰਸਿਡਰ ਕਰਦੇ ਆ, ਉਹਨਾਂ ਨੂੰ ਸਾਈਡ ਤੇ ਰੱਖੀ ਜਾਂਦੇ ਵੀ ਤੇਰਾ ਹੋ ਗਿਆ, ਤੇਰੀ ਬਸ ਆਹ ਚੀਜ਼ ਰਹਿੰਦੀ ਹੈ ਤੇ ਤੈਨੂੰ ਦੇ ਦਾਂਗੇ? ਪ੍ਰਾਇਓਰਿਟੀ ਫਿਰ ਕਿਹਨਾਂ ਦੀ ਹੁੰਦੀ ਹੈ, ਨਵੀਆਂ ਐਪਲੀਕੇ ਜਿਹੜੀਆਂ ਮਤਲਬ ਸੀਕੁਐਂਸ ਦੇ ਵਿੱਚ ਉਹਨਾਂ ਦੇ ਹੋਣਗੀਆਂ ਵੀ ਸਤੰਬਰ ਫਿਰ ਅਕਤੂਬਰ ਫਿਰ ਨਵੰਬਰ, ਜਾਂ ਫਿਰ ਜਿਹਨਾਂ ਦੇ S56 ਪੈਂਡਿੰਗ ਪਏ ਪਹਿਲਾਂ ਉਹਨਾਂ ਦੀ, ਜਾਂ ਕੁਛ ਵੀ ਨਹੀਂ ਹੈਗਾ, ਰੈਂਡਮ ਹੈ?
1: ਨਹੀਂ ਰੈਂਡਮ ਨਹੀਂ ਹੈ ਭਾਜੀ, ਇਹਦੇ ਵਿੱਚ ਹੁੰਦਾ ਕੀ ਆ, ਬੇਸਿਕਲੀ ਆਪਾਂ ਪ੍ਰਾਇੋਰਟੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜਦੋਂ ਮੰਨ ਲਓ ਸਤੰਬਰ ਵਾਲੀਆਂ ਫਾਈਲਾਂ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਗਈਆਂ ਭਾਜੀ, ਤਾਂ ਉਹ ਕੇਸ ਅਫਸਰ ਨੂੰ ਸਾਈਨ ਹੋ ਜਾਂਦੀਆਂ ਨੇ ਜੀ ਫਾਈਲਾਂ, ਉਦੋਂ ਤੱਕ ਡਿਪਾਰਟਮੈਂਟ ਉਹਨਾਂ ਫਾਈਲਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੁੰਦਾ ਜਦੋਂ ਤੱਕ ਕੇਸ ਅਫਸਰ ਨੂੰ ਸਾਈਨ ਨਹੀਂ ਹੋਈਆਂ ਜੀ।
0: ਕਰੈਕਟ।
1: ਹੁਣ ਜਦੋਂ ਕੇਸ ਅਫਸਰ ਤੁਹਾਡੀ ਫਾਈਲ ਚੈੱਕ ਕਰਦਾ ਜੀ, ਉਹਨੂੰ ਕੋਈ ਨਾ ਕੋਈ ਕਮੀ ਪੇਸ਼ੀ ਦਿਖ ਰਹੀ ਹੈ, ਤਾਂ ਤੁਹਾਡੇ ਜੋ ਦੁਬਾਰਾ ਉਹ ਡਾਕੂਮੈਂਟ ਆ ਜਿਹੜੇ ਉਹ ਰਿਕੁਐਸਟ ਕਰਦਾ ਜੀ।
0: ਠੀਕ ਹੈ।
1: ਇਹਦੇ ਲਈ ਇਹ ਬਚਣ ਦਾ ਇਹਦਾ ਆਪਸ਼ਨ ਇਹੀ ਹੈ ਜੀ ਕਿ ਤੁਸੀਂ ਕੋਸ਼ਿਸ਼ ਕਰੋ ਜਦੋਂ ਵੀ ਆਪਣੀ ਐਪਲੀਕੇਸ਼ਨ ਤੁਸੀਂ ਲੌਂਚ ਕਰ ਦਿੱਤੀ ਹੈ ਜੀ, ਜੇ ਤੁਸੀਂ ਕੋਈ ਲੌਜਮੈਂਟ ਦੇ ਟਾਈਮ ਆਪਣਾ ਡਾਕੂਮੈਂਟ ਪੂਰਾ ਨਹੀਂ ਦੇ ਸਕੇ, ਤਾਂ ਡਿਊਰਿੰਗ ਪ੍ਰੋਸੈਸਿੰਗ ਆਲਰੇਡੀ ਬਿਫੋਰ ਕੇ ਕੇਸ ਅਫਸਰ ਮੰਗੇ, ਉਹ ਤੁਸੀਂ ਆਲਰੇਡੀ ਪਹਿਲਾਂ ਹੀ ਪ੍ਰੋਵਾਈਡ ਕਰਵਾ ਦਿਓ ਉਹਨਾਂ ਨੂੰ ਡਿਊਰਿੰਗ ਪ੍ਰੋਸੈਸਿੰਗ ਜੀ। ਹੁਣ ਜਿਹੜਾ ਤੁਹਾਡਾ ਕੁਐਸਚਨ ਸੀ ਭਾਜੀ ਵੀ S56 ਤੇ ਜਦੋਂ ਆ ਗਈ ਤਾਂ ਕੀ ਉਹ ਦੁਬਾਰਾ ਕਿਊ ਦੇ ਵਿੱਚ ਲੱਗ ਜਾਏਗੀ, ਏਦਾਂ ਨਹੀਂ ਹੁੰਦਾ ਭਾਜੀ, ਕੇਸ ਅਫਸਰ ਨੂੰ ਆਲਰੇਡੀ ਸਾਈਨ ਹੋਈ ਹੋਈ ਆ, ਕਿਉਂਕਿ ਕੇਸ ਅਫਸਰ ਕੋਲ ਬਹੁਤ ਜ਼ਿਆਦਾ ਫਾਈਲਸ ਹੁੰਦੀਆਂ ਨੇ, ਜਦੋਂ ਉਹਦੇ ਕੋਲ ਬਾਕੀ ਫਾਈਲਾਂ ਤੋਂ ਥੋੜਾ ਜਿਹਾ ਟਾਈਮ ਮਿਲੇਗਾ ਤਾਂ ਆਟੋਮੈਟਿਕਲੀ ਫਾਈਲ ਨੂੰ ਰਿਵਿਊ ਕਰ ਲੇਗਾ ਜੀ, ਕਿਉਂਕਿ ਕਿਤੇ ਨਾ ਕਿਤੇ ਨੰਬਰ ਆਲਰੇਡੀ ਕੇਸ ਅਫਸਰ ਕੋਲ ਗਿਆ ਹੋਇਆ ਜੀ ਉਸ ਫਾਈਲ ਦਾ।
0: ਠੀਕ ਹੋ ਗਿਆ, ਠੀਕ ਹੋ ਗਿਆ। ਆਈ ਹੋਪ ਸੋਰੀ ਨਾ ਆਈ ਹੋਪ ਤੁਹਾਨੂੰ ਤੁਹਾਡਾ ਰਿਪਲਾਈ ਮਿਲ ਗਿਆ ਹੋਏਗਾ ਜੀ। ਲਾਸਟ ਕੁਐਸਚਨ ਭਾਜੀ ਲੈਂਦੇ ਚੱਲਦੇ ਹੈਗੇ ਇੱਥੇ, ਮਾਈ JRP ਇਜ਼ ਇਨ ਸ਼ੈਫ ਇਜ਼ ਐਕਸਪਾਇਰਡ, ਵਾਟ ਆਰ ਦੀ ਅਦਰ ਆਪਸ਼ਨਸ ਡੂ ਆਈ ਹੈਵ?
1: ਭਾਜੀ ਜੋਬ ਰੈਡੀ ਜਿਹੜਾ ਬੇਸਿਕਲੀ ਹੁੰਦਾ ਜਦੋਂ ਬੱਚਾ ਪੜ੍ਹਾਈ ਕਰਦਾ ਆਸਟ੍ਰੇਲੀਆ ਵਿੱਚ ਕੋਈ ਵੀ ਟ੍ਰੇਡ ਸਟੱਡੀ, ਇਹ ਸ਼ੈਫ ਦੀ ਵੀ ਨਹੀਂ ਗੱਲ ਕਰਦੇ, ਮੈਂ ਸਾਰੇ ਟ੍ਰੇਡ ਓਕੂਪੇਸ਼ਨ ਦੀ ਹੀ ਗੱਲ ਕਰਦਾ ਜੀ, ਉਹ 1 ਸਾਲ ਤੋਂ ਜਾਂ 1.5 ਸਾਲ ਦਾ ਜਿਹੜਾ ਜੋਬ ਰੈਡੀ ਪ੍ਰੋਗਰਾਮ ਉਹ ਪੂਰਾ ਕਰਦਾ ਜੀ, ਜਦੋਂ ਉਹਦਾ ਫਾਈਨਲ ਸਰਟੀਫਿਕੇਟ ਆ ਜਾਂਦਾ ਉਹ 3 ਸਾਲ ਦੇ ਲਈ ਵੈਲਿਡ ਹੁੰਦਾ ਭਾਜੀ।
0: ਓਕੇ।
1: ਹੁਣ ਇਹਦੇ ਵਿੱਚ ਜਦੋਂ ਬੱਚੇ ਦਾ ਜੋਬ ਰੈਡੀ ਐਕਸਪਾਇਰ ਹੋ ਚੁੱਕਿਆ, ਯਾਨੀ ਕਿ ਇਹਨਾਂ ਨੇ 3 ਸਾਲ ਪਹਿਲਾਂ ਜੋਬ ਰੈਡੀ ਪ੍ਰੋਗਰਾਮ ਪੂਰਾ ਕੀਤਾ ਹੋਏਗਾ ਜੀ, ਹੁਣ ਇਹਨਾਂ ਕੋਲ 2 ਆਪਸ਼ਨ ਹੁੰਦੇ ਨੇ ਜੀ ਜੋਬ ਰੈਡੀ ਜੇ ਤੁਹਾਡਾ ਐਕਸਪਾਇਰ ਹੋ ਗਿਆ ਜੀ, ਜਾਂ ਤਾਂ ਜੇ ਤੁਹਾਡੇ ਕੋਲ 3 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਹੈ ਜੀ,
0: ਠੀਕ
1: ਡਾਇਰੈਕਟਲੀ ਆਰਟੀਓ ਕੋਲ ਅਪਲਾਈ ਕਰਕੇ ਵਿਦ ਇਨ 2 ਜਾਂ 3 ਮੰਥਸ ਦੇ ਵਿੱਚ ਜਿਹੜਾ ਤੁਹਾਡੀ ਦੁਬਾਰਾ ਤੋਂ ਸਕਿੱਲ ਅਸੈਸਮੈਂਟ ਹੈ ਜਿਹੜੀ ਉਹ ਆ ਸਕਦੀ ਹੈ ਜੀ। ਜਾਂ ਇੱਕ ਦੂਜਾ ਆਪਸ਼ਨ ਵੀ ਹੈਗਾ ਭਾਜੀ, ਜੇ ਇਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਨਹੀਂ ਹੈਗਾ ਜੀ, ਫਿਰ ਇਹਨਾਂ ਨੂੰ ਜੋਬ ਰੇਡੀਓ ਦੁਬਾਰਾ ਤੋਂ ਫਿਰਨਾ ਪਏਗਾ ਜੀ।
0: ਓਕੇ
1: ਹਾਂਜੀ, ਤਾਂ ਦੁਬਾਰਾ 1 ਜਾਂ 1.5 ਸਾਲ ਦਾ ਟਾਈਮ ਲੱਗੇਗਾ।
0: ਹਾਂਜੀ ਠੀਕ,
1: ਕਿਉਂਕਿ ਬਹੁਤ ਸਾਰੇ ਐਪਲੀਕੈਂਟ ਏਦਾਂ ਹੁੰਦੇ ਨੇ ਭਾਜੀ ਜਿਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਜੋਬ ਰੈਡੀ ਪੂਰੀ ਕੀਤਾ, ਤੇ ਕਈ ਵਾਰੀ ਉਹਦੇ ਵਿੱਚ ਫੀਲਡ ਦੇ ਵਿੱਚ ਕੰਮ ਨਹੀਂ ਕਰਦੇ ਤੇ ਉਹ ਐਕਸਪੀਰੀਅੰਸ ਆਪਣਾ ਪੂਰਾ ਨਹੀਂ ਕਰ ਪਾਉਂਦੇ ਜੀ।
0: ਠੀਕ ਹੋ,
1: ਹਾਂਜੀ
0: ਚਲੋ, ਹੋਪਫੁਲੀ ਸਾਰੇ ਸਵਾਲਾਂ ਦੇ ਜਵਾਬ ਸਭ ਨੂੰ ਮਿਲ ਗਏ ਹੋਣ। ਪਰ ਥੈਂਕ ਯੂ ਸੋ ਮਚ ਯਾਦਵਿੰਦਰ ਭਾਜੀ, ਤੁਸੀਂ ਟਾਈਮ ਕੱਢਿਆ।
1: ਥੈਂਕ ਯੂ ਬਹੁਤ ਭਾਜੀ ਤੁਹਾਡਾ ਜੀ, ਤੇ ਨਾਲ ਦੀ ਨਾਲ ਵਿਸ਼ੇ ਰੱਖਾ ਐਂਡ ਕਰੀਏ ਜੀ। ਮੈਂ ਇੱਕ ਹੋਰ ਨਿਊਜ਼ ਆ ਜਿਹੜੀ ਉਹ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤੀ ਸੀ 189 ਦੇ ਇਨਵੀਟੇਸ਼ਨ ਆਉਣ ਨੂੰ ਲੈ ਕੇ ਜੀ।
0: ਜੀ ਜੀ ਜੀ,
1: ਉਹ 30 ਸਤੰਬਰ ਤੱਕ ਡਿਪਾਰਟਮੈਂਟ ਜਿਹੜਾ 189 ਦਾ ਇਨਵੀਟੇਸ਼ਨ ਰਾਊਂਡ ਕਰ ਰਿਹਾ ਜੀ। ਤਾਂ ਜਿੰਨੇ ਵੀ ਆਪਣੇ ਲਿਸਨਰ ਨੇ ਜੀ, ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ, ਜੇ ਤੁਸੀਂ ਕੋਈ ਵੀ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਆ, ਮੇਕ ਸ਼ੋਰ ਕਰੋ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ 30 ਸਤੰਬਰ ਦਾ ਜਿਹੜਾ ਇਨਵੀਟੇਸ਼ਨ ਰਾਊਂਡ ਹੋ ਰਿਹਾ ਜੀ, ਉਹਦੇ ਵਿੱਚ ਤੁਹਾਨੂੰ ਇਨਵਾਈਟ ਆ ਸਕੇ ਤੇ ਤੁਹਾਡੀ ਆਸਟ੍ਰੇਲੀਆ ਦੀ PR ਦਾ ਜਿਹੜਾ ਸੁਪਨਾ ਉਹ ਪੂਰਾ ਹੋ ਸਕੇ ਜੀ।
0: ਵਾਹ ਕੀ ਬਾਤਾਂ ਜੀ, 189 ਸਿੱਧੀਆਂ ਕਚੌਰੀਆਂ ਤੁਹਾਡੀ ਪਲੇਟ ਦੇ ਵਿੱਚ, ਸੋ ਤਿਆਰੀ ਰੱਖੋ ਜੀ ਆਪਣੀ। ਤੇ ਜਿੱਦਾਂ ਯਾਦਵਿੰਦਰ ਭਾਅ ਜੀ ਹੋਰਾਂ ਨੇ ਆਪਣੀਆਂ ਸਾਰੀਆਂ ਸਲਾਹਾਂ ਦਿੱਤੀਆਂ ਅਲੱਗ ਅਲੱਗ ਵੀਜ਼ਾ ਕੈਟਾਗਰੀਜ਼ ਨੂੰ ਲੈ ਕੇ, ਜੇ ਧਿਆਨ 'ਚ ਰੱਖੀਆਂ ਜਾਣ ਤਾਂ ਕਾਫੀ ਹੈਸਲ ਤੋਂ ਜਿਹੜਾ ਬਚਿਆ ਜਾ ਸਕਦਾ, ਕਈ ਵਾਰ ਆਪਣੇ ਧਿਆਨ ਦੇ ਵਿੱਚ ਨਹੀਂ ਰਹਿੰਦੀਆਂ। ਪਰ ਧੰਨਵਾਦ ਭਾਅ ਜੀ, ਬਹੁਤ ਸ਼ੁਕਰੀਆ ਜੀ ਇੱਕ ਵਾਰ ਫਿਰ ਤੋਂ।
1: ਥੈਂਕ ਯੂ ਭਾਅ, ਥੈਂਕ ਯੂ।
0: ਸੋ ਇਹ ਸੀ ਯਾਦਵਿੰਦਰ ਸਿੰਘ ਸਾਡੇ ਨਾਲ, ਬਾਂਸਲ ਇਮੀਗ੍ਰੇਸ਼ਨ ਮੈਲਬਨ ਤੋਂ ਜੁੜੇ ਹੋਏ। ਤੇ ਫਿਲਹਾਲ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਹੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ। ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦੇਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਕਰਨ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ। ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੂੰ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤੇ ਫਿਰ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸਨੂੰ ਆਪਣੇ ਜਿੱਤਣ ਦੇ ਉੱਤੇ ਕਮਾਣ ਸੀ। ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ, ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ? ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫਿਰ ਹਾਰ ਗਿਆ, ਆਪਣੇ ਪੈਸੇ ਵੀ ਦਿੱਤੇ ਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਇਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ? ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ
ਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ। ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤਾਂ ਕੀਤਾ ਹੀ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤਾਂ ਹੱਥ 'ਤੇ ਉਹਦਾ ਫਿਰ ਵਾਪਸ ਉਗਾਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ 'ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ। ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ, ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਹੈ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਅਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਿਓਮ ਸ਼ਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ਤਾਨਾਂ ਤੋਂ ਸੁਣੇ ਦੇ ਮੁਤਾਬਿਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਅਤੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ, ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜੂੰਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਓਨਾ ਕੀ ਸਮਾਂ ਹੋਇਆ, ਉਸੇ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ਤਾਨ ਜਮ੍ਹਾਂ ਹੋਏ, ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ, ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ। ਮਾਸਾ ਮਾਸਾ ਜਿੰਨਾ ਇਵਾਨ ਸ਼ਤਾਨਾਂ ਦੇ ਹੱਥੇ ਆਇਆ,

ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੇਠ ਜੀ ਸੀ ਜਿਹੜੇ ਕਦੀ ਵੀ ਖੁਸ਼ ਨਹੀਂ ਦਿਖੇ। ਪੈਸਾ ਬਹੁਤ ਜ਼ਿਆਦਾ, ਜਿੰਨਾ ਚਾਹੁੰਦੇ ਉਨਾ ਕਮਾ ਲੈਂਦੇ, ਇੱਕ ਡੀਲ ਕਰਦੇ ਤੇ ਜਿੰਨਾ ਸੋਚਦੇ ਉਹ ਤੋਂ ਵਧੇਰੇ ਘਰ ਆਉਂਦਾ। ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਸੀ, ਪੈਸੇ ਧੇਲੀ ਦੀ ਕੋਈ ਥੋੜ ਨਹੀਂ, ਹਰ ਪਾਸਿਓਂ ਸਾਰਾ ਕੁਛ ਠੀਕ, ਪਰ ਮਨ ਨੂੰ ਸ਼ਾਂਤੀ ਨਹੀਂ। ਹੌਲੀ ਹੌਲੀ ਇਹ ਚੀਜ਼ ਸਤਾਉਣ ਲੱਗੀ। ਮਨ ਹਮੇਸ਼ਾ ਪਰੇਸ਼ਾਨ ਰਹਿੰਦਾ, ਹਮੇਸ਼ਾ ਕਿਸੇ ਦੋ ਚਿੱਤੀ ਦੇ ਵਿੱਚ ਰਹਿੰਦਾ। ਗੱਲ ਗੱਲ ਦੇ ਉੱਤੇ ਸੇਠ ਹੁਣੀ ਹੁਣ ਖੁਰ ਖਿੱਜਣ ਵੀ ਲੱਗ ਪਏ। ਘਰ ਦੀ ਸ਼ਾਂਤੀ ਹੌਲੀ ਹੌਲੀ ਭੰਗ ਹੋਣੀ ਸ਼ੁਰੂ ਹੋ ਗਈ। ਸੇਠ ਜੀ ਇਸ ਚੀਜ਼ ਦੇ ਲਈ ਬਹੁਤ ਚਿੰਤਿਤ ਸੀ ਕਿ ਆਖਿਰ ਮੈਂ ਆਪਣੇ ਇਸ ਸੁਭਾਅ ਨੂੰ ਬਦਲਾਂ ਕਿੱਦਾਂ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਜਮਾਏ ਅਤੇ ਫਿਰ ਆਖਿਰ ਕਿਸੇ ਨੇ ਇੱਕ ਦਿਨ ਦੱਸਿਆ ਕਿ ਫਲਾਣੇ ਫਲਾਣੇ ਬੰਦੇ ਕੋਲ ਜਾ ਸਕਦਾ, ਉਹ ਸਿਆਣਾ ਵਾ, ਉਹ ਕਾਫੀ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਕਰਦਾ। ਸੇਠ ਜੀ ਸਾਧੂ ਦੀ ਕੁਟੀਆ ਕੋਲ ਪਹੁੰਚੇ ਅਤੇ ਸਾਧੂ ਨੂੰ ਜਾ ਕੇ ਆਪਣੀ ਸਾਰੀ ਸਮੱਸਿਆ ਦੱਸੀ। ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ, ਮੈਂ ਬੜਾ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ, ਮੈਂ ਬੜਾ ਬਾਹਰ ਅੰਦਰ ਜਾ ਕੇ ਪਹਾੜਾਂ ਦੇ ਵਿੱਚ ਵੀ ਥੋੜ੍ਹੇ ਦਿਨ ਲਾ ਕੇ ਆਇਆ, ਮੈਂ ਸਵੇਰੇ ਸਵੇਰੇ ਹੋਰ ਵੀ ਜੋ ਕੋਈ ਦੱਸਦਾ ਵਾ ਉਹ ਕਾਰ ਵਿਹਾਰ ਵੀ ਕਰਦਾ, ਬੜੇ ਤੰਤਰ ਮੰਤਰ ਲਾਏ ਨੇ, ਬੜੇ ਜਾਦੂ ਟੂਣੇ ਕੀਤੇ, ਪਰ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਇੱਕ ਤਲਖੀ ਜੀ ਰਹਿੰਦੀ ਹੈ। ਇਹ ਜੋ ਕੁਛ ਵੀ ਆ ਇਹਨੂੰ ਮਾਨਣ ਦਾ ਆਨੰਦ ਜਿਹਾ ਨਹੀਂ ਆ ਰਿਹਾ। ਅਤੇ ਸਾਧੂ ਨੇ ਕਿਹਾ ਕਿ ਕੁਛ ਦਿਨ ਕੱਢ ਕੇ ਆਇਆ, ਰਹਿ ਸਕਦਾ ਇੱਥੇ। ਅਤੇ ਸੇਠ ਨੇ ਕਿਹਾ ਜੀ ਮੇਰੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ, ਸਰਦਾ ਤਾਂ ਨਹੀਂ ਪਰ ਜੇ ਉਹ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਤਾਂ ਫਿਰ ਕਰਨਾ ਵੀ ਪੈਣਾ। ਸਾਧੂ ਨੇ ਕਿਹਾ ਹੁਣ ਤੂੰ ਸੌਂ ਜਾ, ਆਪਾਂ ਕੱਲ੍ਹ ਮਿਲਾਂਗੇ। ਅਗਲੇ ਦਿਨ ਦੁਪਹਿਰ ਦਾ ਸਮਾਂ ਸੀ, ਸਾਧੂ ਨੇ ਸੇਠ ਦੇ ਨਾਲ ਕੁਛ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਸੇਠ ਨੂੰ ਲੱਗ ਰਿਹਾ ਕਿ ਇਹ ਤਾਂ ਕੋਈ ਕੰਮ ਦੀ ਗੱਲ ਨਹੀਂ ਕਰ ਰਿਹਾ, ਕੋਈ ਇਹਨੇ ਮੈਨੂੰ ਮੰਤਰ ਨਹੀਂ ਦੱਸਿਆ, ਕੋਈ ਮੈਨੂੰ ਪਾਠ ਨਹੀਂ ਦੱਸਿਆ, ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾ ਰਿਹਾ, ਮੇਰੇ ਕਾਰੋਬਾਰ ਦਾ ਪੁੱਛਦਾ, ਮੇਰੇ ਪਰਿਵਾਰ ਦਾ ਪੁੱਛਦਾ। ਇਹਨੇ ਨੂੰ ਤਿੱਖੜ ਧੁੱਪ ਚੜਾਈ। ਸਾਧੂ ਨੇ ਕਿਹਾ ਚੰਗਾ ਭਾਈ ਆਪਾਂ ਹੁਣ ਚੱਲੇ ਹਾਂ ਛਾਵੇਂ, ਅਤੇ ਮੈਨੂੰ ਲੱਗਦਾ ਤੈਨੂੰ ਧੁੱਪੇ ਬੈਠਣਾ ਚਾਹੀਦਾ। ਇਹ ਗੱਲ ਥੋੜ੍ਹੀ ਜਿਹੀ ਬਦਤਮੀਜ਼ੀ ਵਾਲੀ ਲੱਗੀ ਸੇਠ ਨੂੰ, ਆਦਤ ਨਹੀਂ ਸੀ ਕੋਈ ਇਸ ਤਰੀਕੇ ਦੇ ਨਾਲ ਬੁਲਾਵੇ, ਇੱਦਾਂ ਗੱਲ ਕਰੇ। ਧੁੱਪ ਹੋਰ ਤਿੱਖੀ ਹੁੰਦੀ ਗਈ, ਸੇਠ ਦੇ ਬੁਰੇ ਹਾਲ ਹੁਣ ਕਦੀ ਧੁੱਪ 'ਚ ਨਹੀਂ ਬੈਠਾ, ਅਤੇ ਸਾਧੂ ਆਰਾਮ ਦੇ ਨਾਲ ਛਾਵੇਂ ਬੈਠਾ ਚਾਹ ਪਾਣੀ ਪੀ ਰਿਹਾ। ਅਗਲੇ ਦਿਨ ਫਿਰ ਦੁਬਾਰਾ ਤੋਂ ਉਸੇ ਜਗ੍ਹਾ ਦੇ ਉੱਤੇ ਬੈਠੇ, ਮਨ ਦੇ ਵਿੱਚ ਸੀ ਕਿ ਫਿਰ ਕਿਤੇ ਮੈਨੂੰ ਇਹ ਕਹਿ ਨਾ ਦੇਵੇ ਕਿ ਧੁੱਪੇ ਬੈਠਾ ਰਹਿ, ਕੱਲ੍ਹ ਹੀ ਸਾਰੀ ਮੇਰੀ ਚਮੜੀ ਝੁਲਸ ਗਈ ਹੈ। ਸੇਠ ਨੇ ਚਾਹ ਪਾਣੀ ਮੰਗਾਇਆ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੇਰਾ ਵਰਤ ਹੈ, ਜੇ ਤੂੰ ਇੱਥੇ ਰਹਿਣਾ ਤੂੰ ਆਪਣੇ ਆਪ ਨੂੰ ਠੀਕ ਕਰਨਾ ਅਤੇ ਅੱਜ ਤੂੰ ਕੁਛ ਨਹੀਂ ਖਾਵੇਂਗਾ। ਹੁਣ ਤਿੱਖੜ ਧੁੱਪ ਦੇ ਵਿੱਚ ਜੇ ਕੋਈ ਪਿਆਸਾ ਬੈਠਾ ਹੋਵੇ ਉਹਦੇ ਸਾਹਮਣੇ ਬੈਠ ਕੇ ਕੋਈ ਪਾਣੀ ਪੀਵੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ। ਸਾਧੂ ਨੇ ਪਾਣੀ ਪੀਤਾ, ਉੱਠ ਕੇ ਫਿਰ ਛਾਵੇਂ ਚਲੇ ਗਿਆ ਅਤੇ ਘੁੰਮ ਕੇ ਆਵਾਜ਼ ਦਿੱਤੀ, ਸੇਠ ਜੀ ਆਪਣੇ ਘਰ ਥੋੜ੍ਹਾ ਸੁਨੇਹਾ ਲਾਓ, ਕੁਛ ਪਕਵਾਨ ਇੱਥੋਂ ਦੇ ਲੋਕਾਂ ਦੇ ਲਈ ਤੁਹਾਡੇ ਲਈ ਜੇਕਰ ਆ ਜਾਏ ਤਾਂ ਵਧੀਆ। ਸੇਠ ਨੇ ਸੁਨੇਹਾ ਲਾਇਆ, ਤਰ੍ਹਾਂ ਤਰ੍ਹਾਂ ਦੇ ਖਾਣੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪੇੜੇ ਅਤੇ ਹੋਰ ਪਤਾ ਨਹੀਂ ਕੀ ਕੀ ਆ ਗਿਆ। ਸੋ ਇਹ ਸਾਰੇ ਪਕਵਾਨ ਜਦੋਂ ਟੇਬਲ ਦੇ ਉੱਤੇ ਪਰੋਸੇ ਗਏ ਅਤੇ ਸਾਧੂ ਨੇ ਫਿਰ ਕਿਹਾ ਨਹੀਂ ਸੇਠ ਜੀ ਅੱਜ ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ, ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ 'ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਲੈ ਕੇ ਖਾ ਰਿਹਾ ਅਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ।

0: ਇਸ ਡੇਰੇ ਦੀ, ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਆ। ਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਤੇ ਆਸ਼ਰਮ ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲਿਓ? ਮੈਂ ਚੱਲਿਆ ਆਪਣੇ ਘਰ, ਕਿਉਂ ਕੀ ਗੱਲ, ਆਪਣਾ ਇਲਾਜ ਨਹੀਂ ਕਰਾਉਣਾ? ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ, ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਧੁੱਪ ਦਿੱਤੀ ਆ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ, ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ। ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾਂ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ, ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ, ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਹੈ कोई चीज सता रही है तो तुम भी अपने अंदर अंदर थोड़ा समा कढ़ के झाती मार लो तुहानू भी हल तुहाडे अंदरों मिल जाना। आस करते हैं कि कहानी तुसीं पसंद की होएगी।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਬੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

0: व्हाइट हिल स्टूडियोज पेश करते हैं पीरियड एक्शन थ्रिलर दस्तार।
1: एक अल्लाह कपड़ा नहीं है, एक कहानियां कई सदियां दी।
0: स्टारिंग तरसेम जसर, गीत गुराया ते योगराज सिंह।
2: They have slavery in their blood, we have kingship in ours.
3: Create terror.
4: ਵੇਖੋ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ ਸਤਾਰਾਂ ਜੁਲਾਈ ਨੂੰ ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵ www.kingshipinnows.com.au
5: ਫੁੱਲ ਕਹਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੇ ਜਿਹੜਾ ਸ਼ਮੀ ਕਪੂਰ ਵਿੱਚ ਆ ਗਿਆ ਮੇਰੇ
1: ਚਲੇ ਗਏ ਓਲਡ ਸਕੂਲ ਸਟਾਈਲ ਅੱਜ ਓਲਡ ਸਕੂਲ ਹੀ ਕਰਨਾ ਭਾਜੀ ਆਪਾਂ ਉਹਦੀ ਵਜ੍ਹਾ ਕੀ ਹੈ ਦੱਸੋ ਪਹਿਲਾਂ
0: ਓਲਡ ਸਕੂਲ ਕਰਨਾ
1: ਕਿਉਂਕਿ ਤੁਸੀਂ ਯੰਗ ਹੋ ਰਹੇ ਹੋ
0: ਅੱਛਾ
1: ਮਨਤੇਜ ਭਾਜੀ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ
0: ਆਏ ਹਾਏ ਹਾਏ ਥੈਂਕ ਯੂ ਜੀ
1: ਭਾਜੀ ਤੁਹਾਡਾ 21ਵਾਂ ਜਨਮ ਦਿਨ ਬਹੁਤ ਵਧੀਆ ਬੀਤੇ
0: ਏਦਾਂ ਹੀ ਫੇਰ ਮੈਂ
1: ਰੱਬ ਕਰੇ ਹੋਰ ਬਾਕੀ ਦੇ ਜਿਹੜੇ ਬੱਚੇ ਤੁਹਾਡੇ ਜ਼ਿੰਦਗੀ ਦੇ 80 ਸਾਲ ਉਹ ਵੀ ਚੰਗੇ ਬੀਤਣ 101 ਕਰਕੇ ਜਾਇਆ ਨਾ
0: ਉਹ 101 ਪਹਿਲਾਂ ਹੀ ਕੈਲਕੂਲੇਟ ਕਰ ਲਿਆ
1: 21 ਤੇ ਗੱਲ ਕਰਦੇ ਕਰਦੇ ਨਿਕਲ ਆਉਂਦੀ ਹੈ
0: ਸਹੀ ਗੱਲ 101 ਦਾ ਸ਼ਗਲ ਪਾ ਕੇ ਤੁਸੀਂ ਗਏ ਹੋ ਮੈਨੂੰ ਭਾਈ ਆ ਲੇਕਿਨ ਜਿਹੜਾ ਤੁਸੀਂ ਕੇਕ ਲਿਆਂਦਾ ਨਾ
1: ਹਾਂਜੀ
0: ਓਏ ਹੋਏ ਹੋਏ ਇੰਨਾ ਸਵਾਦ
1: ਦੁਬਈ ਅਰਬੀ ਭਾਸ਼ਾ ਚ ਕੁਛ ਕਹੋ
0: ਅਰਬੀ ਭਾਸ਼ਾ ਚ
1: ਕਿਉਂਕਿ ਬੜੀ ਛੇਤੀ ਅਰਬੀ ਭਾਸ਼ਾ ਖਤਮ ਹੋ ਜਾਣੀ ਹੈ ਧਰਤੀ ਤੇ ਇਧਰੋਂ ਇਰਾਨ ਨੇ ਅਟੈਕ ਕਰਨੇ ਉਧਰੋਂ ਅਮਰੀਕਾ ਨੇ ਅਰਬੀਆਂ ਨੇ ਰਹਿਣਾ ਹੀ ਨਹੀਂ
0: ਅਰਬੀਆਂ ਹਾਂ ਮਤਲਬ ਵਿਚਾਰੇ ਵਿੱਚ ਹੀ
1: ਅਰਬੀ ਕਹੋ ਕੁਛ ਖਸ਼ਪਕਾ ਖਟਪਕਲਾ ਹੈ ਦਾ
0: ਇਹ ਆਪਕਾ ਗਜੀਰ ਇਤਨਾ ਅਸ਼ਾ ਥਾ ਮਾਸ਼ਾ ਅੱਲਾ ਮਾਸ਼ਾ ਮੁਸ਼ਕਿਲ ਅੱਲਾ ਵੇਦੰਤਾ
1: ਵੇਦੰਤਾ
0: ਵੇਦੰਤਾ
1: ਵੇਦੰਤਾ ਮਤਲਬ ਅੰਤ ਹੈ ਇਹਦਾ ਵੇਦਾਂ ਦੇ ਅੱਗੇ
0: ਇਹਦਾ ਮਤਲਬ ਅੰਤ ਹੈ ਹੀ ਨਹੀਂ ਹੈ ਇੰਨਾ ਵਧੀਆ ਤੀਲ ਪਰ ਮੈਨੂੰ ਪਤਾ ਨਹੀਂ ਇਹ ਕੀ ਤੁਸੀਂ ਫੋਮ ਜਦੋਂ ਇਹਨੂੰ ਮੈਂ ਟੱਚ ਕੀਤਾ ਨਾ ਯਾ ਮੈਂ ਭਾਜੀ ਇਹਦੇ ਤੇ ਉਹ ਜਿਹੜੀ ਰੂਲ ਜਿਹੜਾ ਉਹ
1: ਇਹਦੇ ਨਾਲ ਖੇਡਣਾ ਕਿ ਖਾਣਾ
0: ਨਹੀਂ ਪਹਿਲੇ ਨੂੰ ਹੱਥ ਲਾ ਕੇ ਵੇਖੋ ਗੱਲ ਕੋ ਐ ਜਿੱਦਾਂ
1: ਇੰਨਾ ਸੌਫਟ
0: ਯਾਰ ਉਹ ਜਿੱਦਾਂ ਸੋਫੀਆ ਦੇ ਵਿੱਚ ਨੀ ਉਹ ਛੋਟੀ ਛੋਟੀ ਪਈ ਹੁੰਦੀ ਰੂਈ ਜੀ ਉਹ ਉਹ ਜਿਹਾ
1: ਜਿਵੇਂ ਮੁਨਸ਼ੀ ਦੇ ਸਰਾਣੇ ਚ ਪਾਈ ਹੁੰਦੀ ਹੈ ਰੂ
0: ਜਿਵੇਂ ਉਹ ਜਦੋਂ ਫਿਲਮਾਂ ਵਿੱਚ ਰੂਪ ਜਿਹਾ ਸਰਾਣੇ
1: ਕਰਦੇ ਫਾਈਟ ਕਰਦੇ
0: ਉੱਡਦੇ ਹੁੰਦੇ ਆ
1: ਹਾਂ ਉਹ ਹੀਰੋ ਹੀਰੋਇਨ ਕਰਦੇ ਨੇ
0: ਭਾਜੀ ਉਹ ਫਿਲਮਾਂ 'ਚ ਵਧੀਆ
1: ਲੱਗਦੇ ਨੇ ਨਾਲ ਕੇਕ ਮਾਰਨਾ ਸੀ ਐ ਹਾਂ
0: ਮੈਂ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਫਿਲਮਾਂ 'ਚ ਵਧੀਆ
1: ਵਧੀਆ
0: ਆ ਜਿਹੜੇ
1: ਤੁਸੀਂ ਜਨਾਨੀ ਦੇ ਮਾਰ ਕੇ ਦੇਖੋ ਪਿੱਲੋ ਉਦੋਂ ਸਾਰੀ ਰਾਤ ਬਾਥਰੂਮ 'ਚ ਬੰਦ ਕਰ ਦੇਣਾ
0: ਪਿੱਲੋ ਉਧਰੋਂ ਉਹ ਆਉਣਾ ਵਾ ਵੇਲਣਾ ਆਉਣਾ ਵਾ ਉਧਰੋਂ ਕੁਝ ਹੋਰ ਆਊਗਾ ਅਸੀਂ ਤੇ ਪੋਲੀਆਂ ਚੀਜ਼ਾਂ ਸੁੱਟਾਂਗੇ ਪਰ ਉਧਰੋਂ ਵੇਖੋ ਕਦੀ ਆਹ ਕਦੀ ਉਹ ਕਦੀ
1: ਕਿਚਨ 'ਚ ਹੁੰਦਾ ਮਤਲਬ ਆਪਾਂ ਨੂੰ ਹੀ ਨੁਕਸਾਨ ਝੱਲਣਾ ਪੈਂਦਾ ਹਨਾ ਘਰਵਾਲੀ ਦੇ ਹੱਥ 'ਚ ਵੇਲਣ ਕੜਾਹੀਆਂ ਕੜਛੀਆਂ ਜੋ ਮਰਜ਼ੀ ਮਾਰੇ ਭਗਾ
0: ਕਿਚਨ 'ਚ ਵੀ ਕੰਮ ਕਰਦਾ ਹੀ
1: ਕਰਦਾ ਬੰਦਾ ਚੱਕ ਕੇ ਮੋਇੰਗ ਮਸ਼ੀਨ ਵੀ ਨਹੀਂ ਮਾਰ ਸਕਦਾ ਜਵਾਬ 'ਚ ਮੈਂ ਕੀ ਮਾਰਾ
0: ਯਾਰ ਮੋਇੰਗ ਮਸ਼ੀਨ ਤੋਂ ਯਾਦ ਆਇਆ ਇੱਕ ਜਿਹੜਾ ਅੱਜ ਕੱਲ੍ਹ ਉਹ ਚੱਲ ਪਿਆ ਵਾ ਭਾਜੀ ਰੋਬੋਟ ਜਿਹੜਾ ਕਹਿੰਦੇ ਵੀ
1: ਯਾਰ
0: ਹਾਂ ਉਹ ਸਫਾਈ ਘੱਟ ਗੰਦ ਜ਼ਿਆਦਾ ਪਾਉਂਦਾ
1: ਸਹੀ ਗੱਲ ਹੈ ਉਹਦੇ ਪਿੱਛੇ ਇੱਕ ਆਪ ਨਾਲ ਲੱਗਣਾ ਪੈਂਦਾ ਝਾੜੂ ਮਾਰ
0: ਉਹ ਦੱਸੋ ਕੀ ਕਰਦਾ ਉਹ ਪਹਿਲਾਂ ਤਾਂ ਨਾ ਐ ਮੂਵ ਮਾ ਕਰਕੇ ਨਾ ਐ ਕਰਕੇ ਐ ਟੇਡਾ ਟੇਡਾ ਕਰਕੇ ਨਾ ਪਹਿਲਾਂ ਲੱਭਦਾ ਰਹੂਗਾ ਵੀ ਕਿੱਧਰ ਜਾਣਾ ਕਿੱਧਰ ਜਾਣਾ
1: ਉਹਦੀਆਂ ਨਹੀਂ ਉਹ ਰੀਲਾਂ ਜੀਆਂ ਚੱਲਦੀਆਂ ਵੀ ਜਨਾਨੀ ਪਿੱਛੇ ਪਿੱਛੇ ਝਾੜੂ ਮਾਰਦੀ ਜਾ ਰਹੀ ਮੁਰੇ ਮੁਰੇ ਉਹ ਰੋਬਰ ਟੈਂਕ ਨਹੀਂ ਜਾਂਦੇ
0: ਉਹ ਸਾਡਾ ਪਤਾ ਨੀ ਕਿੱਦਾਂ ਦਾ ਸੀ ਮੈਂ ਉਹ ਚ ਪਾਇਆ ਮੈਂ ਚੱਲ ਇਹ ਸਾਫ਼ ਕਰੂਗਾ ਉਹਨਾਂ ਦੇ ਚਿੱਕੜ ਹੀ ਕਰਦਾ ਉਹ
1: ਪਾਣੀ ਹੋ ਗਿਆ ਸਾਈਡ ਤੇ ਰੱਖਿਆ ਹੋਇਆ
0: ਅਸੀਂ ਵੀ ਏਦਾਂ ਹੀ ਕੀਤਾ
1: ਸਾਡਾ ਅਸਲ ਤੇ ਘਰ ਦੇ ਵਿੱਚ ਢਾਂਚਾ ਵੀ ਜਿਹੜਾ ਏਦਾਂ ਦਾ ਹੈ ਨਾ ਕਿ ਉਹਦੇ ਚ ਥਾਂ ਥਾਂ ਤੇ ਉਹ ਵੱਜਦਾ ਫਿਰਦਾ ਤੇ ਮੈਨੂੰ ਉਹਦੇ ਤਰਸ ਆ ਗਏ ਵੀ ਐਵੇਂ ਕੰਨਾਂ 'ਚ ਵੱਜਦਾ ਫਿਰਦਾ ਜਾ ਸਾਈਡ ਫਿਰ ਉਹ ਸਟਿੱਕ ਵਾਲਾ ਹੀ ਵਰਤਿਆ ਹੁਣ
0: ਉਹ ਨਾ ਬੁਰ ਜਿੱਦਾਂ ਨਿਆਣਿਆਂ ਨੂੰ ਕੀ ਪਤਾ ਹੁੰਦਾ ਉਹ ਤੇ ਅੱਗੇ ਆ ਜਾਂਦੇ ਆ ਉਹ ਆਇਆ ਹੁੰਦਾ ਉਹ ਇੱਧਰ ਅੱਗੇ ਜਾਂਦਾ ਉਹ ਵਿਚਾਰਾ ਕਹਿੰਦਾ ਉਹ ਲੱਗਦਾ ਕੁਝ ਆ ਗਿਆ ਅੱਗੇ ਉਹ ਇੱਧਰ ਜਾਣ ਲੱਗਦੇ ਨਿਆਣੇ ਉੱਧਰ ਚਲ ਜਾਂਦੇ ਆ ਏਦਾਂ ਹੀ ਖੇਡੇ ਖਿਡਾਈ 'ਚ ਸਾਡਾ ਫਲੋਰ ਖਰਾਬ ਹੋ ਜਾਂਦਾ
1: ਕੀ ਕਹੀਏ ਕਿ ਨਿਆਣਿਆਂ ਦਾ ਦਿਮਾਗ ਹੈ ਨਹੀਂ ਇੱਕ ਵੈਕਿਊਮ ਦਾ ਦਿਮਾਗ ਹੈ ਨਹੀਂ
0: ਇਹ ਵੈਕਿਊਮ ਵਾਲਿਆਂ ਨੂੰ ਚਾਹੀਦਾ ਵਾ ਤੁਸੀਂ ਕਿਉਂ ਬੁਲਾਇਆ ਹੈ
1: ਇੱਕ ਤਾਂ ਸਮਾਰਟ ਬਣ ਰਹੇ ਨੇ ਭਾਜੀ ਹੁਣ ਅੱਜ ਕੱਲ੍ਹ ਸਮਾਰਟ ਵੀ ਆ ਰਹੇ ਨੇ
0: ਭਾਜੀ ਸਾਰੇ ਸਮਾਰਟ ਹੋਈ ਜਾ
1: ਰਹੇ ਅੱਜ ਕੱਲ੍ਹ ਉਹ ਚਾਈਨਾ 'ਚ ਤਾਂ ਉਹਨਾਂ ਨੇ ਰੋਬੋ ਸਰਵਰ ਰੱਖਣ ਲੱਗ ਗਏ ਨਾ ਘਰਾਂ ਦੇ ਵਿੱਚ ਬਈ ਹਾਂ ਤੁਹਾਡੇ ਘਰ ਦੇ ਵਿੱਚ ਰੋਬੋ ਹੀ ਹੈ ਜਿਹੜਾ ਸਾਰੇ ਕੰਮ ਉਹ ਯਾਰ ਪਾਣੀ ਲੈ ਕੇ ਆ ਜਾ ਜਰਾ ਹਨਾ ਲਾਈਟ ਬੰਦ ਕਰੀ ਮੈਂ ਭੁੱਲ ਗਿਆ ਸੀਗਾ ਏਸੀ ਦਾ ਰਿਮੋਟ ਫੜਾਈ ਜਰਾ ਬੈਠ ਗਿਆ ਨਾ ਰਿਮੋਟ ਐਂ ਕਰੀ ਜਾਂਦਾ ਫਿਰ ਕੰਮ ਸਾਰੇ
0: ਨਹੀਂ ਇੱਥੇ ਵੀ ਮੇਰੇ ਦੋਸਤ ਜਿੱਥੇ ਆਪਾਂ ਰਹਿੰਦੇ ਹਾਂ ਨਾ ਤੇ ਉੱਥੇ ਸਾਡੇ ਗੁਆਂਢੀ ਆ ਨਹੀਂ ਉਹ ਗੁਆਂਢੀ ਉਹ ਕਹਿੰਦੇ ਸਾਡੇ ਆਫਿਸ ਵਿੱਚ ਰਾਤ ਨੂੰ ਰੋਬੋਟ ਸਫਾਈਆਂ ਕਰਦੇ ਆ
1: ਹਾਂ ਉਹ
0: ਆਖਿਆ ਇੱਥੇ ਹੈਗੇ ਹੱਦ ਹੋ ਗਈ ਯਾਰ
1: ਇੱਥੇ ਸਿਡਨੀ 'ਚ ਤਾਂ ਕਈ ਥਾਵਾਂ ਤੇ
0: ਉਹ ਕਹਿੰਦੇ ਸਾਰੇ ਸਿਕਿਉਰਟੀ ਗਾਰਡ ਕੱਢਦੇ ਹੁਣ
1: ਉਹ
0: ਸਿਕਿਉਰਟੀ ਵੀ ਕਰੇਗਾ ਪਲੱਸ ਸਫਾਈ ਵੀ ਕਰੇਗਾ
1: ਯਾ ਯਾ
0: ਬਾਅਦ 'ਚ ਬਾਅਦ 'ਚ ਜਦੋਂ ਕੋਈ ਆਉਂਦਾ ਨਾ ਉਹਨੂੰ ਐਂ ਸਲੂਟ ਵੀ ਮਾਰੇਗਾ ਮੈਂ ਆਖਿਆ ਯਾਰ ਹੱਦ ਹੋ ਗਈ
1: ਜ਼ਿਆਦਾ ਹੋ ਗਿਆ
0: ਰਾਤ
1: ਦੇ ਪੈਸੇ ਵਧੀਆ ਹੁੰਦੇ ਨੇ ਪਰ ਜੋਬ ਦਿਨ ਚ
0: ਰਾਤ ਨੂੰ ਤੁਹਾਨੂੰ ਪੈਸੇ
1: ਪਹਿਲੀ ਨੌਕਰੀ ਮੇਰੇ ਖਿਆਲ ਦੇ ਨਾਲ ਨਾਈਟ ਸੀ
0: ਉਹ
1: 7-11 ਤੇ ਮੇਰੀ 11-7 ਸੀ ਬਾਹਰ ਜਿੰਨੇ ਪੈਟਰੋਲ ਪੰਪ ਨੇ ਉਹ ਸਾਫ਼ ਕਰੋ ਸਾਰੀ ਫਿਲਿੰਗ ਰਾਤ ਨੂੰ ਹੁੰਦੀ
0: ਹੈ
1: ਕੋਲਡ ਸਟੋਰ ਚ ਜਾ ਕੇ ਉਹ ਟਰਾਲੀ ਚ ਰੱਖ ਕੇ ਸਾਰਾ ਕੋਕ ਕੂਕ ਲਿਆਓ ਭਰੋ ਫਿਰ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਆਉਣਾ ਸਾਰੇ ਲੈਜਰ ਤਿਆਰ ਕਰੋ ਅਖਬਾਰ ਵਾਲੇ ਦਾ ਬਣਾਓ ਬਿੱਲ ਫਿਰ ਬ੍ਰੈਡ ਵਾਲੇ ਨੇ ਆ ਜਾਣਾ ਫਿਰ ਦੁੱਧ ਵਾਲੇ ਨੇ ਆਉਣਾ ਪੰਗਾ ਤਾਂ ਉਦੋਂ ਪੈਂਦਾ ਜਦੋਂ ਜਿੱਦਣ ਤੇਲ ਵਾਲਾ ਆ ਗਿਆ
0: ਅੱਛਾ
1: ਉਹ ਸਭ ਤੋਂ ਵੱਧ ਟਾਈਮ ਲੈਂਦਾ ਸੀਗਾ ਕਿਉਂਕਿ ਫਿਰ ਉਦੋਂ ਉਹਨਾਂ ਦੀ ਟੈਸਟਿੰਗ ਵੀ ਕਰਨੀ ਹੁੰਦੀ ਹੈ ਟੈਂਕਰਾਂ ਦੀ ਜਿਹੜੇ ਥੱਲੇ ਜ਼ਮੀਨ ਚ ਹੁੰਦੇ
0: ਨੇ ਮਤਲਬ ਕਿੱਦਾਂ ਪਿਆ
1: ਚੈਂਬਰ ਖੋਲੋ ਉਹਨਾਂ ਚੋਂ ਪਾਈਪ ਜੀ ਪਾਓ ਉਹਦਾ ਲੈਵਲ ਚੈੱਕ ਕਰੋ ਫਿਰ ਲਿਖੋ ਫਿਰ ਪਾਣਾ ਉਹ ਯਾਰ
0: ਅੱਲਾਹ ਜੀ ਜਿਲੇ ਇੰਟਰਵਿਊ ਦੇਣੀ ਹੈ ਤੁਹਾਨੂੰ ਵਧੀਆ ਇੰਟਰਵਿਊ ਤੇ ਹੀ ਦੱਸਦੀ ਆ ਵੀ ਕੀ ਤੁਹਾਨੂੰ ਪੁੱਛ ਲਾ ਉਹਦਾ ਲਿਆ
1: ਨਹੀਂ ਕਾਹਦਾ ਕੱਖ ਨਹੀਂ ਪੁੱਛਦੇ ਮੈਨੂੰ ਜਿਹਨੇ ਰੱਖਿਆ ਦੇਸੀ ਸੀਗਾ
0: ਅੱਛਾ
1: ਪੰਜਾਬੀ ਬੰਦਾ
0: ਸੋਦੇ ਪਏ ਹੁਣ
1: ਹਨਾ ਨਹੀਂ ਹੁਣ ਤਾਂ ਮੈਨੂੰ ਲੱਗਦਾ ਜੇਲ੍ਹ ਚ ਹੋਣਾ
0: ਮੈਨੂੰ
1: ਕਹਿੰਦਾ ਕਿ ਤੇਰਾ ਤਜਰਬਾ ਨੀ ਚਲ ਵੈਸੇ ਤਾਂ ਮੈਂ $12 ਦਿੰਦਾ ਇਹ 2011-12 ਦੀ ਗੱਲ ਜਦੋਂ ਵੀ ਆਇਆ ਮੈਂ ਵੈਸੇ ਤਾਂ ਮੈਂ$12 ਦਿੰਦਾ ਪਰ ਕਿਉਂਕਿ ਤੇਰਾ ਐਕਸਪੀਰੀਅੰਸ ਨੀ ਹੈਗਾ ਤਾਂ ਤੈਨੂੰ ਪਹਿਲੇ 3 ਮਹੀਨੇ ਜਿਹੜੇ ਪਹਿਲੇ 3 ਮਹੀਨੇ ਨੇ ਉਹ ਚ ਕੁਛ ਕੁ ਹਫ਼ਤੇ ਤਾਂ ਮੈਂ ਦੇਖੂਗਾ ਵੀ ਤੂੰ ਕੰਮ ਠੀਕ ਕਰਦਾ ਦੋ ਕੁ ਹਫ਼ਤਿਆਂ ਦੀ ਤਾਂ ਉਹਨੇ ਦਿੱਤੀ ਹੋਣੀ 2-2.5 ਹਫ਼ਤੇ
0: ਠੀਕ ਹੈ
1: ਫਿਰ ਉਹਨੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤੇ ਫਿਰ ਉਹ ਐਂ ਜਿਵੇਂ ਸ਼ਗਨ ਵਾਲਾ ਲਿਫਾਫਾ ਨੀ ਹੁੰਦਾ
0: ਉਹ ਅੱਛਾ ਲਿਫਾਫੇ
1: ਆ ਲੈ ਜਾ ਤੇ ਕਾਕਾ ਘਰੇ ਪੈਸੇ ਰੱਖ ਕੇ ਨਾ ਕਾਗਜ਼ ਲੈ ਆਈ ਇਹ ਚ ਫਿਰ ਬਾਕੀ ਨੂੰ ਵੀ ਦੇਣੀ ਹੁੰਦੀ ਹੈ ਉਹ ਤੇ ਨਾਮ ਲਿਖਿਆ ਹੁੰਦਾ ਸੀ ਨਾ ਵੀ ਆ ਇਹਦਾ ਹਨਾ
0: ਠੀਕ ਹੈ
1: ਤੇ ਉਹਦੇ ਚ ਉਹਨੇ ਉਹ ਪਾ ਕੇ ਦੇ ਦੇਣੀ ਜੀ ਤੇ ਲਿਫਾਫੇ ਦੇ ਵਿੱਚ ਤੇ 12 ਮਤਲਬ ਕਹਿ ਕੇ ਫਿਰ ਮੈਨੂੰ $9 ਤੇ ਉਹਨੇ ਸ਼ੁਰੂ ਕੀਤਾ ਸੀ
0: ਮਤਲਬ ਉਹ ਯਾਰ ਜਦੋਂ ਪਹਿਲੀ ਜੋਬ ਹੁੰਦੀ ਨਾ ਅਗਲਾ ਬੰਦਾ ਨਾ ਉਹਨੂੰ ਕਹਿੰਦਾ ਵੀ ਨੀ ਕਿਸੇ ਨੂੰ
1: ਉਦੋਂ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਆ ਚ ਮਿਨੀਮਮ ਵੇਜਿਸ ਵੀ ਸ਼ਾਇਦ $18 ਹੁੰਦੇ ਸੀਗੇ ਸਮਥਿੰਗ
0: ਅੱਛਾ ਤੇ ਤੁਹਾਨੂੰ ਮਤਲਬ
1: 12 ਕਹਿ ਕੇ ਉਹਨੇ ਮੈਨੂੰ 9 ਤੇ ਸ਼ੁਰੂ ਕੀਤਾ ਸੀਗਾ
0: 9
1: ਤੇ ਉਹਦੇ ਵੀ ਪੂਰੇ ਨਹੀਂ ਸੀ ਦਿੰਦਾ ਜਿਵੇਂ ਜੇ ਮੰਨ ਲਓ ਤੁਹਾਡੇ 10 ਘੰਟੇ ਹੋ ਗਏ ਤੇ 10 ਘੰਟਿਆਂ ਦੇ ਤਾਂ ਉਸ ਹਿਸਾਬ ਦੇ ਨਾਲ $90 ਬਣਦੇ ਨੇ
0: ਜ਼ਿਆਦਾ ਬਣ ਗਏ ਹਾਂ ਅੱਛਾ ਹਾਂ ਲੱਭੇ ਹੋ ਗਏ
1: $90 ਬਣਦੇ ਨੇ ਪਰ ਉਹਨੇ ਦੇਣੇ ਵੀ ਤੇਰੇ ਕਾਗਾ ਉਹ ਅੱਜ ਤੂੰ ਕਾਫੀ ਮਸ਼ੀਨ ਨਹੀਂ ਕੀਤੀ ਤੇ ਅੱਛਾ ਮੈਂ ਦੇਖਿਆ ਕੈਮਰੇ ਚ ਤੂੰ ਕਾਫੀ ਵੀ ਪੀ ਲਈ ਚਲ ਕੋਈ ਨੀ ਪੀ ਲਿਆ ਕਰੋ ਕੋਈ ਨੀ ਅੱਛਾ ਐਂ ਕਰਦਾ ਮੈਂ 80 ਪਾ ਦਿੰਦਾ ਐਤਕੀ ਤੇਰੇ
0: ਅੱਛਾ ਹਾਂ ਬਾਕੀ ਕਾਫੀ ਦੇ ਕੱਟੇ ਗਏ
1: ਇਸ ਦਿੰਦੇ ਹਨਾ
0: ਤੇ ਜੇ ਤੂੰ ਕਹਿ ਲੈ ਉਹ 9 ਦਿੱਤੇ ਆ ਮੈਂ ਕਿਹਾ ਕਿਤੇ
1: ਆਪਾਂ ਨੂੰ ਪਤਾ ਨੀ ਹੁੰਦਾ ਆਪਾਂ ਵੀ ਅਸੀਂ ਵੀ ਖੁਸ਼ ਹੁੰਦੇ ਹਾਂ ਆਪਣਾ ਬਾਈ ਘਾਟ ਆਪਣਾ ਸੋਸ਼ਣ ਕਰਵਾ ਕੇ ਨਾ
0: ਐਕਚੁਅਲੀ ਦੱਸਿਆ ਕਿ ਉਦੋਂ ਬੰਦਾ ਡਰਦਾ ਵੀ ਹੁਣ ਜਿੱਦਾਂ ਨਵਾਂ ਨਵਾਂ ਬੰਦਾ ਆਉਂਦਾ ਹੈ ਨਾ ਉਹ ਕਹਿੰਦਾ ਵੀ ਕੀ ਪੰਗਾ ਲੈਣਾ ਕਿਸੇ ਨਾ ਔਰ ਜਿੰਨੇ ਵੀ ਮਿਲਦੇ ਆ ਚੱਲ ਕੋਈ ਨੀ ਆਈ
1: ਜਾਵੇ ਇਹ ਇੱਕ ਬੰਦਾ ਉਹਨੇ ਮੈਨੂੰ ਇੱਕ ਇਹੋ ਜਿਹੀ ਗੁਜਰਾਤੀ ਆਉਂਦਾ ਹੁੰਦਾ ਸੀ ਤੇ ਉਹ ਰਾਤ ਨੂੰ ਆਉਂਦਾ ਹੁੰਦਾ ਸੀ ਉਹ ਕਹਿੰਦਾ ਮੈਂ ਤੈਨੂੰ ਇੱਕ ਸਲਾਹ ਦਿੰਦਾ
0: ਮਤਲਬ ਉਹ ਵੀ ਕੰਮ ਕਰਦਾ ਸੀ ਤੁਹਾਡੇ ਨਾਲ
1: ਪਹਿਲਾਂ ਕਰਦਾ ਹੁੰਦਾ ਸੀ ਉੱਥੇ
0: ਅੱਛਾ ਠੀਕ ਹੈ
1: ਬਾਅਦ ਚ ਉਹ ਕਿਤੇ ਹੋਰ ਕਰਨ ਲੱਗ ਗਿਆ ਸੀ ਕਹਿੰਦਾ ਵੀ ਜੇ 7-11 ਕਹਿੰਦਾ ਕਿੰਨੇ ਮਹੀਨੇ ਹੋ ਗਏ ਮੈਂ ਕਿਹਾ 6 ਮਹੀਨੇ ਹੋ ਗਏ ਕਹਿੰਦਾ ਜੇ ਤੂੰ 1 ਮਹੀਨਾ ਹੋਰ ਲਾ ਲਿਆ ਤੂੰ 6 ਸਾਲ ਇੱਥੇ ਰਹਿ ਜਾਏਗਾ
0: ਉਹ
1: ਮੈਂ ਉਹ ਅਗਲੇ ਹੀ ਦਿਨ ਚੱਲ ਪਈ ਮੈਂ ਉਹਨੂੰ ਫੋਨ ਮਾਰਿਆ ਮੈਂ ਕਿਹਾ ਰਿਸ਼ਵ ਭਾਈ ਕਹਿੰਦਾ ਹਾਂ ਮੈਂ ਕਿਹਾ ਛੋੜ ਦੀ ਕਹਿੰਦਾ ਮੇਰੇ ਲੱਭ ਜਾਬ ਮੈਂ ਕਿਹਾ ਹੈ ਨੀ ਮੈਂ ਤਾਂ ਛੱਡਤੀ ਬਸ ਕਹਿੰਦਾ ਚੱਲ ਐਂ ਕਰ ਮੈਂ ਡੋਮੀਨੋਸ ਤੇ ਕੰਮ ਕਰਦਾ ਇੱਥੇ ਆ ਜਾ ਕਹਿੰਦਾ ਉੱਥੇ ਕਿੰਨੇ ਦਿੰਦੇ ਸੀ ਮੈਂ ਕਿਹਾ $11-11.5 ਕਦੇ ਕਦੇ $11.5 ਵੀ ਪਾ ਦਿੰਦਾ
0: ਅੱਛਾ ਉੱਥੇ ਹਾਂ ਠੀਕ ਹੈ
1: ਇੰਨਾ ਟਾਈਮ ਹੋ ਗਿਆ ਸੀ ਤੇ ਕਹਿੰਦਾ ਸੈਲਰੀ ਤਾਂ ਥੋੜੀ ਹੈ ਪਰ ਤੂੰ ਆ ਜਾ
0: ਅੱਛਾ ਠੀਕ
1: ਮਗਰ ਲੈ ਵੀ ਇਹ ਫਿਰ 9 ਤੋਂ ਸ਼ੁਰੂ ਕਰਾਉ ਤੇ ਗਿਆ ਮੈਂ ਡੋਮੀਨੋਸ ਤੇ ਸੀਗਾ ਵੀ ਸਾਡੇ ਸਬਬ ਚ ਉਹ ਪੈਨਰੀ ਥਾਲੇ ਪਾਸੇ
0: ਅੱਛਾ ਉਧਰਲੇ ਪਾਸੇ ਠੀਕ ਹੈ
1: ਕਹਿੰਦਾ ਫਰੰਟ ਤੇ ਸਰਵ ਕਰਨਾ ਤੂੰ ਕਸਟਮਰਸ ਨੂੰ ਤਾਂ ਤੈਨੂੰ ਕਰਨਾ ਹੀ ਆਉਂਦਾ ਮੈਂ ਕਿਹਾ ਹਾਂ ਪੀਜ਼ੇ ਨਾ ਬਣਾਈ ਕਹਿੰਦਾ
0: ਠੀਕ ਹੈ
1: ਪੀਜ਼ੇ ਨਾ ਬਣਾਉਣ ਲੱਗ ਜਾਈ ਮੂਹਰੇ ਸਰਵ ਕਰ ਮੈਂ ਕਿਹਾ ਠੀਕ ਹੈ ਮੈਂ ਆਰਡਰ ਲੈਣ ਲੱਗ ਗਿਆ ਮੈਂ ਸੈਲਰੀ ਰਾਤ ਨੂੰ ਕਹਿੰਦਾ ਮੈਨੂੰ ਕਹਿੰਦਾ ਤੇਰੀ $18 ਹੈ ਪਰ ਕਹਿੰਦਾ ਕਿ ਇੱਥੇ ਜਿਹੜਾ ਪੀਜ਼ਾ ਪੂਜ਼ਾ ਹੈ ਰਾਤ ਦਾ ਡਿਨਰ ਹੈ ਜੇ 4 ਘੰਟੇ ਤੋਂ ਵੱਧ ਸ਼ਿਫਟ ਕਰਦੇ ਹੋ ਤਾਂ ਆਪਣਾ ਪੀਜ਼ਾ ਆਪ ਹੀ ਬਣਾਓ ਤੇ ਆਪ ਹੀ ਖਾ ਕੇ ਜਾਓ
0: ਸਾਢੇ
1: 4 ਦੀਆਂ ਦੀ
0: 4 ਘੰਟੇ
1: ਤੋਂ ਬਾਅਦ ਜਦੋਂ 1 ਮਿੰਟ ਹੋ ਗਿਆ ਚੱਲ ਵੀ ਪੀ ਦੇ ਦਿੰਦਾ ਹੁੰਦਾ ਸੀਗਾ ਸ਼ਾਮੀ 7 ਕੁ ਵਜੇ
0: ਇੱਥੇ ਆ ਕੇ ਸਹੀ ਗੱਲ ਬੜਾ ਅਲੱਗ ਅਲੱਗ ਜਿੱਦਾਂ ਬਹੁਤ ਜਿਹੜੇ ਕਾਰ ਵਾਸ਼ ਤੇ ਵੀ ਕਰਦੇ ਆ ਔਰ ਉੱਥੇ ਵੀ ਬਹੁਤ ਘੱਟ ਪੈਸੇ ਮਿਲਦੇ ਆ
1: ਕਾਰ ਵਾਸ਼ ਤੇ ਵੀ ਕੀਤਾ
0: ਕਾਰ ਵਾਸ਼ ਤੇ ਵੀ ਏਦਾਂ ਹੀ
1: ਕਾਰ ਵਾਸ਼ ਦਾ ਤਾਂ ਫਿਰ ਜਦੋਂ ਡੋਮੀਨੋਸ ਤੋਂ ਮੈਂ ਨਿਕਲ ਗਿਆ ਕਿਉਂਕਿ ਮੈਂ ਪੀਜ਼ਾ ਬਣਾਤਾ ਸੀ ਹੁਣ ਤੂੰ ਸੋਚ ਆਪਣਾ ਕੁਛ ਉੱਥੇ 2 ਕੁ ਮਹੀਨੇ ਲਗਾ ਕੇ ਫਿਰ ਮੈਂ ਪੁੱਛਿਆ ਇੱਕ ਹੋਰ ਪੰਜਾਬੀ ਬੰਦੇ ਤੋਂ ਮੈਂ ਕਿਹਾ ਹੁਣ ਤੂੰ ਦੱਸ ਭਰਾਵਾ ਕਹਿੰਦਾ ਕਾਰ ਵਾਸ਼ ਹੈ $100 ਦਿਹਾੜੀ ਦੇ ਦਿਆ ਕਰਾਂਗੇ ਓਕੇ ਪੁਕੇ
0: ਜਿਹੜੀਆਂ ਮਰਜ਼ੀ ਕਾਰਾਂ ਹੋਣ
1: ਜਿੰਨੀਆਂ ਮਰਜ਼ੀ ਤੂੰ ਧੋਣੀਆਂ ਨੀ ਸ਼ੁਰੂ ਸ਼ੁਰੂ ਚ ਥੋੜੇ ਤੁਹਾਨੂੰ ਮਿਲਦੀਆਂ ਹੁੰਦੀਆਂ ਭਾਜੀ
0: ਅੱਛਾ ਪਹਿਲਾਂ
1: ਸ਼ੁਰੂ ਸ਼ੁਰੂ ਚ ਤਾਂ ਸਿਰਫ ਵੈਕਿਊਮ ਹੀ ਕਰਨਾ ਫੇਰ ਹੌਲੀ ਹੌਲੀ ਪ੍ਰਮੋਸ਼ਨ ਹੁੰਦੀ ਹੁੰਦੀ
0: ਅੱਛਾ ਅੱਛਾ ਜਿਹੜੀ ਧੋੜਾ ਵਾ ਉਹ
1: ਪ੍ਰਮੋਸ਼ਨ
0: ਪਹਿਲਾਂ ਥੱਲੇ ਵੈਕਿਊਮ
1: ਪਹਿਲਾਂ ਵੈਕਿਊਮ ਝਾੜੋ ਪੋਚੋ ਵੈਕਿਊਮ ਕਰੋ ਤੇ ਫੇਰ ਜਿਵੇਂ ਹੀ ਉਹਨੇ ਤੁਹਾਡੇ ਮੈਨੇਜਰ ਨੇ ਬੁਲਾ ਲਿਆ ਫਿਰ ਉਹ ਟਾਇਰਾਂ ਦੀ ਕਰੋ
0: ਅੱਛਾ
1: ਫਿਰ ਹੌਲੀ ਹੌਲੀ ਸੁੰਮੀ ਕਰੋ
0: ਆ ਬਲੇ ਇਹ ਚ ਵੀ ਸਟੇਜ ਵੱਲ
1: ਸ਼ਮੀ ਕਹਿੰਦੇ ਹੁੰਦੇ ਸ਼ਮੀ ਕਰੋ
0: ਸ਼ਮੀ ਨੂੰ ਕੀ ਸ਼ਮੀ ਕੀ
1: ਉਹ ਕੱਪੜਾ ਜਿਹਾ ਲੈ ਕੇ ਫਿਰ
0: ਅੱਛਾ ਉਹ ਜਿਹੜੇ ਕਰਕੇ ਸਾਰਾ ਕੁਝ ਕਰਦੇ ਹੁੰਦੇ ਆ ਭਾਈ ਯਾਰ ਮੈਂ ਕਿੰਨਾ ਚਿਰ ਹੋ ਗਿਆ ਆਪਣੀ ਗੱਡੀ ਦੀ ਧਵਾਈ ਯਾਰ ਟਾਈਮ ਨਹੀਂ ਮਿਲਦਾ
1: ਅੱਛਾ ਤੁਹਾਨੂੰ ਹੁਣ ਸਾਹਮਣੇ ਕਾਰ ਵਾਸ਼ ਵਾਲਾ ਬੈਠਾ ਦੇਖਦਾ ਹੈ ਭਾਈ ਤੁਹਾਡਾ ਬਰਥਡੇ ਆ ਤੁਸੀਂ ਡਿਸਐਡਵਾਂਟੇਜ ਨਹੀਂ ਲੈ ਰਹੇ
0: ਉਹ ਯਾਰ ਇੱਕ ਵਾਰੀ ਨਾ ਮੈਂ ਉੱਥੇ ਚਲਾ ਗਿਆ ਭਾਜੀ ਇੱਕ ਤਾਂ ਮੈਨੂਅਲ ਹੁੰਦਾ ਵਾ
1: ਹਾਂਜੀ
0: ਇੱਕ ਆਟੋਮੈਟਿਕ ਹੁੰਦਾ ਨਾ ਬੈਠੇ ਰਹੋ
1: ਆਹੋ ਉਹ ਉੱਤੇ ਸਾਡੇ ਘਰ ਦੇ ਨਾਲ ਹੀ ਹੈ
0: ਉਹ ਐ ਹੁੰਦਾ
1: ਮੈਂ ਧੋ ਕੇ ਲਿਆਂਦੀ ਉੱਥੋਂ ਪਿਛਲੇ ਹਫਤੇ
0: ਉਹ ਜਿਹੜਾ ਉਹ ਅੰਦਰ ਜਾ ਕੇ ਹੈ
1: ਬੀਪੀ ਦੇ
0: ਅੱਛਾ ਸਹੀ ਹੈ ਮੈਂ ਵੀ ਕਿਧਰ ਜਾਵਾਂਗਾ ਉਹ ਕੀ ਹੋਇਆ
1: ਉਹ ਜਾਲੀ ਹੈ ਭਾਜੀ
0: ਅੱਛਾ ਨਹੀਂ ਵਧੀਆ
1: ਉਹ ਤਾਂ ਬਹੁਤ ਜਾਲੀ ਹੈ
0: ਸ਼ੈਂਪੂ ਨਹੀਂ ਪਾਉਂਦੇ ਵਿੱਚ
1: ਉਹ ਮੇਰੇ ਵਾਲੀ ਗੱਡੀ ਤੇ ਬਿਠਾ ਹੀ ਬਿਠਾ
0: ਤੇ ਫਿਰ ਠੀਕ ਹੈ ਹੁਣ
1: ਬਰਡਸ ਨੇ ਆਪਣਾ ਗੁਪਤਦਾਨ ਕੀਤਾ ਹੋਇਆ ਸੀ ਉਹਦੇ ਤੇ
0: ਜਦੋਂ ਤੁਸੀਂ ਆਏ ਸੀ
1: ਪੂਰਾ ਹਾਂ ਤੇ ਉਹਨੇ ਤਾਂ ਸਾਫ ਹੀ ਨਹੀਂ ਕੀਤੀ ਚੱਜ ਦੇ ਨਾਲ ਗਿੱਲੀ ਗਿੱਲੀ ਗੱਡੀ ਸੀਗੀ ਤੇ ਸੁੱਕਣ ਨੀ ਦਿੱਤੀ ਮੈਂ
0: ਉਸੇ ਵੇਲੇ ਗਿੱਲੀ
1: ਹਾਂ ਮੈਂ ਓਦਾਂ ਹੀ ਬਾਹਰ ਕੱਢੀ ਤੇ ਉਹਨਾਂ ਦੇ ਉਹ ਕੱਢ ਕੇ ਉਹ ਟਿਸ਼ੂ ਜੇ ਹੁੰਦੇ ਨੇ ਆਪ ਹੀ ਬਿਠਾ ਕੀਤੀਆਂ
0: ਉਹਨਾਂ
1: ਦੇ ਡਿਪੋਜ਼ਿਟਸ ਉੱਥੇ ਪਏ ਨੇ ਸਾਡੇ ਕੋਲ
0: ਯਾਰ ਤੁਹਾਡਾ ਉਹ ਜਿਹੜਾ ਪੇੜ ਆ ਜਿਹੜਾ
1: ਉਹ ਭਾਜੀ
0: ਉਹ ਤੇ
1: ਪੂਰੇ ਇਲਾਕੇ ਚ ਸਭ ਤੋਂ ਉੱਚਾ
0: ਮੈਨੂੰ ਜਦੋਂ ਮੈਂ ਤੁਹਾਡੇ ਘਰ ਟਰਨ ਕਰਨਾ ਹੁੰਦਾ ਨਾ ਮੈਨੂੰ ਪਤਾ ਥੋੜੀ ਹੁੰਦਾ ਵਾ
1: ਪਛਾਣ ਪੇੜ ਤੁਸੀਂ ਸਾਰਿਆਂ ਨੂੰ ਜਾਣਦਾ
0: ਜਿਹੜਾ ਵੀ ਵੱਡਾ ਪੇੜ ਆਇਆ ਬਸ ਉਧਰ ਗੱਡੀ
1: ਬਾਹਰ ਗੱਡੀ ਬੋਲ ਲਿਓ ਇੱਥੇ ਜਿੱਥੇ ਘਰ ਵੈਸੇ ਤਾਂ ਲਾਲ ਰੰਗ ਦਾ ਤੇ ਚਿੱਟੇ ਰੰਗ ਦਾ ਫਰਸ਼ ਹੈ ਨਾ
0: ਹਾਂਜੀ
1: ਨਹੀਂ ਚਿੱਟੇ ਰੰਗ ਦਾ ਨਹੀਂ ਜਿਹੜਾ ਜਿਹੜਾ ਆਹ ਕਿਹੜਾ ਹੁੰਦਾ ਕੰਕਰੀਟ ਦਾ ਕਲਰ ਹੁੰਦਾ ਤੇ ਲਾਲ ਰੰਗ ਦੀ ਇੱਟਾਂ ਵੈਸੇ ਘਸ ਜਾਂਦੀਆਂ ਪਰ ਉਹ ਹੁਣ ਸਾਰੀਆਂ ਚਿੱਟੀਆਂ ਹੋਈਆਂ ਪਈਆਂ ਨੇ ਕਿਉਂਕਿ ਛਿਟ ਛਿਟੀ ਚਿੱਟੀ ਚਿੱਟੀ ਹੋਈ ਪਈ ਹੈ ਓਕੇ ਐਨੀਵੇਜ਼ ਹੈਪੀ ਬਰਥਡੇ ਭਾਜੀ ਤੁਹਾਨੂੰ ਗੱਲ ਕਿੱਥੋਂ ਕਿੱਥੇ ਚਲੇਗੀ
0: ਥੈਂਕ ਯੂ ਜੀ ਥੈਂਕ ਯੂ
1: ਤੇ ਆਪਾਂ ਵੈਲਕਮ ਕਰ ਦਈਏ
0: ਕਰਦਾ ਸ਼ੋਅ ਸ਼ੁਰੂ ਹੋ ਗਿਆ
1: ਹਾਂਜੀ ਸ਼ੋਅ ਸ਼ੁਰੂ ਹੋ ਗਿਆ ਆਪਣਾ
0: ਭਾਜੀ ਦੱਸਿਆ ਤੇ ਕਰੋ ਜੀ ਤੇ ਮੈਂ ਕਿ ਤੇ ਵੈਸੇ ਗੱਲਾਂ ਗੁੱਲਾਂ ਕਰੀ ਜਾ ਰਹੇ ਹੋ
1: ਇੱਕ ਮਿੰਟ ਮੈਨੂੰ ਹੁਣੇ ਹੀ ਤੁਹਾਨੂੰ ਦੱਸਣ ਦਿਓ
0: ਹਾਂਜੀ
1: 12 ਮਿੰਟ ਤੇ 30 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਤੁਹਾਨੂੰ ਮੈਂ ਦੱਸਾਂ ਹੈ
0: ਅਜੇ ਨਹੀਂ ਨਹੀਂ ਮੈਂ ਕਿ ਤੁਸੀਂ ਇੱਥੇ ਗੱਲਾਂ ਗੁੱਲਾਂ ਕਰੀ ਜਾ ਰਹੇ ਆਪਾਂ ਤੇ ਸਾਡਾ ਸ਼ੋਅ ਸ਼ੁਰੂ ਨਹੀਂ ਹੋਇਆ
1: ਸਾਡਾ ਸ਼ੋਅ ਜਿਹੜਾ ਹੈਗਾ ਜੀ ਖਬਰ ਬੜੀ ਬੇਕਾਰ ਹੈ
0: ਖਬਰ ਬੜੀ
1: ਖੱਖੇ ਦੇ ਪੈਰ ਦੇ ਵਿੱਚ ਪੈਂਦੀ
0: ਹਾਂ
1: ਖਬਰ ਬੜੀ ਬੇਕਾਰ
0: ਕਾ ਖਾ ਜਿਹੜਾ ਹੁੰਦਾ ਹੈ ਉਹ ਚ ਖੱਖਾ ਜਿਹੜਾ ਹੈਗਾ ਖਬਰ ਬੜੀ ਬੇਕਾਰ ਹੈ ਪਰ ਇਹਦੇ ਵਿੱਚ ਅਸੀਂ ਅੱਜ ਕੱਲ ਬਹੁਤ ਵਧੀਆ ਵਧੀਆ ਖਬਰਾਂ ਵੀ ਦੱਸਦੇ ਆ
1: ਆਪਾਂ ਅੱਜ ਕੱਲ ਨਹੀਂ ਆਪਾਂ ਹਮੇਸ਼ਾ ਤੋਂ ਜਦੋਂ ਦਾ ਸ਼ੋਅ ਸ਼ੁਰੂ ਕੀਤਾ ਮੇਰੇ ਖਿਆਲ ਦੇ ਨਾਲ ਸ਼ੋਅ ਹੀ ਇਹ ਸੁਣਨਾ ਚਾਹੀਦਾ ਲੋਕਾਂ
0: ਹਾਂ ਜੇ
1: ਖਬਰਾਂ ਛੱਡ ਕੇ ਇੱਧਰ ਆ ਜਾ ਖਬਰਾਂ ਦਾ ਬਹੁਤ ਬੇਕਾਰ ਨੇ ਇਹ ਬੇਕਾਰ ਖਬਰਾਂ ਵਾਲੇ ਚ ਵਧੀਆ ਨੇ
0: ਇਹਦੇ ਵਿੱਚ ਬੇਕਾਰ ਦੇ ਵਿੱਚ ਵੀ ਆਪਾਂ ਥੋੜੇ ਬਹੁਤ ਮਸਾਲੇ ਲਾ ਦਈਦੇ ਆ
1: ਨਹੀਂ ਆਪਾਂ ਮਸਾਲਾ ਨਹੀਂ ਸਰ ਐ ਨਾ ਐ ਤੁਸੀਂ ਬਦਨਾਮ ਕਰਦੇ ਹੋ ਇਹ ਕੋਈ ਜੀ ਨਿਊਜ਼ ਥੋੜੇ ਜੋ ਖਬਰ ਹੈ ਓਰੀਜਨਲ ਉਦਾਂ ਹੀ ਸੁਣਾਵਾਂਗੇ ਆਪਣੇ ਕੋਲੋਂ ਲਗਾ ਕੇ ਨਹੀਂ ਹੈਗਾ
0: ਨਹੀਂ ਨਹੀਂ ਨਹੀਂ ਇਦਾਂ ਤੇ ਆਪਾਂ ਕਰਨਾ ਹੀ ਨਹੀਂ ਸਹੀ ਗੱਲ ਆ
1: ਸੋ ਅੱਜ ਦੀਆਂ ਖਬਰਾਂ ਆ ਭਾਜੀ ਮੈਨੂੰ ਛੇੜਦੇ ਰਹਿੰਦੇ ਨੇ ਬਾਲਾਂ ਨੂੰ ਲੈ ਕੇ ਗੰਜਾ ਗੰਜਾ ਗੰਜਾ ਅੱਜ ਇੱਕ ਗੰਜੀ ਦੀ ਖਬਰ ਸੁਣਾਵਾਂਗੇ ਤੇ ਨਾਲ ਦੱਸਾਂਗੇ ਕਿ ਇੰਡੀਆ ਦੇ ਵਿੱਚ ਇੱਕ ਬੰਦਾ ਵੋਟ ਪਾਉਣ ਜਾਂਦਾ ਤੇ ਉਸ ਪਿੰਡ ਦੀ ਵੋਟਿੰਗ 100% ਹੋ ਜਾਂਦੀ ਹੈ ਉਹ ਕਿੱਦਾਂ ਤੇ ਨਾਲੇ ਇੱਕ ਦੇਸ਼ ਜਿੱਥੇ ਸਿਰਫ 2 ਟ੍ਰੈਫਿਕ ਲਾਈਟਾਂ ਹੈਗੀਆਂ ਨੇ ਤੇ ਪਿਛਲੇ ਦਿਨੀ ਤੁਸੀਂ ਥਪੜ ਥਪੜੀ ਮੁਕਾਬਲੇ ਵੀ ਦੇਖਣੇ ਹੋਣੇ ਉਹ ਚੈਤਕੀ ਇੱਕ ਪੰਜਾਬੀ ਨੇ ਥਪੜ ਮਾਰ ਕੇ ਇੱਕ ਬੰਦਾ ਢਾਲਿਆ ਤੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਅੱਜ ਦੇ ਦਿਨ ਇੰਨੀਆਂ ਇੰਟਰਸਟਿੰਗ ਖਬਰਾਂ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਦੀ ਸ਼ੁਰੂਆਤ ਗਾਣਿਆਂ ਦੇ ਨਾਲ ਤੇ ਭਾਜੀ ਕਹਿੰਦੇ ਅੱਜ ਗਾਣੇ ਮੇਰੇ ਜਨਮ ਦਿਨ ਤੇ ਕੁਛ ਨਵੇਂ ਪੁਰਾਣੇ ਲਗਾਣੇ ਨੇ ਸੋ ਮੈਨੂੰ ਨਵੇਂ ਸੁਣਿਆ ਨੀ ਮੈਨੂੰ ਪੁਰਾਣੇ ਹੀ ਸੁਣਿਆ
0: ਕੋਈ ਚੱਕਰ ਨੀ
1: ਓਲਡ ਸਕੂਲ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਭਾਜੀ
0: ਹਾਂਜੀ ਭਾਜੀ ਇਹ ਤੇ ਜ਼ਿਆਦਾ ਹੀ ਓਲਡ ਨਹੀਂ ਹੋ ਗਿਆ ਇਹ

0: ਛੋਟੇ ਬ੍ਰਦਰ ਸਾਡੇ ਸਾਰੇ ਨੇ ਸਿਰ ਲਾਤੇ ਆ ਕੇ ਗਾਲਾ ਲਾ ਦਿੰਦਾ ਇਹਦੇ ਵਿੱਚ ਮੇਰੇ ਖਿਆਲ ਨਾਲ ਸਾਰੀਆਂ ਭਾਸ਼ਾਵਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਾਣਾ ਕੀਤਾ ਸੀ ਇਹਨਾਂ ਨੇ ਨਾ ਪੰਜਾਬੀ
1: ਨੋਟ ਦੇਖਿਆ ਨੋਟ ਇੰਡੀਆ ਦਾ
0: ਨੋਟ
1: ਕੱਲ ਤਾਂ ਨਹੀਂ ਪਤਾ ਅੱਗੇ 100 ਰੁਪਏ ਦਾ ਨੋਟ ਦੇਖਿਆ ਸੀ
0: ਪੁਰਾਣਾ 100 ਦਾ
1: ਉਹਦੇ ਤੇ ਪਿੱਛੇ ਪਲਟ ਕੇ ਦੇਖੋਗੇ ਤਾਂ 18 ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ ਸੀ 100 ਰੁਪਏ 100 ਰੁਪਏ 100 ਰੁਪਏ
0: ਉਹਦੇ ਵਿੱਚ
1: ਸਾਰੀਆਂ ਭਾਸ਼ਾਵਾਂ ਇਹ ਗਾਣੇ ਚ ਨੇ
0: ਅੱਛਾ ਦੇਖ ਲੋ ਆ ਪਹਿਲੀ ਖਬਰ ਤੁਹਾਡੀ ਵੇਖੋ ਜੀ ਕਿੰਨੀ ਵਧੀਆ ਦੇਤੀ ਆਪਾਂ ਇਹ ਵੀ ਖਬਰ ਹੀ ਮਿਲ ਗਈ ਹੈ ਵੀ ਦੇਖੋ ਜਿਹੜੇ 100 ਅੱਜ ਹੋਰ ਨਹੀਂ ਆਉਂਦੇ ਹੋ 18 ਹੋਰ ਜਿਹੜਾ
1: ਮੈਂ ਹੁਣ ਆਪਾਂ ਨੋਟ ਹੀ ਨਹੀਂ ਦੇਖੇ ਸਰ
0: ਹੋਰ ਤੇ
1: ਆਪਾਂ ਇੱਥੇ ਵਾਲੇ ਵੀ ਨਹੀਂ ਦੇਖੇ
0: ਹੋਰ ਤੇ ਆਪਾਂ
1: ਇੱਥੇ ਵਾਲੇ ਜਦੋਂ ਮੈਂ ਆਈ ਆਏ ਨਾ ਜਿਵੇਂ ਉਹ ਡੋਮੀਨੋਜ਼ ਤੋਂ ਮੈਨੂੰ ਉੱਥੇ ਰੌਲਾ ਜਿਹਾ ਪਿਆ ਕਿਉਂਕਿ ਮੈਂ ਉਹਦੇ 'ਚ ਸੀ ਕਸਟਮਰ ਸਰਵਿਸ ਉਹ ਕਹਿੰਦਾ ਪਹਿਲਾਂ ਸਾਰੇ ਨੋਟ ਯਾਦ ਕਰ ਲਾ ਮੈਂ ਕਿਹਾ ਯਾਦ ਨੇ ਮਾਮਾ ਹੁਣ ਮੈਂ ਉੱਥੇ ਕਰ ਲਏ ਫਿਰ ਮੈਂ ਹੋਰ ਤਾਂ ਕੀ ਕਰਨਾ ਹੁੰਦਾ ਸੀ ਜਦੋਂ ਵੈਸੇ ਤਾਂ ਬਿਜ਼ੀ ਉਹ ਟਾਈਮ ਹੁੰਦਾ ਸੀਗਾ ਵੀਕਐਂਡ 'ਤੇ ਬਿਜ਼ੀ ਵੀਕਡੇਜ਼ ਦੇ ਵਿੱਚ ਮੈਂ ਨੋਟਾਂ ਦਾ ਪੂਰਾ ਪੜ੍ਹਨਾ ਵੀ $50 ਦੇ ਉੱਤੇ ਕਿਹਦੀ ਫੋਟੋ ਬਣੀ ਹੋਈ ਹੈ 100 ਤੇ ਕਿਹਦੀ ਹੈ ਹਨਾ 10 ਤੇ ਕਿਹਦੀ ਹੈ 20 ਤੇ ਕਿਹਦੀ ਹੈ ਸਾਰੀਆਂ ਯਾਦ ਕਰ ਲਈਆਂ ਸੀਗੀਆਂ
0: ਅੱਛਾ
1: ਤੇ ਆਸਟ੍ਰੇਲੀਆ ਦੀ ਇੱਕ ਚੀਜ਼ ਹੈਗੀ ਹੈ ਵੀ ਕੰਸਿਸਟੈਂਸੀ ਹੈ ਜਿਵੇਂ ਆਪਣੇ ਇੰਡੀਆ 'ਚ 10 ਦੇ ਨੋਟ ਤਰ੍ਹਾਂ ਤਰ੍ਹਾਂ ਦੇ ਨੇ ਭਾਜੀ
0: ਬੜੇ ਵੱਖਰੇ ਵੱਖਰੇ
1: ਹੈ ਉੱਥੇ ਹਲਵਾਈ ਦੀ ਦੁਕਾਨ ਤੇ ਜਾਓ ਇੰਨੀ ਤਰ੍ਹਾਂ ਦੇ ਲੱਡੂ ਨਹੀਂ ਹੁੰਦੇ ਜਿੰਨੀ ਤਰ੍ਹਾਂ ਦੇ ਨੋਟ ਪਏ ਹੁੰਦੇ
0: ਪੰਜ ਦੇ ਵੇਖ ਲਓ ਪੰਜ ਦੇ ਠੀਪੇ ਵੀ ਹੁੰਦੇ ਸੀ ਪੰਜ ਦੇ ਨੋਟ ਵੀ ਹੁੰਦੇ ਸੀ
1: ਬੜਾ ਕੁਛ ਹੁੰਦਾ
0: 10 ਦੇ ਵੀ ਠੀਪੇ ਹੁੰਦੇ ਸੀ ਸਹੀ ਗੱਲ
1: ਹੁਣ ਤਾਂ 20 ਰੁਪਏ ਦੇ ਵੀ ਯਾਦ ਨੇ ਰੇ ਪਹਿਲੀ ਖਬਰ ਅੱਜ ਦੀ ਜਿਹੜੀ ਹੈਗੀ ਆ ਉਹ ਫਿਰ ਮਜ਼ਾਕ ਨਾ ਉਡਾਇਓ
0: ਮਜ਼ਾਕ ਤੇ ਆਪਾਂ ਡੋੜੇ ਨੀ ਅੰਨੀ ਦੀ
1: ਜਿੰਨੇ ਜਿੰਨੇ ਧੜ ਜਿੰਨੇ ਤੇਰੇ ਸਿਰ ਤੇ ਨੇ ਭਾਰ ਬੈਲ ਨੇ ਉਹਨੇ ਤੇਰੇ ਯਾਰ ਬੈਲ ਨੇ
0: ਜੱਪਲ ਨੇ ਕੱਲ ਦੇਖਦਾ ਪਿਆ ਪਾਪਾ ਦੇਖੋ ਸਾਡੇ ਨਾ ਪਤਾ ਨੀ ਕਿੰਨੇ ਤੋਂ ਕਿੰਨੇ 50 ਤੋਂ ਕਿੰਨੇ 1000 ਰੋਜ਼ ਹੀ ਵਾਲ ਝੜਦੇ ਆ ਅੱਛਾ ਏਦਾਂ ਦੇ ਸਾਰੇ ਗੱਲੇ ਹੋ ਜਾਈਏ ਕਹਿੰਦੇ ਕਹਿੰਦਾ ਪਾਪਾ ਤੁਹਾਡਾ ਤੇ ਲੱਗਦਾ ਹੀ ਆ
1: ਕੁਰਸੀ ਤੇ ਬੈਠੀ ਹੈ ਬਾਲ ਮੰਡਾ ਰਹੀ ਹੈ ਜਿਵੇਂ ਛੋਟੇ ਬੱਚਿਆਂ ਦਾ ਮੁੰਡਨ ਹੁੰਦਾ ਹੁੰਦਾ
0: ਓਕੇ
1: ਕਹਿੰਦੇ ਨੇ ਕਿ ਵੀਡੀਓ 'ਚ ਵੈਸੇ ਜ਼ਿਕਰ ਵੀ ਕੀਤਾ ਹੋਇਆ ਕੈਪਸ਼ਨ ਲਿਖਿਆ ਹੈ ਕਿ POV ਅੱਜ ਕੱਲ ਦੇ ਜਵਾਕ ਪੁਆਇੰਟ ਆਫ ਵਿਊ ਨੂੰ ਕਹਿੰਦੇ ਹੁੰਦੇ
0: POV
1: ਹਾਂ ਮੇਰੀ ਮਾਂ ਨੇ ਮੇਰੀ ਸ਼ਾਦੀ ਤੈਅ ਕਰ ਦੀ ਬਸ ਫਿਰ ਕਿਆ ਥਾ ਬਸ ਫਿਰ ਉਸ ਤੋਂ ਬਾਅਦ ਉਹਨੇ ਫਿਰ ਉਹ ਵੀਡੀਓ ਪਾਈ ਹੋਈ ਹੈ
0: ਅੱਛਾ
1: ਐਕਚੁਅਲ ਚ ਉਹਦੇ ਮਤਲਬ ਐ ਨੀ ਕਿ ਓਦਾਂ ਹੀ ਫੜਿਆ ਹੋਇਆ ਵੀਡੀਓ ਪ੍ਰੋਪਰ ਬਣੀ ਹੋਈ ਹੈ ਉਹਦੇ ਸਿਰ ਮੁੰਡਵਾਉਣ ਦੀ
0: ਅੱਛਾ
1: ਥੱਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਹੈਗੇ ਨੇ ਬਈ ਵਿਆਹ ਕਰਕੇ ਕੁੜੀ ਨੇ ਉਹ ਕੀਤਾ ਹਨਾ
0: ਮਤਲਬ ਉਹਦੀ ਮੰਮੀ ਨੇ ਵਿਆਹ
1: ਤੈਅ ਕਰਤਾ ਸਿਰ ਮੁੰਡਵਾ ਲਿਆ ਹੁਣ ਕਈ ਲੋਕ ਤਾਂ ਕਹਿ ਰਹੇ ਨੇ ਕਿ ਰਿਵਾਜ ਹੁੰਦਾ ਹੈ ਉੱਤਰਾਖੰਡ ਦੇ ਵਿੱਚ ਫਲਾਣਾ ਧਮਕਾ ਇਹੋ ਜਿਹੀ ਕੋਈ ਗੱਲ ਨੀ ਕਈ ਲੋਕੀ ਕਹਿ ਰਹੇ ਨੇ ਵੀ ਇਹ ਪਬਲਿਸਿਟੀ ਸਟੰਟ ਹੈ ਇਹਨੇ ਆਪਣੇ ਫਾਲੋਅਰਸ ਵਧਾਉਣੇ ਨੇ ਤੇ ਕੋਈ ਵਿਚਾਰੀ ਨੂੰ ਵਿਚਾਰੀ ਦੱਸ ਰਿਹਾ ਹੈਗਾ ਤੇ ਕੋਈ ਕਹਿ ਰਿਹਾ ਕਿ ਨਹੀਂ ਕਈ ਵਾਰ ਧਾਰਮਿਕ ਮਾਨਤਾ ਵੀ ਹੁੰਦੀ ਹੈ ਉਹਨੇ ਸਿਰਫ ਰੀਲ ਬਣਾਤੀ ਤੇ ਉਹਨੇ ਕਿਹੜਾ ਪੂਰੀ ਗੱਲ ਦੱਸੀ ਹੈ
0: ਹਾਂ ਇਹ ਵੀ ਹੋ ਸਕਦਾ ਨਾ ਕਿਸੇ ਨੇ ਮੋਢੀ ਦਿੱਤੇ ਹੋਣ ਉਹ ਬਾਅਦ ਚੋਂ ਆ ਗਈ ਵੀ ਹਾਏ ਤੇ ਬਈਓ ਮੁੰਡੇ
1: ਨਹੀਂ ਸਰ ਆਰਾਮ ਦੇ ਨਾਲ ਕਰ ਰਹੇ ਨੇ ਬੈਠੇ
0: ਅੱਛਾ ਪੂਰੀ ਵੀਡੀਓ ਪੂਰੀ ਹੈ ਕਿਤੇ ਬਣਾਈ ਹੈ
1: 30 ਸੈਕਿੰਡ ਦੀ ਰੀਲ
0: ਲੈ ਇਹ ਤਾਂ ਦੱਸ ਹੈ ਦੇਖ ਲਓ ਕਿੱਥੋਂ ਕਿੱਥੋਂ ਕੱਢ ਕੇ ਉੱਤਰਾਖੰਡ ਕੋਲ ਲਿਆਂਦੀ ਆਪਾਂ ਖਬਰ ਹੈ
1: ਤਰ੍ਹਾਂ ਤਰ੍ਹਾਂ ਦੀਆਂ ਆਪਣੇ ਕੋਲ ਖਬਰਾਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਨੇ ਸਾਡੇ ਕੋਲ ਤੇ ਅੱਜ ਦੇ ਦਿਨ ਪ੍ਰੋਗਰਾਮ ਥੋੜਾ ਜਿਹਾ ਹੀ ਸ਼ਾਰਟ ਹੋ ਸਕਦਾ ਹੈਗਾ
0: ਹਾਂਜੀ
1: ਤੇ ਤੁਸੀਂ ਸ਼ਾਰਟ ਨਾ ਹੋਇਓ
0: ਕਿਉਂਕਿ
1: ਪ੍ਰੋਗਰਾਮ ਦੇ ਵਿੱਚ ਅਸੀਂ ਠਾਠਾ ਮਟੀਰੀਅਲ ਦੇਣਾ ਠਾਠਾ ਗਾਣੇ ਚਲਾਣੇ ਨੇ
0: ਆਹੋ
1: ਤੇ ਭਾਜੀ ਨੂੰ ਹੈਪੀ ਬਰਥਡੇ ਜਿਹਨੇ ਕਹਿਣਾ ਹੈਗਾ
0: ਹਾਂਜੀ
1: ਉਹ ਆ ਕੇ ਕਹਿ ਸਕਦਾ
0: ਹਾਂ ਇੱਥੇ ਬੈਠੇ ਆ ਆਪਾਂ
1: ਹਾਂਜੀ 1674 AM ਲੂਈਸੀਆਨਾ ਚ ਸਾਡਾ ਦਫ਼ਤਰ ਹੈ
0: ਲੂਈਸੀਆਨਾ ਲੂਸੀਆਨਾ ਬਲੈਕ ਟਾਊਨ ਚ ਪੈਂਦਾ ਬੇ ਸਟ੍ਰੀਟ ਤੇ
1: ਮਿਸੀਸੀਪੀ ਚ ਸਾਡਾ ਦਫ਼ਤਰ
0: ਮਿਸੀਸੀਪੀ
1: ਹੋਨੋਲੂਲੂ ਦੇ ਵਿੱਚ ਵੀ ਸਾਡੀ ਬ੍ਰਾਂਚ
0: ਇਹ ਕਿੱਥੋਂ ਭਾਜੀ ਅੱਜ ਕਿੱਥੋਂ ਇਹ ਵਰਡ ਪੂਰਾ ਲੈ ਕੇ ਆਇਓ ਹੈ ਹੋਨੋਲੂਲੂ
1: ਅੱਛਾ ਸਾਡਾ ਕਿਉਂਕਿ ਜਨਮ ਦਿਨ ਹੈ ਸਾਰੇ ਤੁਹਾਡੇ ਫੇਵਰੇਟ ਗਾਣੇ ਆਪਾਂ ਚਲਾਣੇ ਹੈ
0: ਫਿਰ ਪੁਰਾਣਾ

0: ਪਾਲਣ ਪੋਸ਼ਣ ਦੇ ਉੱਤੇ ਸ਼ਕਤੀਮਾਨ ਦਾ ਬਹੁਤ ਅਸਰ ਹੈ
1: ਭਾਜੀ। ਸ਼ਕਤੀਮਾਨ ਤੋਂ ਬਾਅਦ
0: ਸਾਰੀ ਐਨਰਜੀ ਤੁਹਾਨੂੰ ਉੱਥੋਂ ਹੀ ਆਉਂਦੀ ਹੈ ਮੈਨੂੰ ਲੱਗਦਾ।
1: ਅੱਛਾ, ਮੇਰੇ ਖਿਆਲ ਨਾਲ ਆ ਜਿਹੜੇ ਸਪਾਈਡਰਮੈਨ ਬੈਟਮੈਨ ਇਹ ਬਾਅਦ ਸ਼ਕਤੀਮਾਨ ਤੋਂ ਬਾਅਦ ਹੀ ਆਏ ਸਾਰੇ।
0: ਮੇਰਾ ਫੇਵਰੇਟ ਉਸ ਟਾਈਮ ਦੇ ਉੱਤੇ ਹੁੰਦਾ ਸੀ ਹੀ ਮੈਨ। ਅੱਜ ਕੱਲ ਫਿਲਮ ਆਈ ਹੋਈ ਹੈ, ਮੈਂ ਜਵਾਕ ਨੂੰ ਬੜੀਆਂ ਮਿੰਤਾਂ ਕੀਤੀਆਂ, ਕਹਿੰਦਾ ਵਟ ਇਜ਼ ਹੀ ਮੈਨ, ਇਹ ਕੀ ਹੈ ਗਿਆ
1: ਹੀ ਮੈਨ ਸ਼ੀ ਗਰਲ ਹੀ ਮੈਨ।
0: ਮੈਂ ਕਿਹਾ ਤੂੰ ਉਹਦਾ ਸ਼ੇਅਰ ਦੇਖੀ ਜਰਾ, ਜਿਵੇਂ ਹੀ ਉਹਨੇ ਕਹਿਣਾ ਓਏ ਹੈਵ ਦੀ ਪਾਵਰ
1: ਯੂਨੀਵਰਸ ਯੂਨੀਵਰਸ ਯੂਨੀਵਰਸ ਭਾਜੀ। ਉਹ ਛੱਡੋ, ਉਹ ਜਿਹੜਾ ਵਿੱਚ ਹੱਡੀਆਂ ਜਿਹੀਆਂ ਵਾਲਾ, ਉਹ ਕਿੱਡਾ ਤਕੜਾ ਬਣ ਜਾਂਦਾ ਬਾਅਦ ਚੋਂ।
0: ਕੰਕਾਲ
1: ਕੰਕਾਲ
0: ਕੰਕਾਲ ਤਾਂ ਵਿਲਨ ਹੈ,
1: ਉਹੀ ਹੱਡੀਆਂ ਵਾਲਾ ਵਿਲਨ ਹੀ ਹੈ ਉਹਦੇ ਵਿੱਚ। ਉਹ ਜਿਹੜਾ ਸਕੈਲਟਨ
0: ਵੱਡਾ ਹੋਇਆ,
1: ਉਹ ਸਕੈਲਟਨ ਜਿਹੜਾ ਪਹਿਲਾਂ ਬੁੱਢਾ ਜਿਹਾ
0: ਉਹ ਐਦਾਂ ਹੀ ਉਹ ਐਂ ਉੱਡਦਾ ਹੀ ਜਾਂਦਾ ਹੁੰਦਾ, ਉਹ ਐਂ ਲੱਗਦੇ ਨਹੀਂ ਵੀ ਉਹ ਤੁਰ ਰਿਹਾ ਐਂ ਹਵਾ ਦੇ ਕਰਕੇ ਰੁੜਦਾ ਜਾਂਦਾ।
1: ਯਾਰ ਭਾਜੀ ਕਾਰਟੂਨ ਵੇਖ ਲਓ ਆਪਾਂ,
0: ਹੀ ਮੈਨ
1: ਆਪਾਂ ਨਹੀਂ ਮਤਲਬ
0: ਫੇਵਰੇਟ ਦੱਸਦਾ ਮੈਂ ਤੁਹਾਨੂੰ।
1: ਹਾਂ
0: ਹੀ ਮੈਨ ਸ਼ਾਮ ਨੂੰ ਆਉਂਦਾ ਹੁੰਦਾ ਸੀਗਾ 4 ਵਜੇ
1: ਭਾਜੀ, ਮੇਰੀ ਗੱਲ ਹੀ ਮੈਂ
0: ਸਵੇਰੇ ਦੇਖਣਾ ਹੁੰਦਾ ਸੀ ਕੈਪਟਨ ਵਿਓਮ।
1: ਕੈਪਟਨ ਵਿਓਮ
0: ਇੱਕ ਆਪਣਾ ਉਹ ਸੀਗਾ ਪਲੈਨਟ, ਕੈਪਟਨ ਪਲੈਨਟ
1: ਉਹੀ ਹੋਈ। ਹਾਂ ਕੈਪਟਨ ਪਲੈਨਟ,
0: ਕੈਪਟਨ ਪਲੈਨਟ ਤੇ ਇਹੀ ਦੋ ਹੁੰਦੇ ਸੀਗੇ ਬਸ ਮੇਨ।
1: ਪਰ ਨਹੀਂ ਜਿਹੜਾ ਹੀ ਮੈਂ ਤੁਸੀਂ ਦੱਸਦੇ ਪਏ ਹੋ
0: ਇੱਕ ਮਾਸਕ ਆਉਂਦਾ ਹੁੰਦਾ ਸੀ,
1: ਪਰ ਹੀ ਮੈਂ ਤੁਸੀਂ ਅਸੀਂ ਇੰਡੀਆ ਵਾਲੇ ਚੈਨਲ ਤੇ ਦੇਖਿਆ ਹੀ ਨਹੀਂ ਕਦੀ।
0: ਨਹੀਂ ਹੀ ਮੈਨ ਆਉਂਦਾ ਹੁੰਦਾ ਸੀ
1: ਉਹ ਤੇ ਦੂਜੇ ਨਹੀਂ ਆਉਂਦੇ,
0: ਉਹ ਆਇਆ ਸੀਗਾ ਹੋਮ ਟੀਵੀ,
1: ਮਤਲਬ ਕੁਝ ਅਲੱਗ ਦੇ।
0: ਹੋਮ ਟੀਵੀ
1: ਡੀ ਡੀ ਵਨ ਤੇ ਨਹੀਂ ਆਉਂਦਾ ਹੁੰਦਾ, ਜਿਹੜਾ
0: ਕੇਬਲ ਲਗਾਉਣੀ ਪੈਂਦੀ ਸੀਗੀ ਉਹਦੇ ਤੇ
1: ਆਉਂਦਾ। ਤਾਂ ਹੀ ਤਾਂ ਮੈਂ ਕਿਹਾ ਨਾ ਯਾਰ ਕਦੀ ਦੇਖਿਆ ਨਹੀਂ ਇਹਦਾ।
0: ਨਹੀਂ ਡੀ ਡੀ ਮੈਟਰੋ ਤੇ ਤਾਂ ਬਹੁਤ ਕੁਝ ਆਉਂਦਾ ਹੁੰਦਾ ਸੀ,
1: ਆਪਣੀ
0: ਪੀ ਤੇ ਬਾਰੀ ਆਉਂਦੀ
1: ਪੰਜਾਬੀ ਫਿਲਮ
0: ਵੇਟ ਕਰਦੇ ਆ ਹਫਤੇ ਪੰਜਾਬੀ ਆਣੀ ਪੰਜਾਬੀ ਆਣੀ।
1: ਅੱਛਾ ਤੁਸੀਂ ਉਹ ਕੀਤਾ ਮਤਲਬ ਜਿੱਦਾਂ ਮੇਰੇ ਖਿਆਲ ਸੈਚਰਡੇ ਵੀ ਸ਼ਾਮ ਨੂੰ ਫਿਲਮ ਆਉਂਦੀ ਹੁੰਦੀ 4:30
0: ਉਹ ਸੋਹਣੀ ਹੁੰਦੀ ਸੀ,
1: ਤੇ ਉਹ ਜਦੋਂ ਕੀ ਆਪਾਂ
0: ਸਾਰੇ ਦਿਨ ਨਵੀਂ ਵੀ ਆਉਂਦੀ ਹੁੰਦੀ ਸੀ
1: ਜਿਹੜੇ ਮੁੱਕੇ ਵੱਜਦੇ ਸੀ
0: ਉਹਦੇ
1: ਦੂਜੇ ਘਰ ਤੱਕ ਪਹੁੰਚ ਜਾਂਦੇ ਸੀ।
0: ਕੀ ਗੱਲ ਕਰਦੇ ਜਿਹੜੇ ਮੁੱਕਿਆਂ ਦੀ ਆਵਾਜ਼ਾਂ ਸੀ, ਮਤਲਬ ਜਿੰਨੀ ਫੀਲਿੰਗ ਅਸੀਂ ਲਈ ਹੈ ਕਦੇ ਤੁਹਾਨੂੰ ਯਾਦ, ਮਤਲਬ ਤੁਹਾਨੂੰ ਆਈਡੀਆ ਹੀ ਨਹੀਂ ਹੋਣਾ ਹੈਗਾ
1: ਯਾਰ। ਮੈਂ ਉਹੀ ਕਹਿਣ ਲੱਗਾ ਵਾ,
0: ਅਸੀਂ ਜਦੋਂ ਅਸੀਂ ਸੀਗੇ ਸਾਡੇ ਘਰ ਦੇ ਸਾਹਮਣੇ ਥੀਏਟਰ ਸੀਗਾ, ਸਿਨੇਮਾ ਸੀਗਾ।
1: ਅੱਛਾ,
0: ਸੋ ਜਦੋਂ ਉੱਥੇ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਉੱਥੇ ਸਾਹਮਣੇ ਮਤਲਬ ਥੀਏਟਰ ਦੇ ਦਰਵਾਜ਼ੇ ਚੋਂ ਹੀ ਆਵਾਜ਼ਾਂ ਬਾਹਰ ਆਉਂਦੀਆਂ ਹੁੰਦੀਆਂ
1: ਸੀ।
0: ਸਭ ਤੋਂ ਜ਼ਿਆਦਾ ਆਵਾਜ਼ ਵਧੀਆ ਲੱਗਦੀ ਹੁੰਦੀ ਸੀ ਉਹਦੀ, ਕਿਹੜਾ ਸੀਗਾ ਉਹ
1: ਮਤਲਬ ਹੀਰੋ ਦੀ ਜਾਂ?
0: ਨਹੀਂ ਨਹੀਂ ਹੀਰੋ ਨਹੀਂ, ਉਹ ਐਕਟਰ ਹੁੰਦਾ ਹੁੰਦਾ ਸੀਗਾ ਯਾਰ, ਉਹ ਭਾਜੀ ਭਾਰੀ ਜੀ ਆਵਾਜ਼ ਵਾਲਾ, ਉਹ ਰਜ਼ਾ ਮੁਰਾਦ।
1: ਅੱਛਾ,
2: ਹਮਨੇ ਜਬ ਤੁਮਸੇ ਕਹਿ ਦਿਆ
1: ਰਜ਼ਾ ਮੁਰਾਦ
2: ਤੁਮਹਾਰੀ ਸ਼ਾਦੀ ਸੇ ਨਹੀਂ ਹੋ ਸਕਤੀ, ਤੁਮਹਾਰੀ ਜ਼ਰੂਰਤ ਜ਼ਰੂਰਤ ਜ਼ਰੂਰਤ ਜ਼ਰੂਰਤ।
0: ਓਹ ਇੱਕ ਅਮਰੀਸ਼ ਪੁਰੀ ਦੀ,
1: ਅਮਰੀਸ਼ ਪੁਰੀ
2: ਹਾਂ
1: ਭਾਜੀ। ਉਹ ਛੱਡੋ ਵਿੱਚ ਜਿਹੜੇ ਵਿੱਚ ਮਿਊਜ਼ਿਕ ਟੈ ਟੈ ਟੈ ਟੈ ਟੈ
0: ਸਭ ਤੋਂ ਵੱਧ ਮਿਊਜ਼ਿਕ ਕਿਹਦੀ ਫਿਲਮਾਂ ਚ ਹੁੰਦਾ ਸੀ? ਧਰਮਿੰਦਰ ਦੀ,
1: ਲਾਲਾ ਮਿੱਠੂ
0: ਮਿੱਠੂ
1: ਮਿੱਠੂ ਦੀ
0: ਆਵਾਜ਼ਾਂ।
1: ਅੱਛਾ ਮਿੱਠੂ ਦੀ ਉਹ
0: ਸਾਈਕਲ ਨਾਲ ਗੋਲੀ ਲੋਕ ਨੀ।
1: ਅੱਛਾ ਨਹੀਂ ਨਹੀਂ ਮਤਲਬ ਉਹੀ ਨਾ, ਮਤਲਬ ਉਸ ਉਹਦੇ ਵਿੱਚ ਕੀ ਹੁੰਦਾ ਸੀ, ਇੱਕ ਤੇ ਜਦੋਂ ਡਿਸ਼ੂ ਡਿਸ਼ੂ ਕਰਨਾ ਜਦੋਂ ਫਿਲਮ ਖਤਮ ਹੋ ਜਾਣੀ ਅਸੀਂ ਸਾਰਿਆਂ ਨੇ ਆ ਜਾਣਾ ਦੂਰੋਂ ਹੀ ਡਿਸ਼ੂ ਉਹਦੇ ਉੱਥੇ ਵੱਜਦੇ।
0: ਮਿੱਠੂ ਦੀ ਮਿੱਠੂ ਦੀਆਂ ਜ਼ਿਆਦਾ ਫਿਲਮਾਂ ਮੈਂ ਦੇਖੀਆਂ ਨੀ, ਉਹਦੀ ਵਜ੍ਹਾ ਜਿਹੜੀ ਸੀਗੀ ਜਿਹੜਾ ਸਾਡੇ ਘਰ ਦੇ ਸਾਹਮਣੇ ਥੀਏਟਰ ਸੀ ਉਹ ਵਧੀਆ ਸੀ,
1: ਉੱਥੇ ਮਿੱਠੂ ਦੀ ਲੱਗ।
0: ਨਹੀਂ ਸੀਰੀਅਸਲੀ
1: ਉੱਥੇ ਮਿੱਠੂ ਦੀ
0: ਵਧੀਆ, ਵੱਡੀਆਂ ਫਿਲਮਾਂ ਜਿਵੇਂ ਤ੍ਰਿਮੂਰਤੀ ਲੱਗ ਗਈ ਹਨਾ, ਜਾਂ ਉਹ ਐਕਸ਼ਨ ਵਾਲੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਰਾਮ ਲਖਨ ਲੱਗ ਗਈ ਹਨਾ। ਹਾਂ ਤੇ ਮੇਰੇ ਯਾਰ ਉਹਦੀ ਆਪਣੀ ਸੰਨੀ ਦਿਓਲ ਦੀ ਫਿਲਮ ਗਾਇਲ, ਉਹ ਪਤਾ ਨੀ ਕਿੰਨਾ ਚਿਰ ਲੱਗੀ ਰਹੀ ਸੀ, ਕੋਈ ਹਫਤੇ ਗਾਇਲ ਪਤਾ ਨੀ ਗਾ ਤੱਕ ਉਹ ਲੱਗੀ ਹੋ ਰਹੀ ਹਟੀਆਂ
1: ਤਾਂ ਗਾਇਲ ਤੇ ਬਹੁਤ ਹੀ
0: ਹਟੀਆਂ ਹੀ ਨਹੀਂ ਉਹ ਫਿਲਮਾਂ ਉੱਥੇ, ਉਹ ਹੋਰ ਵਿੱਚ ਵਿੱਚ ਆ ਕੇ ਫਸਾਈ ਜਾਂਦੇ ਹੁੰਦੇ ਸੀਗੇ, ਫੇਰ ਗਾਇਲ ਲੱਗ ਗਈ ਅੱਜ, ਫੇਰ ਅੱਜ ਗਾਇਲ ਲੱਗ ਗਈ, ਉਹ ਚੱਲੀ ਜਾਂਦੀ ਹੁੰਦੀ
1: ਭਾਈ। ਉਹ ਫਿਲਮਾਂ ਚ ਨਾ ਸਟੋਰੀ ਵੀ ਹੁੰਦੀ ਸੀ ਤੇ ਥੋੜਾ ਪਤਾ ਵੀ ਲੱਗਦਾ ਵੀ ਇਹਨੇ ਕੀ ਹੋ ਗਿਆ। ਅੱਜ ਕੱਲ ਤੇ ਕੁਝ ਹੈ ਹੀ ਨਹੀਂ ਆ, ਉਹ ਮਤਲਬ ਕਦੋਂ ਫਿਲਮ ਆਈ
0: ਕਦੋਂ ਚੱਲੀ,
1: ਅੱਜ ਕੱਲ ਤੇ ਪੂਰਾ
0: ਜਮਾ ਹੀ ਨਾਨਕ ਨਦਾਰ ਦਿਆ ਕਰ।
1: ਲੈ ਲੈ
0: ਮੈਨੂੰ ਪਤਾ ਤੁਸੀਂ ਐਨੀਮਲ ਕਿੰਨੇ ਚਾਅ ਦੇ ਨਾਲ,
1: ਐਨੀਮਲ ਤੇ ਹਾਂ ਐਨੀਮਲ ਤੇ ਆਪਾਂ ਕੱਠੇ ਦੇਖੀ ਸੀ।
0: ਐਨੀਮਲ ਇਕੱਠੇ ਹੋ ਕੇ ਐਨੀਮਲ ਦੇਖਣ ਗਏ ਸੀ
1: ਤੇ ਨਹੀਂ ਤੇ ਤੁਸੀਂ ਮੇਰੇ ਖਿਆਲ ਨਾਲ
0: ਭੈਣ ਹੁੰਦੀ ਸੀ ਉਹਦੀ ਤਬਾਹੀ ਮਚਾਉਂਦਾ ਡੈਕਸਟਰ ਹੁੰਦਾ ਸੀਗਾ ਉਹ ਸਾਇੰਸ ਦੇ ਐਕਸਪੈਰੀਮੈਂਟ ਕਰਦਾ
1: ਉਹ ਅੱਛਾ
0: ਉਹ ਇੱਕ ਪਾਪਾਈ ਦੀ ਸੇਲਰ ਉਹ ਪਾਲਕ ਖਾ ਕੇ ਵੱਡਾ ਤਾਕਤਵਰ ਹੋ ਜਾਂਦਾ
1: ਓਏ ਯਾਰ ਤੁਸੀਂ ਤਾਂ ਜ਼ਿਆਦਾ ਹੀ ਵੇਖਿਆ ਅਸੀਂ ਘੱਟ ਹੀ ਦੇਖਿਆ ਅਸੀਂ ਨਹੀਂ ਹਲੇ ਦੇਖਿਆ
0: ਉਹ ਵੀ ਵਧੀਆ ਹੁੰਦਾ
1: ਸੀ ਅਸੀਂ ਤਾਂ ਬਸ ਐਤਵਾਰ ਚੰਦਰਕਾਂਤਾ ਦੇਖ ਲਈ ਜਾਂ ਕੋਈ ਇੱਦਾਂ ਦਾ ਦੇਖ ਲਿਆ ਬਸ
0: ਚੰਦਰਕਾਂਤਾ ਦੀ ਗੱਲ ਕੀਤੀ ਹੈ
1: ਹਾਂਜੀ
0: ਤੇ ਤੁਸੀਂ ਮੂੰਹ ਕਹੋ ਤੇ ਆਪਾਂ ਛੱਡ ਦਈਏ ਇਹ ਤੋਂ ਬਾਅਦ ਫਿਰ ਆਪਾਂ ਇੱਕ ਖਬਰ ਸੁਣਾਉਂਦੇ ਹਾਂ ਆ ਕੇ ਸੁਪਰ ਹੀਰੋ ਦੀ ਗੱਲ ਕੀਤੀ ਹੈ ਤੇ ਸੁਪਰ ਹੀਰੋ ਵਾਲੀ ਬਣਦੀ ਹੈ ਗੱਲ ਮੈਨੂੰ ਪਤਾ ਤੁਸੀਂ ਨਾਲ ਨਾਲ ਕਹੋਗੇ ਸੋਨੂ ਨਿਗਮ ਦੀ ਆਵਾਜ਼ ਸੀ
1: ਹਾਂ ਸਹੀ ਗੱਲ

0: power in the universe.
1: Radio Haji 1674.
2: ਭਰਤਮਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
4: यार तू इतने इनी छेती आके पक्का भी हो गया की जुगाड़ लाया है
5: जुगाड़ नहीं ए है 8 साल तो भी वद्दा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर ता दे बंसल इमिग्रेशन वालियां दा
5: हां जी अपॉइंटमेंट बुक करवाउन लई कॉल करो 0406-660-960 पे या फिर विजिट करो bansalimmigration.com.au
1: योहाजी 1674

0: ਇਹ ਕਿਸੇ ਨੇ ਫੜ ਲਿਆ?
1: ਨਹੀਂ ਨਹੀਂ, ਤੁਹਾਨੂੰ ਇਹ ਪਤਾ ਨਹੀਂ ਚੱਲਣਾ, ਸੁਣੋ ਜਰਾ
0: ਯਾਰ। ਓਏ ਓ, ਇਹ ਵੀ ਕੋਈ ਕਾਰਟੂਨ ਹੈ?
1: ਨਹੀਂ ਨਹੀਂ।
0: ਹਾਂ, ਇਹ ਕੀ ਸੀ?
2: ਇਹ ਸ਼ਾਹਿਦ ਕਪੂਰ ਦਾ ਡੈਡੀ।
0: ਬੁੱਝ ਲੈ ਦੋ, ਬੁੱਝ ਲੈ ਦੋ ਭਾਈ, ਬੰਦ ਨਾ ਕਰੇ, ਬੰਦ ਨਾ ਕਰੇ।
1: ਬੰਦ ਨਹੀਂ ਕਰਦਾ, ਪਰ ਇੱਕ ਹਿਸਟੋਰਿਕ ਰੋਲ ਕਰਕੇ ਗਿਆ ਉਹ ਟੀਵੀ ਤੇ।
0: ਯਾਦ ਰਹਿ ਜਾਂਦੀ ਨਾ ਕੋਈ ਸੀਨ, ਯਾਦ ਰਹਿ ਜਾਂਦੇ ਆ। ਉਹ ਦੱਸਾਂ ਕੀ ਸੀ? ਉਹ ਕੋਈ ਨਾ, ਜਿੱਦਾਂ ਕੋਈ ਕਤਲ ਕੁਤਲ ਹੋ ਜਾਂਦਾ ਨਾ ਕਿਸੇ ਦਾ, ਜਿੱਦਾਂ ਹੁਣ ਆਪਾਂ ਇਹ ਫਲੋਰ ਤੇ ਬੈਠੇ ਆ, ਠੀਕ ਹੈ, ਆਹ ਕੁਰਸੀ ਆ, ਇਹ ਕੁਰਸੀ ਨਾ ਇਹ ਲਿਜਾਣਾ।
1: ਮੈਂ
0: ਮੇਰੇ ਖਿਆਲ ਇਹਦੇ ਵਿੱਚ ਇੱਕ ਹੁੰਦਾ ਸੀ ਆਖੇ, ਆਖੇ ਵੀ ਉਦੋਂ
1: ਤਾਂ ਬਹੁਤ ਬਾਅਦ ਚ ਆਇਆ ਸੀ,
0: ਪਹਿਲਾਂ ਤਹਿਕੀਕਾਤ। ਹਾਂ,
1: ਪਹਿਲਾਂ ਤਹਿਕੀਕਾਤ ਆਇਆ ਸੀ ਬਿਓਮਕੇਸ਼ ਬਖਸ਼ੀ, ਉਹ ਤੋਂ ਬਾਅਦ ਆਇਆ ਸੀ
0: ਉਹਦੇ ਵਿੱਚ
1: ਇੰਡੀਆ ਦੇ ਆਪਣੇ ਸ਼ੈਰਲੋਕ ਹੋਮਸ ਹੈਗੇ।
0: ਹੁਣ ਦੇਖੋ ਉਹ ਸੀਨ, ਦੇਖੋ ਤੁਹਾਨੂੰ ਵੀ ਯਾਦ ਹੈ ਥੱਲੇ ਬੈਕਡੋਰ ਦੇ ਦੁਆਰਾ,
1: ਉਹਦਾ ਬਿਓਮਕੇਸ਼ ਬਖਸ਼ੀ ਦਾ ਬਹੁਤ ਫੇਮਸ ਹੈ ਸੀ ਉਹ ਵਾਲਾ ਪਾਰਟ। ਉਹਨੂੰ ਲੱਗਦਾ ਕਿ ਉਹ ਭੂਤ ਹੁੰਦਾ ਉੱਥੇ, ਪਰ ਬਾਅਦ ਚ ਉਹ ਬਿਓਮਕੇਸ਼ ਬਖਸ਼ੀ ਮੰਨਦਾ ਨੀ, ਉਹ ਤਰਕ ਚ ਯਕੀਨ ਕਰਦਾ ਹੁੰਦਾ, ਕਹਿੰਦਾ ਨਹੀਂ ਹੋ ਹੀ ਨੀ ਸਕਦਾ, ਭੂਤ ਹੋ ਨੀ ਸਕਦਾ। ਐਨੀਵੇਜ਼, ਅੱਜ ਦੀ ਖਬਰ, ਸੋ ਸੁਪਰ ਹੀਰੋਜ਼ ਦੀ ਗੱਲ ਹੁੰਦੀ ਹੈ ਅੱਜ ਦੀ ਖਬਰ, ਫਿਰ
0: ਸੁਪਰ ਹੀਰੋ ਦੇ
1: ਸੁਪਰ ਹੀਰੋ ਦਾ ਪਤਾ ਨੀ ਹੈ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ, ਪਰ ਅੱਜ ਕੱਲ ਚਪੜੋ ਚਪੜੀ ਹੋਇਆ ਪਿਆ,
0: ਚਪੜੋ ਚਪੜੀ,
1: ਚਪੇੜੋ ਚਪੇੜੀ। ਪਤਾ ਨੀ ਏਡੀ ਰੀਲ ਵਾਇਰਲ ਵੀ ਕਿਵੇਂ ਹੋ ਗਈ, ਇੱਕ ਤੁਸੀਂ ਦੇਖਿਆ ਕਦੇ? ਵੈਸੇ ਮਤਲਬ ਮੈਂ ਤਾਂ ਦੇਖੀ ਆ, ਹੁਣ ਜੇ ਇੱਕ ਅੱਧੀ ਰੀਲ ਦੇਖ ਲਓ ਫਿਰ ਰੋਜ਼ ਹੀ ਆਉਣ ਲੱਗ
0: ਜਾਂਦੇ, ਮੈਨੂੰ ਪਤਾ ਲੱਗਿਆ
1: ਸਲੈਪ ਥੱਪੜ ਵੱਜਦਾ, ਫਿਰ ਉਹ ਦੰਦ ਜੇ ਬਾਹਰ ਕੱਢ ਕੇ ਹੈਗਾ ਵੀ ਮੇਰੇ ਤੋਂ ਵੱਜਿਆ ਹੀ ਨੀ, ਫਿਰ ਦੂਏ ਬੰਦੇ ਦੀ ਜਦੋਂ ਵਾਲੀ ਹੁੰਦੀ ਹੈ ਫਿਰ ਐ ਘੁੱਟੀ ਜੇ ਜਾਂਦੇ ਨੇ, ਜਿਵੇਂ ਹੀ ਥੱਪੜ ਮਾਰਦਾ ਫਿਰ ਉਹ ਠਾ ਕਰਕੇ ਥੱਲੇ।
0: ਭਾਜੀ ਤੁਸੀਂ ਇਹ ਖਬਰ ਤੋਂ ਪਹਿਲਾਂ ਨਾ,
1: ਹਾਂਜੀ,
0: ਉਹ ਬੰਦਾ ਲੈ ਕੇ ਉਹ ਜਿਹਨੇ ਗੇਮ ਬਣਾਤੀ ਆ, ਚਪੇੜਾ ਖਾਦੇ ਰਹੋ ਤੇ ਜਿਹੜਾ ਬੰਦਾ ਨਾ ਉੱਠਿਆ ਤੇ ਉਹ ਜਿੱਤ ਗਿਆ। ਇਹ ਜਿਹੜੀ ਤੁਸੀਂ, ਮੈਂ ਤੁਹਾਨੂੰ ਦੱਸਦਾ ਨਾ, ਤੁਸੀਂ ਰੀਲ ਜਿਹੜੀ ਕਹਿੰਦੇ ਹੋ ਨਾ, ਮੈਨੂੰ ਇਹੀ ਲੱਗਦਾ ਵਾ ਉਹ ਜਿਹੜੀ ਇੱਕ ਆਪਣੇ ਸਰਦਾਰ ਭਾਜੀ ਵੀ ਹੈਗਾ ਵਾ ਤੇ ਦੂਜੇ ਦਾੜਿਆਂ ਦੀ ਵੀਡੀਓ ਹਨਾ ਭਾਈ, ਉਹ ਐ ਕਰਕੇ ਨਾ
1: ਅਮਨਪ੍ਰੀਤ ਕੀ ਆ,
0: ਮੇਰੇ ਖਿਆਲ ਨਾਲ ਮੈਨੂੰ ਭਾਜੀ ਦਾ ਨਾਂ ਤਾਂ ਨੀ ਯਾਦ, ਪਰ ਉਹ
1: ਅਖਬਾਰਾਂ ਨੇ ਲਗਾਈ ਉਹਦੀ, ਬਈ ਪੰਜਾਬ ਦੇ ਗੱਭਰੂ ਨੇ ਮਾਰਿਆ ਮਾਰਕਾ, ਬੋਲਾ ਦੱਸ ਹੈ ਵੀ ਇਹਦੇ ਚ ਕਿਹੜਾ ਮਾਰਕਾ ਮਾਰ ਲਿਆ
0: ਯਾਰ,
1: ਕਿਸ ਚੀਜ਼ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਉੱਥੇ?
0: ਹਾਂ,
1: ਅਮੈਰੀਕਾ ਤਾਂ ਚਲੋ ਚਪੇੜੇ ਚਪੇੜੀ ਰੋਜ਼ ਹੀ ਹੋ ਰਹੇ ਨੇ, ਬੱਚੇ ਹੋ ਰਹੇ ਨੇ, ਤੁਸੀਂ ਇਹੀ ਕਲਚਰ ਫਿਰ ਇੱਥੇ ਫੈਲਾਓ।
0: ਔਰ ਇਹ ਇਹੋ ਜਿਹੀ ਗੇਮ ਹੈ ਵੀ ਮੈਂ ਆਪਣੇ ਬੱਚੇ ਨੂੰ ਵੀ ਦਿਖਾ ਸਕਦਾ,
1: ਨਹੀਂ ਦਿਖਾ ਸਕਦਾ
0: ਯਾਰ, ਦਿਖਾਉਂਗੇ ਇਹ ਤਾਂ ਗੇਮ, ਇਹ ਤਾਂ ਸਿੱਧਾ ਮਤਲਬ ਜਿਹਨੂੰ ਕਹਿੰਦੇ ਨਾ ਮਤਲਬ ਗੌਰਮੈਂਟ ਸ਼ੁਦਾ ਵਾਇਓਲੈਂਸ, ਇਹ ਉਹ ਹੈਗਾ ਵਾ ਤੇ ਗੌਰਮੈਂਟ ਕਹਿੰਦੀ ਆ ਵੀ ਇਹ ਕਰੋ,
1: ਬੈਨ ਹੋਣੀ ਚਾਹੀਦੀ ਹੈ, ਜਿਵੇਂ ਅੰਡਰਗਰਾਊਂਡ ਨਹੀਂ ਸੀ ਜਦੋਂ WWIO ਸੀਗੀ, WWF,
0: ਹਾਂਜੀ,
1: ਉਹ ਅੰਡਰਗਰਾਊਂਡ ਫਾਈਟਸ ਹੁੰਦੀਆਂ ਹੁੰਦੀਆਂ ਸੀ।
0: ਹਾਂ,
1: ਇਹ ਬਾਅਦ ਦੇ ਵਿੱਚ ਉਹ ਖੁੱਲ ਕੇ ਉਹਨਾਂ ਨੇ ਦੇਖਿਆ ਵੀ ਲੈ ਵੀ ਇਹ ਤਾਂ ਬੜੀ ਚੱਲ ਰਹੀ ਹੈ, ਤੇ ਉਹ ਫਿਰ ਖੁੱਲ ਕੇ ਹੋਣ ਲੱਗ ਗਿਆ ਕੰਮ।
0: ਪਹਿਲਾਂ ਆਹ ਜਿਹੜੀ ਗੇਮ ਮੈਂ ਨਾ ਇੱਕ ਵਾਰੀ ਪਹਿਲਾਂ ਵੀ ਦੇਖੀ ਸੀ ਤੇ ਮੈਂ ਇਹੋ ਹੀ ਸੇਮ ਨਾ ਕੱਲ ਪਰਸੋਂ ਫਿਰ ਕਿਸੇ ਦੇ ਨਾਲ ਆਪਾਂ ਬੈਠੇ ਤੇ ਟੀਵੀ ਤੇ ਉਹੀ ਅੱਗੇ ਆ ਗਈ।
1: ਅੱਛਾ,
0: ਔਰ ਅਸੀਂ ਮਤਲਬ ਵੇਖ ਕੇ ਹੈਰਾਨ ਹੋ ਗਏ ਹਾਂ ਵੀ ਇਹਦੇ ਵਿੱਚ ਇਹ ਦੱਸਿਆ ਜਾਵੇ ਵੀ ਐਕਸਰਸਾਈਜ਼ ਕਿੱਥੇ ਹੋ ਰਹੀ ਹੈ, ਨਾ ਕੋਈ ਕੋਈ ਬੰਦਾ ਭੱਜ ਰਿਹਾ ਵਾ, ਨਾ ਕੋਈ ਕੋਈ ਕੋਈ ਹੈ ਹੀ ਨਹੀਂ ਸਟੈਮਿਨਾ ਜਾਂ ਕੀ ਹੈ, ਬਸ ਤੁਸੀਂ ਇੱਥੇ ਬਿਠਾਤਾ ਹੈ ਤੇ ਚਪੇੜੇ ਚ ਇਹਦੇ ਵਿੱਚ ਹੋ ਸਕਦਾ ਲੜਾਈ ਵੀ ਹੋ ਜਾਇਆ ਕਰੇ,
1: ਚੈਂਪੀਅਨ ਵੀ ਸੀ ਉੱਥੇ WWE ਦਾ।
0: ਅੱਛਾ ਜੀ,
1: ਤੇ ਉਹਨੇ ਜਿਵੇਂ ਹੀ ਪੰਜਾਬੀ ਮੁੰਡੇ ਨੇ ਉਹਦੇ ਮਾਰਿਆ ਚਪੇੜਾ, ਤੇ ਉਹ ਸਵੈਗਰ ਦਾ ਸਵੈਗ ਸਾਰਾ ਨਿਕਲ ਗਿਆ, ਤੇ ਸ਼ੇਰਾ
0: ਸ਼ੇਰਾ
1: ਇਹਦਾ ਨਾਮ ਕਿਹਾ ਜਾ ਰਿਹਾ ਹੈਗਾ ਜਿਹਨੇ ਜੈਕ ਸਵੈਗਰ ਨੂੰ ਥੱਪੜ ਮਾਰਿਆ ਹੈਗਾ।
0: ਅੱਛਾ,
1: ਸ਼ੇਰਾ ਨੇ ਇਸ ਤੋਂ ਪਹਿਲਾਂ ਵੀ ਹੈਵੀ ਵੇਟ ਚੈਂਪੀਅਨ ਮੰਨੇ ਜਾਂਦੇ ਜੈਕ ਸਵੈਗਰ ਨੂੰ ਨੌਕਆਊਟ ਕੀਤਾ ਸੀ।
0: ਅੱਛਾ,
1: ਇਸ ਵਾਰ ਵੀ ਨੌਕਆਊਟ ਕੀਤਾ ਸੀ, ਬੱਲੇ ਇੱਕੋ ਹੀ ਥੱਪੜ ਦੇ ਵਿੱਚ ਖਤਮ।
0: ਅੱਛਾ, ਇਹਦਾ ਮਤਲਬ ਇੱਕ ਜੀ ਕਰਤਾ ਕੰਮ ਦਬਾਅ ਹੈ। ਹਾਂ,
1: ਤੇ ਰਾਊਂਡ ਹੁੰਦੇ ਨੇ ਨਾ, ਮੇਰੇ ਖਿਆਲ ਨਾਲ 3 ਰਾਊਂਡ ਹੁੰਦੇ ਨੇ।
0: ਜਾਣ ਕੀ ਭਾਜੀ, ਫਿਰ ਸਨੀ ਦਿਓਲ ਸਹੀ ਕਹਿ ਗਿਆ,
2: ਇੱਕ ਵਾਰ ਉੱਠ ਗਿਆ
0: ਹਾਂ ਤੇ ਇਹਦਾ ਮਤਲਬ 2.5 ਕਿਲੋ ਦੇ ਹੱਥ ਹੁੰਦੇ ਆ ਸਾਡੇ ਫਿਰ ਹੈ ਪੰਜਾਬੀਆਂ ਦੇ ਹੈ
1: ਨਹੀਂ ਯਾਰ ਭਾਈ ਕਾਹਨੂੰ ਆਪਾਂ ਚਲੋ ਆਪਾਂ ਵੀ ਗੱਲ ਕਰਕੇ ਇਹਨੂੰ ਪ੍ਰਮੋਟ ਹੀ ਕਰ ਰਹੇ ਹਾਂ
0: ਨਾ ਨਾ ਆਪਾਂ ਬਿਲਕੁਲ ਹੀ ਇਹਦੇ ਹੱਕ
1: ਅੱਛਾ ਸਾਡੇ ਕੋਲ ਟਾਈਮ ਹੈ ਨਹੀਂ ਜ਼ਿਆਦਾ
0: ਕਿਉਂ ਆਪਾਂ ਜਾਣਾ
1: ਮੈਂ ਤੁਹਾਨੂੰ ਹੈਪੀ ਤੁਸੀਂ ਆਪ ਜਾ ਗਏ ਛੇਤੀ ਰੋ ਕੋਈ ਨਹੀਂ ਮੇਰੇ ਵੱਲੋਂ ਤਾਂ ਲਾਓ ਟਾਈਮ ਤੁਸੀਂ
0: ਨਾ ਨਾ ਨਾ
1: ਮੈਂ ਤਾਂ ਚਾਹੁੰਦਾ ਤੁਸੀਂ ਹੋਰ ਲੰਬਾ ਕਰ ਲਓ ਸ਼ੋਅ ਨੂੰ ਤੇ ਇੱਕ ਗਾਣਾ ਸੁਣਾ ਦਈਏ ਫੇਰ ਆਉਂਦੇ ਹਾਂ ਤੇ ਅੱਜ ਦੀ ਆਖਰੀ ਖਬਰ ਤੁਹਾਨੂੰ ਫੇਰ
0: ਆਖਰੀ ਖਬਰ

0: आगी हुए
1: यार
2: मेरा केक में जेब आ गया
1: जानू मजा जान लग गया मुक गया
2: भाई मैं ऐसे चम्मच आदे नहीं लगे उसे कहता मैं तो बाद भी हो गया गाड़ा ये पुरानी फिल्मों में पुराने जो सीरियल नहीं ना इदा ही होंदे भाई अलिफ लैला
1: हां जी
2: ओए हां है लैला देखी सी ओदे विच दी अलिफ लैला
1: हर बार बदलते रहते
2: हैं करके ऐ डांस नहीं करते थे ऐ करके
1: ओके ऐना नहीं भाजी
2: मेरे को भाजी वो भी हैगा वा जेड़ा वो अलादीन ही ना जेड़ा ओदा मेरे को वो हैगा जिद्दां मेरे को सारे मैस्केट हुंदे आ ना तो पूरा हवाला फुल जांदा
1: अच्छा
2: ਤੇ ਮੈਂ ਕਿਹਾ ਯਾਰ ਕੀ ਚੀਜ਼ਾਂ ਬਣਾਤੀ ਦੇਖੋ ਕੋਈ ਅਲਫ ਲਾਲਾ ਦਾ ਮਸਕਟ ਆ ਕਦੀ ਕੁਝ
1: ਅਲਫ ਲਾਲਾ ਦਾ ਵੀ
2: ਅਲਫ ਲਾਲਾ ਨਹੀਂ ਉਹ ਜਿਹੜਾ ਕੀ ਅਲਾਦੀਨ ਅਲਾਦੀਨ
1: ਉਹ ਅਲਾਦੀਨ ਵੀ ਵਧੀਆ ਹੁੰਦਾ ਸੀਗਾ
2: ਯਾਰ ਅਲਾਦੀਨ
1: ਵੀ ਵਧੀਆ ਹੁੰਦਾ ਸੀ ਅਲਾਦੀਨ
2: ਕਰੂਰ
1: ਸਿੰਘ ਤੋਂ ਬਾਦ ਤੁਸੀਂ ਮਹਾਰਾਜਾ ਸ਼ਿਵ ਸਿੰਘ ਤੇ ਜਾਓਗੇ ਫਿਰ ਓਹਦੇ ਵਿਸ਼ ਦੀ ਗੱਲ ਕਰੋਗੇ ਫਿਰ ਇਰਫਾਨ ਖਾਨ ਦੀ ਗੱਲ
2: ਇੱਕੋ ਦੀ ਕਰਦੇ ਜੇ ਹੋ ਗਿਆ
1: ਤੇ ਮੈਂ ਤੁਹਾਨੂੰ ਫਟਾਫਟ ਦੋ ਖਬਰਾਂ ਦੇ ਦਵਾਂ ਹੁਣ
2: ਇਹ ਹੁਣ
1: ਅੱਜ ਦੇ ਦਿਨ ਦੀਆਂ ਦੋ ਖਬਰਾਂ ਬਾਕੀ ਹੈਗੀਆਂ ਨੇ ਹਲੇ
2: ਓਏ ਹੋਏ ਇਹ ਹੁਣ ਫਟਾਫਟ ਚੱਲਣ ਦੀ
1: ਫਟਾਫਟ ਖਬਰਾਂ ਜਿਵੇਂ ਉਹ ਨਹੀਂ ਕਤਲ ਕਰਦੇ ਹੈਗੇ ਇੰਡੀਆ ਦੇ ਵਿੱਚ ਖਬਰਾਂ ਦਾ 10 ਮਿੰਟ 100 ਖਬਰਾਂ
2: ਜਿਹੜੇ ਆਈ ਜਲਦੀ ਜਿਹੜੀ ਆ
1: 2 ਮਿੰਟ 2 ਖਬਰਾਂ ਤੁਹਾਨੂੰ ਦੇਣ ਲੱਗੇ ਹਾਂ
2: ਹਾਂਜੀ ਪਹਿਲਾ ਮਿੰਟ
1: ਪਹਿਲੀ ਖਬਰ ਹੈਗੀ ਹੈ ਕਿ ਇੰਡੀਆ ਦੇ ਵਿੱਚ ਗੁਜਰਾਤ ਦੇ ਅੰਦਰ ਗਿਰ ਸੋਮਨਾਥ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਤੇ ਉਹਦੇ ਐਨ ਧੁਰ ਅੰਦਰ ਉਹ ਮਤਲਬ ਜੰਗਲੀ ਇਲਾਕਾ ਹੈ ਜ਼ਿਆਦਾਤਰ ਉਸ ਡਿਸਟ੍ਰਿਕਟ ਚ ਜਿਵੇਂ ਆਪਣੇ ਹੁਸ਼ਿਆਰਪੁਰ ਹੈ ਨਾ ਜੰਗਲੀ ਜੰਗਲ
2: ਜੰਗਲ ਅੱਛਾ ਠੀਕ ਹੈ
1: ਮਤਲਬ ਹੈਗੇ ਨੇ ਪਿੰਡ ਪੁੰਡ ਵੀ ਹੈਗੇ ਨੇ ਸ਼ਹਿਰ ਵੀ ਹੈਗੇ
2: ਨੇ
1: ਪਰ ਉੱਥੇ ਇੱਕ ਜੰਗਲੀ ਇਲਾਕੇ ਦੇ ਵਿੱਚ ਜਮਾ ਹੀ ਐਨ ਧੁਰ ਜਾਂਦੇ ਹੋਏ ਇੱਕ ਪੋਲਿੰਗ ਬੂਥ ਵੀ ਬਣਿਆ ਹੋਇਆ ਪੋਲਿੰਗ ਬੂਥ ਕਹਿੰਦਾ ਹੈ ਮਤਲਬ ਇੱਕ ਬਿਲਡਿੰਗ ਬਣੀ ਹੋਈ ਹੈ ਤੇ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਸਟੇਟ ਇਲੈਕਸ਼ਨ ਹੁੰਦੀਆਂ ਨੇ
2: ਲੋਕੀ ਉੱਥੇ
1: ਲੋਕ ਸਭਾ ਦੀਆਂ ਹੁੰਦੀਆਂ ਲੋਕੀ ਨਹੀਂ ਆਉਂਦੇ ਇੱਕ ਬੰਦਾ ਆਉਂਦਾ ਉੱਥੇ
2: ਇੱਕ ਬੰਦਾ ਆਉਂਦਾ ਜੰਗਲ ਵਿੱਚ ਫਿਰ ਇੱਕ ਹੀ ਰਾਜਾ ਹੁੰਦਾ ਨਾ
1: ਹਾਂ ਤੇ ਉਹ ਜੇ ਉਹ ਵੋਟ ਪਾ ਗਿਆ ਤਾਂ 100% ਵੋਟਿੰਗ ਉਸ ਪੋਲਿੰਗ ਬੂਥ
2: ਤੇ
1: ਅੱਛਾ ਉੱਥੋਂ ਪਤਾ ਵੀ ਲੱਗ ਜਾਣਾ ਵੀ ਇਹਨੇ ਬੀਜੇਪੀ ਨੂੰ ਪਾਈ ਹੈ ਕਿ ਕਾਂਗਰਸ ਨੂੰ
2: ਅੱਛਾ ਇੱਕ ਹੀ ਬੰਦਾ ਹੋਗਾ
1: ਕੋਈ ਵੋਟ ਪੈਂਦੀ ਹੈ ਉੱਥੇ
2: ਉਹ ਤਾਂ ਕਿਸੇ ਨੂੰ ਝੂਠ ਵੀ ਨਹੀਂ ਬੋਲ ਸਕਦਾ
1: ਹਾਂ ਉਹਦੇ ਕਰਕੇ ਉੱਥੇ ਈਵੀਐਮ ਵੀ ਆਉਂਦੀ ਹੈ ਤੁਸੀਂ ਉਹ ਨਹੀਂ ਦੇਖੀ ਫਿਲਮ ਕਿਹੜੀ ਸੀ ਆਪਣੀ
2: ਈਵੀਐਮ ਅੱਛਾ
1: ਰਾਜਕੁਮਾਰ ਰਾਓ ਦੀ ਨਿਊਟਨ
2: ਅੱਛਾ ਠੀਕ ਹੈ
1: ਉਹ ਦੇਖਿਓ ਇਹੋ ਜਿਹੀ ਉਹ ਫਿਲਮ ਹੈ ਉਹ ਹਨਾ ਕਿਵੇਂ ਉੱਥੇ ਨਕਸਲੀ ਇਲਾਕੇ ਦੇ ਵਿੱਚ ਉਹ ਈਵੀਐਮ ਮਸ਼ੀਨ ਲੈ ਕੇ ਜਾਂਦੇ ਨੇ ਔਖੇ ਸੌਖੇ ਫਿਰ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੋਟਾਂ ਪਵਾਉਂਦਾ ਹੈ ਨਿਊਟਨ ਕਰਕੇ ਉਹ ਫਿਲਮ ਦੇਖੀ ਤੁਸੀਂ ਇਹ ਇਸ ਕਰਕੇ ਹੈ ਕਿਉਂਕਿ ਇੱਥੇ ਸ਼ਿਵਜੀ ਦਾ ਇੱਕ ਮੰਦਿਰ ਹੈ ਤੇ ਕਹਿੰਦੇ ਕਿ ਇੱਥੇ ਬੜੀ ਪੁਰਾਣੀ ਪਰੰਪਰਾ ਚੱਲਦੀ ਆਈ ਹੈ ਕਿਉਂਕਿ ਇਸ ਮੰਦਿਰ ਦੇ ਵਿੱਚ ਅੱਗੇ ਜਿਹੜਾ ਮਹੰਤ ਭਰਤ ਦਾਸ ਹੁੰਦਾ ਸੀ ਹਾਲਾਂਕਿ ਉਹਦੀ 2019 ਚ ਮੌਤ ਹੋ ਗਈ ਸੀ ਪਰ ਉਹਨੇ ਕਿਹਾ ਹੋਇਆ ਸੀਗਾ ਇਲਾਕੇ ਦੇ ਵਿੱਚ ਬਈ ਮੈਂ ਨਹੀਂ ਜਾਣਾ ਹੈਗਾ ਇਸ ਮੰਦਿਰ ਨੂੰ ਖਾਲੀ ਛੱਡ ਕੇ ਤੇ ਪਰ ਜੋ ਵੀ ਕੰਮ ਕਰਵਾਉਣਾ ਤੁਸੀਂ ਇੱਥੇ ਵੋਟਿੰਗ ਪਵਾਈ ਜਾਂਦੀ ਰਹੀ ਹੈ ਇੱਥੇ ਤੇ ਬਾਅਦ ਚ ਉਹਦੀ ਮੌਤ ਹੋ ਗਈ ਹੁਣ ਜਿਹੜਾ ਵੀ ਸ਼ਿਸ਼ਿਆ ਸ਼ੁਸ਼ਿਆ ਉਹਦੇ ਹੋਣਗੇ ਉਹ ਇੱਥੇ ਖਿਆਲ ਰੱਖਦੇ ਹੈਗੇ ਨੇ ਇਹਦਾ
2: ਤੇ ਭਾਜੀ ਜੇ ਇੱਕ ਹੀ ਬੰਦਾ ਤੁਸੀਂ ਕਿਹਾ ਵੀ ਵੋਟ ਪਾਉਂਦਾ ਜਾ ਕੇ
1: ਜਾ ਕੇ ਨਹੀਂ ਉੱਥੇ ਰਹਿੰਦਾ
2: ਉੱਥੇ ਮਤਲਬ ਉੱਥੇ ਹੀ ਵੋਟ ਪਾਉਂਦਾ
1: ਉਹਦੇ ਤੋਂ ਪਵਾਈ ਜਾਂਦੀ ਉੱਥੇ ਆ ਤੁਸੀਂ ਗਲਤ ਸ਼ਬਦ ਵਰਤ ਰਹੇ
2: ਅੱਛਾ ਵੋਟ ਉਹਦੇ ਕੋ ਮਤਲਬ ਪਵਾਈ ਜਾਂਦੀ ਉੱਥੇ ਜਾ ਕੇ
1: ਆ ਕੇ ਪਵਾਈ ਜਾਂਦੀ ਹੈ
2: ਉਹ ਮਤਲਬ ਉਹ ਇੱਕ ਹੀ ਬੰਦਾ 100 ਦੇ ਬਰਾਬਰ ਹੈ
1: ਹਾਂ 2 ਲੱਖ
2: ਵਾਹ ਜੀ ਵਾਹ
1: ਦੂਜੀ ਖਬਰ ਇਹ ਹੈ ਕਿ ਜੇ ਤੁਸੀਂ ਛੁੱਟੀਆਂ 'ਚ ਜਾਂਦੇ ਹੋ ਐਸੀ ਥਾਂ ਦੇ ਉੱਤੇ
2: ਘੁੰਮਣ
1: ਜਿੱਥੇ ਨੀਲਾ ਸਮੁੰਦਰ ਗਰਮ ਮਸਾਲਾ ਸਫੇਦ ਰੇਤ ਤੇ ਪਹਾੜ ਹੋਣ
2: ਨੀਲਾ ਸਮੁੰਦਰ ਸਫੇਦ ਰੇਤ ਤੇ ਪਹਾੜ ਹੋਣ
1: ਤੇ ਉਹ ਥਾਂ ਤੁਹਾਨੂੰ ਇੱਕੋ ਹੀ ਜਗ੍ਹਾ ਮਿਲੂਗੀ ਉਹ ਹੈ ਸਿਸਲਸ
2: ਸਿਸਲਸ
1: ਸਿਸਲਸ ਅੱਗੇ ਆਪਾਂ ਉਹ ਟੰਗ ਟਵਿਸਟ ਨਹੀਂ ਸੀ ਪੜ੍ਹਦੇ ਹੁੰਦੇ ਆਈ ਸੋ ਸਿਸਲਸ ਇਨ ਸ਼ੈਸਲਸ
2: ਅੱਛਾ ਕਰਕੇ ਮੈਂ ਵੈਸੇ ਦੀ ਜਦ ਅੰਗਰੇਜ਼ੀ ਤੱਕ ਦੀ ਦੂਰ ਹਾਂ
1: ਤੇ ਸੇਸ਼ਲਸ ਜਿਹੜੀ ਹੈ ਉੱਥੇ ਇੱਕ ਅਫਰੀਕਾ ਦੇ ਵਿੱਚ ਪੈਂਦਾ ਬਟ ਅਫਰੀਕਾ ਦੀ ਇਕਲੌਤੀ ਹੈ ਸੀ ਇਕਲੌਤੀ ਤਾਂ ਨਹੀਂ ਹੋਰ ਵੀ ਇੱਕ ਦੋ ਕੰਟਰੀਜ਼ ਹੈਗੇ ਨੇ ਜਿਹੜੇ ਸੋਹਣੇ ਹੈਗੇ ਨੇ ਉੱਥੇ
2: ਠੀਕ ਹੈ
1: ਬਟ ਇਹ ਕੰਟਰੀ ਬੜੀ ਸੋਹਣੀ ਹੈ ਔਰ ਇਹਦੀ ਜਿਹੜੀ ਕੈਪੀਟਲ ਸਿਟੀ ਹੈ ਉਹ ਹੈਗੀ ਹੈ ਵਿਕਟੋਰੀਆ
2: ਵਿਕਟੋਰੀਆ ਆਪਣੀ ਵਿਕਟੋਰੀਆ
1: ਆਪਣੇ ਇੱਥੇ ਸਟੇਟ ਹੈ ਉੱਥੇ ਕੈਪੀਟਲ
2: ਹਾਂ ਠੀਕ ਹੈ
1: ਨਾਮ ਨਹੀਂ ਹੈਗੇ ਗੋਰਿਆਂ ਦੇ ਕੋਲ ਦੇ ਇਸੇ ਕਰਕੇ ਮੈਂ ਇੱਥੇ ਮਹਾਨ ਬਣਨਾ ਚਾਹੁੰਦਾ ਤਾਂ ਕਿ ਇਹਨਾਂ ਨੂੰ ਇੱਕ ਹੋਰ ਨਾਮ ਮਿਲੇ
2: ਹਾਂ
1: ਮੇਰੇ ਨਾਂ ਤੇ ਆਪਣੇ ਸ਼ਹਿਰ ਬਣਿਆ ਨਾ
2: ਕੋਈ ਨਹੀਂ ਕੋਈ ਤੁਹਾਡੇ ਨਾਂ ਤੇ
1: ਕੀ ਗੌਥਮ ਸਿਟੀ
2: ਗੌਥਮ ਹਾਂ ਗੌਥਮ ਸਿਟੀ
1: ਬੈਟਮੈਨ ਵਾਲੀ ਅੱਛਾ ਇਹ ਕਹਿੰਦੇ ਵਿਕਟੋਰੀਆ ਜਿਹੜਾ ਸ਼ਹਿਰ ਹੈ ਰਾਜਧਾਨੀ ਮਤਲਬ ਇੱਥੇ ਬਹੁਤ ਲੋਕੀ ਹਜ਼ਾਰਾਂ ਲੱਖਾਂ ਲੋਕੀ ਘੁੰਮਣ ਜਾਂਦੇ ਨੇ ਪਰ ਉਸ ਪੂਰੇ ਸ਼ਹਿਰ ਦੇ ਵਿੱਚ 24 ਸੜਕਾਂ ਨੇ ਤੇ 2 ਟ੍ਰੈਫਿਕ ਲਾਈਟਾਂ ਨੇ
2: 24 ਸੜਕਾਂ ਦੇ ਦੋ ਉਹ ਦੋ ਹੀ ਟ੍ਰੈਫਿਕ ਲਾਈਟ
1: ਆ ਬਸ ਬਸ ਬਸ
2: ਲੈ ਤੇ ਉਹ ਵੀ ਕੀ ਕੋਲ ਲੈ ਲਈ ਸੀ
1: ਤੁਹਾਨੂੰ ਇੰਟਰਨੈਸ਼ਨਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਹੈ ਡੋਂਟ ਵਰੀ
2: ਵਾਲੇ ਇੱਦਾਂ ਜਾ ਕੇ ਤੁਸੀਂ ਚਲਾ
1: ਕੇ ਉੱਥੇ ਡਰਾਈਵ
2: ਕਰੋ
1: ਤੁਸੀਂ ਆਪਣੇ ਆਸਟ੍ਰੇਲੀਅਨ ਲਾਇਸੈਂਸ ਤੇ ਵੀ ਚਲਾ ਸਕਦੇ ਹੋ
2: ਲੈ ਔਰ ਕੋਈ ਤੁਹਾਨੂੰ ਸਪੀਡ ਕੈਮਰਾ ਉਹਦੇ ਤੇ ਫਿਰ ਕੈਮਰਾ ਵੀ ਨਹੀਂ ਹੋਣਾ ਜੇ ਦੋ ਹੀ ਲਾਈਟਾਂ ਹੈਗੀਆਂ ਤਾਂ ਉਹਨਾਂ ਨੇ ਕੀ ਰੱਖਣਾ ਵਾ ਹੈ ਇਹਦਾ ਮਤਲਬ ਉੱਥੋਂ ਦੇ ਲੋਕ ਬਹੁਤ ਟ੍ਰੈਫਿਕ ਨਿਯਮ ਫਾਲੋ ਕਰਦੇ ਨੇ
1: ਬਹੁਤ ਜ਼ਿਆਦਾ ਕਰਦੇ
2: ਕਿਉਂਕਿ ਇਹ
1: ਕੋਈ ਸ਼ੱਕ ਦੇਖੋ ਭੀੜ ਇੰਨੀ ਹੈ ਨਹੀਂ ਜ਼ਿਆਦਾ ਸ਼ੋਰ ਹੈ ਨਹੀਂ ਲੋਕ ਜਿੰਨੇ ਨੇ ਚੰਗੇ ਨੇ ਟੂਰਿਸਟ ਉੱਥੇ ਆਉਂਦੇ ਨੇ ਉਹਨਾਂ ਨੂੰ ਵੀ ਪਤਾ ਕਿ ਇੱਥੇ ਟੂਰਿਸਟ ਆਉਂਦੇ ਨੇ ਉੱਥੇ ਮੰਦਰ ਵੀ ਬਣਿਆ ਹੋਇਆ ਇੰਡੀਅਨਸ ਕਾਫੀ ਨੇ ਉੱਥੇ ਇੰਡੀਅਨ ਘੁੰਮਣ ਵੀ ਜਾਂਦੇ ਨੇ ਸੇਸ਼ਲਸ ਵਿੱਚ ਇੰਡੀਆ ਵਾਲਿਆਂ ਨੂੰ ਵੀਜ਼ੇ ਦੀ ਵੀ ਨਹੀਂ ਮੈਨੂੰ ਲੱਗਦਾ ਲੋੜ
2: ਉੱਥੇ ਜਾ ਕੇ ਤਾਂ ਕਹਿੰਦੇ ਹੋਣੇ ਯਾਰ ਇਹਨਾਂ ਕੋਲ ਤਾਂ ਲਾਈਟਾਂ ਹੀ ਬਹੁਤ ਘੱਟ ਹੈ ਤੇ ਇਹ ਵੀ ਕੀ ਤੋੜਦੀ ਆ ਆਪਾਂ
1: ਜੇ ਬਾਤ
2: ਤੇ ਇੱਥੇ ਦੇਖੋ ਕੀ ਹੁੰਦਾ ਭਾਜੀ ਇੱਥੇ ਥੋੜੀ ਜਿਹੀ ਸਪੀਡ ਘੱਟ ਕਰ ਲਓ ਪਾ ਪਾ ਪਾ ਪਾ ਹਾਰਨ ਵੱਜ ਜਾਂਦੇ ਆ ਕਦੀ ਕੁਝ ਹੋ ਜਾਂਦਾ ਕਦੀ ਕੁਝ ਹੋ ਜਾਂਦਾ ਨਾ ਕਿ ਨਾ ਕੋਈ ਜਗ੍ਹਾ ਹੀ
1: ਤੁਸੀਂ ਹੁਣ ਮਤਲਬ ਨਵੇਂ ਕੰਮ ਤੇ ਜਾਂਦੇ ਹੋ ਆਨੇ ਜਾਂਦੇ ਹੋ ਤਜਰਬਾ ਦੱਸੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹੁਣ ਨਿਚੋੜ ਕੀ ਹੈ ਇਸ ਦੇਸ਼ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਦੇਸ਼
2: ਇਹ ਦੇਸ਼ ਮੈਂ ਕਹਿੰਦਾ ਦੇਸ਼ ਤੇ ਵੈਸੇ ਤਰੱਕੀਆਂ ਹੀ ਕਰ ਰਿਹਾ ਵਾ ਕੋਈ ਇਹ ਨਹੀਂ ਹੈ ਪਰ ਇਹ ਹੈ ਵੀ ਆਹ ਜਦੋਂ ਦੇ ਆਹ ਇੰਟਰਸਟ ਰੇਟ ਵੱਧ ਗਏ ਨਾ ਐ ਸਾਰਾ ਕੁਝ ਹੀ ਰੋਕਿਆ ਹੁੰਦਾ ਜਿੱਦਾਂ ਹਾਂ
1: ਕੀ ਵੱਧ ਗਏ ਨੇ
2: ਆਹ ਇੰਟਰਸਟ ਰੇਟ ਵੱਧ ਗਿਆ ਸਾਰੇ ਮਤਲਬ ਭਾਈ ਪਹਿਲਾਂ ਇੰਡੀਆ ਪਾਰਟੀ ਹੁੰਦੀਆਂ ਸੀ ਨਾ ਸੈਚਰਡੇ ਸੰਡੇ ਨਾ ਹੁਣ ਜਿਹੜੇ ਫੰਕਸ਼ਨ ਸੈਂਟਰ ਆ ਉਹ ਵੀ ਖਾਲੀ ਹੋ ਗਏ ਆ ਮਤਲਬ ਬਹੁਤ ਘੱਟ ਗਈਆਂ ਪਾਰਟੀਆਂ ਔਰ ਵਿਚਾਰੇ ਜਿੰਨੇ ਡੀਜੇ ਜਿਹਨਾਂ ਨੇ ਪਾਏ ਸੀ ਉਹ ਵੀ ਘੱਟ ਗਏ ਆ ਮਤਲਬ ਬੰਦਾ ਇੱਥੇ
1: ਪਾਰਟੀ ਮਤਲਬ ਤੁਹਾਡੇ ਕਹਿਣ ਦਾ ਮਤਲਬ
2: ਪਾਰਟੀ ਤੇ ਹੁਣ ਬਿਨਾਂ ਮਿਊਜ਼ਿਕ ਦੇ ਖੜਾ ਗਿਆ
1: ਆਪਾਂ ਆਰਥਿਕਤਾ ਨੂੰ ਅੱਗੇ ਤੋੜਨਾ ਤਾਂ ਪਾਰਟੀ ਕਰੋ
2: ਪਾਰਟੀ ਕਰੋ ਤੇ ਮੋਟੀ ਇੰਟਰਟੇਨਰ ਨੂੰ ਬੁਲਾਓ ਕੋਈ ਨੀ ਪਰ ਇਹ ਵੀ ਆ ਵੀ ਕੀ ਕਰੀਏ ਬੰਦਾ ਜਿੱਥੇ ਵੀ ਜਾਓ ਨਾ ਸਾਰੇ ਬੰਦੇ ਇਹੋ ਹੀ ਹਾਲ ਆ ਭਾਈ ਇਹ ਆ ਵੀ ਜਿੱਦਾਂ ਕਹਿੰਦੇ ਨਾ ਆਪਣਾ ਕੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੋ ਭਾਈ ਏਦਾਂ ਹੀ ਆ ਬਸ ਜਿੱਦਾਂ ਸਾਡੀਆਂ
1: ਤੁਸੀਂ ਕੀ ਕਰ ਰਹੇ ਹੋ ਵੀ ਪਾਰਟੀ ਕਰੋ ਕਿ ਨਾ ਕਰੋ ਤੁਸੀਂ ਦੋਏ ਗੱਲਾਂ ਕਰਤੀਆਂ
2: ਨਹੀਂ ਪਾਰਟੀ ਕਰਨੀ ਚਾਹੀਦੀ ਹੈ ਪਰ ਬਾਰ ਬਾਰ ਪਾਰਟੀ ਨਹੀਂ ਕਰਨੀ ਚਾਹੀਦੀ ਬਸ ਕਦੀ ਆਰਾਮ ਲੈ ਕਦੀ ਕਰ ਲਈ ਫਿਰ ਆਰਾਮ ਮਤਲਬ ਫਿਰ ਥੋੜਾ ਟਾਈਮ
1: ਬੁਲਾਇਆ ਜਾਵੇ ਪਾਰਟੀ ਦੇ ਉੱਤੇ
2: ਯਾਰ ਉਹ ਤੇ ਹੈ ਹੀ ਆ ਭਾਜੀ ਏਦਾਂ ਥੋੜੀ ਹੈ ਹੁਣ ਆਪਾਂ ਆਪਣੀ ਪ੍ਰਮੋਸ਼ਨ ਨਹੀਂ ਕਰਨੀ ਤੇ ਹੋਰ ਕਿਹਦੀ ਕਰਨੀ ਹੈ ਫਿਰ ਬੁਲਾਓ ਤੇ ਫਿਰ ਹੀ ਪਤਾ ਲੱਗੇਗਾ ਨਾ ਵੀ ਆਪਾਂ ਕਿੱਦਾਂ ਡੌਸ ਦਾ ਜਲਵਾ ਕਰਦੇ ਹਾਂ ਪਰ ਆਪਾਂ ਜਲਵਾ ਵੀ ਕਰਾਂਗੇ ਆਪਾਂ ਖ਼ਬਰਾਂ ਵੀ ਤੁਹਾਨੂੰ ਸੁਣਾਵਾਂਗੇ ਔਰ ਆਪਣੀਆਂ ਜਿਹੜੀਆਂ ਖ਼ਬਰਾਂ ਹੈ ਨਾ ਆਪਣੀਆਂ ਹਮੇਸ਼ਾ ਅੱਜ ਕੱਲ੍ਹ ਆਪਾਂ ਇੰਨੀ ਵਧੀਆ ਵਧੀਆ ਚੀਜ਼ਾਂ ਦੱਸਦੇ ਹੋ ਜਿੱਦਾਂ ਅੱਜ ਤੁਸੀਂ ਇੰਨੀਆਂ ਮਤਲਬ ਉਹ ਆਪਣਾ ਜਿਹੜਾ ਇੱਕ ਹੀ ਬੰਦਾ ਜਿਹੜਾ ਕਹਿੰਦਾ 100 ਦੇ ਬਰਾਬਰ ਆ ਓਏ ਹੋਏ ਇਹ ਸਾਨੂੰ ਪਤਾ ਹੀ ਨਹੀਂ ਸੀ
1: ਜਦੋਂ 13ਵੀਆਂ ਖ਼ਬਰਾਂ
2: ਭਾਈ ਉੱਥੇ ਜਿਹੜਾ ਤੁਸੀਂ ਜੰਗਲ ਵਾਲਾ ਵਾ ਉੱਥੇ ਮੇਰੇ ਖਿਆਲ ਨਾਲ ਫਿਰ ਸ਼ੇਰ ਸ਼ੂਰ ਵੀ ਤੇ ਹੁੰਦੇ ਹੋਣਗੇ ਕਿ ਨਹੀਂ
1: ਆਹੋ
2: ਥੋੜੀ ਆ ਉਹ ਇੱਕ ਇੱਥੇ ਹੋ ਰਿਹਾ ਮੈਂ ਵੇਖਿਆ ਸੀ ਭਾਜੀ ਇਹਦੇ ਇੱਥੇ ਤੁਸੀਂ ਵੈਸੇ ਸਹੀ ਚ ਸ਼ੇਰ ਵੇਖਿਆ ਲਾਗੋ ਦੀ
1: ਹਾਂ ਇੱਥੇ ਬਲੈਕ ਟਾਊਨ ਜ਼ੂ ਚ
2: ਅੱਲਾ ਬਿਲਕੁਲ ਲਾਗੋ ਦੀ
1: ਜਮਾਂ ਹੀ ਲਾਗੋ ਦੀ
2: ਭਾਜੀ ਵਿੱਚ ਸ਼ੀਸ਼ਾ ਸ਼ੂਸ਼ਾ ਤੇ ਹੋਏਗਾ ਕੁਛ ਨਾ ਕੁਛ ਤੇ ਹੋਏਗਾ
1: ਨਹੀਂ ਇੱਥੇ ਸ਼ੇਰ ਕਿਹਨੂੰ ਲਾਇਨ ਨੂੰ ਕਹਿੰਦੇ ਤੁਸੀਂ
2: ਹਾਂਜੀ ਹਾਂਜੀ ਹੋਰ ਕਿਹਨੂੰ ਕਹੀਦਾ
1: ਟਾਈਗਰ ਕੀ ਹੁੰਦਾ
2: ਟਾਈਗਰ
1: ਹੁੰਦਾ
2: ਚੀਤਾ
1: ਨਹੀਂ ਨਹੀਂ
2: ਹਾਂ
1: ਟਾਈਗਰ ਸ਼ੇਰ ਟਾਈਗਰ ਸ਼ੇਰ ਹੁੰਦਾ
2: ਹਾਂ
1: ਤੇ ਲਾਇਨ ਬਾਘ ਹੁੰਦਾ ਮੇਰੇ ਖਿਆਲ ਦੇ ਨਾਲ
2: ਚਲੋ
1: ਨਹੀਂ ਉਲਟਾ ਹੋ ਗਿਆ
2: ਹਾਂ
1: ਟਾਈਗਰ ਬਾਘ ਹੁੰਦਾ
2: ਟਾਈਗਰ ਬਾਘ ਹੁੰਦਾ ਹਾਂ ਆਹੀ ਤੇ ਬਾਘ ਦੂਜੇ ਵੇਖੇ ਆ
1: ਬਾਘ ਬੱਕਰੀ
2: ਭੁੱਲਾ ਹੋ ਰਹੇ
1: ਚਾਹ ਬੱਤੀ ਉਹ ਦੇਖੀਏ ਅਸੀਂ ਤਾਂ ਬਾਘ ਦੇ ਨਾਲ
2: ਆਈ ਤੇ ਦੇਖਿਆ ਬਾਘ ਮਿਲਖਾ ਸਿੰਘ ਬਾਘ ਓਏ ਓਏ ਬਾਘ ਮਿਲਖਾ ਸਿੰਘ ਬਾਘ
1: ਤੇ ਅੱਛਾ ਨਹੀਂ ਫਿਰ ਜੇ ਦੇਖਿਆ ਫਿਰ ਕੀ
2: ਭਾਈ ਮੈਂ ਉਹੀ ਕਹਿਣ ਡਿਆ ਵੀ ਤੁਹਾਨੂੰ ਜਿੱਦਾਂ ਵਿੱਚ ਹੁੰਦਾ ਥੋੜਾ ਬਹੁਤ ਡਰ ਡੁਰ ਦਾ
1: ਸਵਾਲ ਸਰ ਬਹੁਤ ਗਲਤ ਹੈ
2: ਨਹੀਂ ਮੇਰਾ ਇਹ ਸਵਾਲ ਹੈ
1: ਸਵਾਲ ਸ਼ੇਰ ਤੋਂ ਪੁੱਛੋ ਵੀ ਤੁਸੀਂ ਭਾਜੀ ਨੂੰ ਦੇਖਿਆ ਤੁਸੀਂ ਉਹਦੇ ਤੋਂ ਪੁੱਛ ਕੇ ਆ ਮੈਨੂੰ ਸਾਨੂੰ ਦੇਖਿਆ ਕਿ ਨਹੀਂ ਦੇਖਿਆ
2: ਉਹਨਾਂ ਨੂੰ ਮੈਂ ਪੁੱਛ ਕੇ ਆਵਾਂਗਾ
1: ਕਿਉਂਕਿ ਮੇਰੇ ਤਾਂ ਹਜੇ ਸ਼ੇਰ ਚਿੱਤੇ ਭਾਲੂ ਘੋੜੇ ਇਹ ਯਾਦ ਨਹੀਂ ਰਹਿੰਦੇ ਨਾ ਮੈਨੂੰ ਇਹਨਾਂ ਦੇ ਨਾਮ ਪਤਾ ਨੇ ਪਰ ਉਹਨਾਂ ਨੂੰ ਮੇਰੇ ਬਾਰੇ ਜ਼ਰੂਰ ਪਤਾ
2: ਓਹੋ ਆਏ ਸੀ ਅੱਜ ਗੌਤਮ ਜੀ ਆਏ ਸੀ ਇੱਥੇ
1: ਬਿਨਾਂ ਬਾਲਾਂ ਵਾਲਾ ਇੱਕ ਜਾਨਵਰ ਆਇਆ ਸੀ
2: ਅੱਜ ਗੌਤਮ ਜੀ ਆਏ ਸੀ ਸਾਨੂੰ ਦੇਖਣ ਤੇ ਸਾਨੂੰ ਬਹੁਤ ਵਧੀਆ ਲੱਗਾ ਵੈਸੇ ਜਦੋਂ ਆਪਾਂ
1: ਜਿਵੇਂ ਅਸੀਂ ਹੈ ਕਿਤਾ ਚੀਕ ਮਾਰ ਕੇ ਭੱਜ ਗਏ
2: ਯਾਰ ਵੈਸੇ ਸਾਰੇ ਇਹ ਵੀ ਸੋਚਦੇ ਹੋਣਗੇ ਨਾ ਲੈ ਵੀ ਸਾਨੂੰ ਪੈਸੇ ਖਰਚ ਕੇ ਲੋਕੀ ਵੇਖਣ ਆਉਂਦੇ ਆ ਕੁਛ ਨਾ ਕੁਛ ਤੇ ਹੈ ਸਾਡੇ ਵਿੱਚ ਹੈ
1: ਇਹ ਕਾਹਦੀ ਜ਼ਿੰਦਗੀ ਹੋਈ ਭਾਜੀ
2: ਲੈ
1: ਜੰਗਲ ਚ ਖੁੱਲੇ ਘੁੰਮਦੇ ਨੇ ਜੋ ਚਾਹੁੰਦੇ ਉਹ ਖਾਂਦੇ ਨੇ ਆਹ ਕਿਹੜਾ ਚਿੜੀਆ ਘਰ ਵਾਲਾ ਸ਼ੇਰ ਕੋਈ ਸ਼ੇਰ ਹੁੰਦਾ
2: ਉਹ ਤਾਂ ਵਿਚਾਰਾ ਵੈਸੇ ਥੱਕਿਆ ਹੋ ਜਾਂਦਾ
1: ਇਹ ਤਾਂ ਵਿਆਹੇ ਹੋਏ ਬੰਦਾ ਤੇ ਚਿੜੀਆ ਘਰ ਦਾ ਸ਼ੇਰ ਇੱਕੋ ਜਿਹੀ ਗੱਲ ਹੈ ਜੰਗਲ ਤੇ ਚਾਹੀਦਾ ਹੈ ਬੰਦਾ ਜਿਵੇਂ ਛੜਾ ਨੀ ਹੁੰਦਾ
2: ਮਤਲਬ ਤੁਸੀਂ ਇਹ ਕਹਿੰਦੇ
1: ਜੰਗਲ
2: ਬੰਦੇ ਦਾ ਵਿਆਹ ਨੀ ਹੁੰਦਾ ਉਹ ਬੰਦਾ ਆਪਣੇ ਆਪ ਨੂੰ ਜੰਗਲ ਚ ਮਹਿਸੂਸ ਕਰਦਾ ਸ਼ੇਰ ਹੈ
1: ਮੈਂ ਜੀ ਕੋਈ ਗੱਲ ਨੀ ਕਰਦਾ
2: ਜਦੋਂ ਵਿਆਹ ਹੋ ਜਾਂਦਾ
1: ਮੈਂ ਕਿਹਾ ਸੀ ਵੀ ਭਾਜੀ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਤੋਹਫਾ ਦਿਓ
2: ਤੋਹਫਾ ਬਹੁਤ ਵਧੀਆ ਦੇ ਦਿੱਤਾ ਸੀ ਲਾਸਟ ਤੇ ਆ ਕੇ ਘਰ ਵਾਲਾ ਘਰ ਵਾਲੀ ਗੱਲਾਂ ਕਰ ਲਾ ਪਏ ਫਿਰ ਤੇ ਪੱਗਾਂ ਪਾ ਕੇ ਜਾਓਗੇ ਫਿਰ ਭਾਈ ਏਦਾਂ ਨੀ ਕਰੀਦਾ ਹੁੰਦਾ ਜੇ ਕਿਸੇ ਬੰਦੇ ਨੂੰ ਰੋਟੀ ਮਿਲਦੀ ਪਈ ਹੈ ਨਾ ਚੰਗੀ ਤਰ੍ਹਾਂ ਜੇ ਕੋਈ ਫੁਲਕਾ ਦਾਲ ਚੱਲਦਾ ਪਿਆ ਤੇ ਤੁਸੀਂ ਵੀ ਖਾ ਲਿਆ ਕਰੋ ਤੁਸੀਂ ਅਸੀਂ ਤੁਹਾਨੂੰ ਆਪ ਪਾਰਟੀ ਤੇ ਬੁਲਾ ਲਿਆ ਕਰਾਂਗੇ ਠੀਕ ਹੈ ਲੜਾਈ ਨਾ ਪਵਾ
1: ਮੈਨੂੰ ਮੈਨੂੰ ਹੀ ਨੀ ਦਿੰਦੇ
2: ਜਦੋਂ
1: ਪ੍ਰੋਗਰਾਮ ਮੁੱਕ ਜਾਂਦਾ ਤੇ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਗੱਲ ਜਸਪਾਲ ਭੱਟੀ ਤੋਂ ਇੰਸਪਾਇਰਡ ਨੇ, ਜਿਵੇਂ ਜਸਪਾਲ ਭੱਟੀ ਨੇ ਆਪਣੀ ਚੀਜ਼ਾਂ ਨੂੰ ਖਰਾਬ ਦੱਸੀ ਜਾਂਦਾ ਹੁੰਦਾ ਸੀ,
2: ਏਦਾਂ ਹੀ
1: ਓਦਾਂ ਅਸੀਂ ਵੀ ਆਪਣੀ ਚੀਜ਼ ਨੂੰ ਖਰਾਬ ਦੱਸੀ ਜਾਂਦੇ, ਉਹ ਵੀ ਹਾਸੇ ਪਾਉਂਦਾ ਸੀ, ਅਸੀਂ ਵੀ ਹਾਸੇ ਪਾਉਂਦੇ,
2: ਅਸੀਂ ਹਾਸੇ ਪਾਲੇ
1: ਮਤਲਬ ਆਪਣੇ ਜ਼ਹਿਨ ਚ ਤਾਂ ਅਸੀਂ ਹਾਸੇ ਪਾਉਣ ਦੀ
2: ਬਸ ਆਪਾਂ ਕੋਸ਼ਿਸ਼ ਤੇ ਕਰਦੇ ਹਾਂ, ਠੀਕ ਹੈ,
1: ਹੁੰਦੀ ਨੀ ਹੈਗੀ, ਕਬਜ਼ੇ ਹੋਈ ਹੈ ਸਾਡੇ।
2: ਹਾਂ ਲੇਡੀ ਚਲੋ ਫਿਰ ਆਪਾਂ ਚੱਲੇ,
1: ਭੱਟੀ ਸਾਹਿਬ ਦੀ ਗੱਲ ਕੀਤੀ ਹੈ, ਭੱਟੀ ਸਾਹਿਬ ਦੀ
2: ਗਾਣੇ
1: ਉਹਦੇ ਨਾਲ
2: ਚੱਕਦੇ ਫਿਰ, ਬਾਏ ਬਾਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: रेडियो हांजी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तो डॉक्टर संदीप कौर होरां दा स्वागत करदे आं ते फिर अज दे प्रोग्राम दे विच गल्लां बातां भी करांगे। दसदे आं तुहानू किस विषय दे उत्ते अज दा प्रोग्राम लैके आया संदीप जी। वेलकम, सत श्री अकाल जी। जी आयां
1: नूं जी
0: जी, आपां पिछली बार गल तोड़ ली फिलोसफर्स दे उत्ते और दिमाग कहिंदे किवें बदलदा कई लोकां ने कहता कहिंदे तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। ते ओ फिर गल उहदे चों निकलदी निकलदी ओ कहिंदे आ कि बात निकली है तो बड़ी दूर तलक जाएगी, कितें भुल ना जाइए फिर अपना। ते इस करके हुण ओह गल नूं थोड़ी अगे लै ही जाने हैगे। और भुलण तों गल याद आई कि मैमरी जिहड़ियां यादां ने दिमाग दा इक सब तों वड्डा काम, जिवें आपां जिक्र भी किया मेरे ख्याल दे नाल संदीप जी, पता नहीं मैं उस सही डिफाइन किया कि नहीं, जिवें सानू बचपन च पढ़ाते होंदे सीगे कि एक कंप्यूटर की रैम है एक रोम है ना, कि एक पक्की मैमरी है एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्कियां, कुछ भी जिहड़ियां ने तुहाडे ज़हन च रह जांदियां ने ते कुछ आंदियां ने चलिया जांदियां ने। जिवें हुण उदाहरण के तौर दे उत्ते मैं स्रोतियां तों पुछां बई अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे वह दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहिंदियां, उहदे ते गल करनी है, मैमरी के उत्ते गल करनी है। मैमरी फॉर्म गद्दियां ते नहीं गल करनी हैगी, बट ये जिहड़ा दिमाग मैमरी फॉर्म किवें करता है, यादां नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे आ है ना, तो फिर कहने हो गए बल्ले यार अज तक पुरानी गल याद कराती थे है ना, तो वह किमें आ जाए ने। फिर एक चीज़ जी है कि बचपन के बहुत सारे किस्से याद नहीं रहते है, वो की वजह होंगी है कि बचपन के इन्नी शार्प मैमरी होंगी है बच्चों की कि उन्होंने तो नर्सरी की गल दूजी या तीजी क्लास से पूछ लो वह पता रह जाती है, पर मैमरीज़ नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प हैगे ने, बड़े शार्प माइंडेड ने, या अंग्रेजी च एक अक्खर वरत्या जाता है कि वट एन एलीफेंट मैमरी, कहिंदे हुंदे ने कि हाथियां दी याददाश्त कई कई सालां तक उहनां दे ज़हन च रहिंदी हैगी है, ते ओह एलीफेंट मैमरी जिहड़ी ओह बनानी है तां किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो चंगियां यादा माड़ियां चाहे भुल जो। कहन दा मतलब यादा या मैमरी तो नहीं हैगा, कहन दा मतलब यह है कि दिमाग की जिहड़ी पूरी दी पूरी बनावट है जिहदे ते गल शुरू कीती हो सीगी हुण। ते संदीप जी आपां फिर उहनूं थोड़ी अगे तोरी लैने हुण अज है ना, मेरे ख्याल नाल मोटे मोटे जे अज अलग अलग हिस्सों के गल करते हैं। सब तो पहला तो जे अज की इस मैमरी फिलोसफी और न्यूरोसाइंस सारिया चीज़ों नूं असीं कवर करते आ रहे हैं पिछले दो एपीसोड तो, जे मोटे तौर पर पहला ही सवाल मैं करा कि मैमरी दे बारे केड़ी चीज़ हैगी है, जिवें आप हाथी की कह दें डॉल्फिन की कह दें बट इन ह्यूमनस केड़ी चीज़ है जिहड़ी डिफाइन करती है मैमरी, मैमरी है की एक जनरल जी इनफॉर्मेशन जो उहदे ते देनी होवे।
1: हाँ जी, मैमरी नूं जिदा असी आप गल की है तुसी इन्नी गल की बचपन की आपां नूं याद रह जांदी है जां जो भी कल की गल याद रह जाती है ना, चलो कई हो जाता है मैमरी लॉस शॉर्ट टर्म लॉन्ग टर्म अलग अभी भी गल करा
0: मैमरी का मतलब एक भुल जाते हैं अड गल
1: डिपेंड है ना जिहड़ी चीज तुसी भुलनी चाहते हो तुहानू भुल जाती है, जिहड़ी याद रखनी चाहते हो रह जाती है। तो मैमरी का मतलब एक बेसिक मतलब यही है कि साडी जो नॉलेज साडे कोल हैगी आ और जो साडे एक्सपीरियंस हैगे आ वो एक प्रोसेस आ ना सारी साडी जो भी साडे अज तक जो भी असीं पढ़िया आ जां अपनी लाइफ च देखिया आ डेली लाइफ च एक्सपीरियंस कीता है ना वो सारियां चीज़ां इकट्ठियां हो के सानू एक शेप जदों कह सकते एक बना देंगे तो मैमरी की शेप एक मैमरी सानू एक वीडियो रिकॉर्डिंग वांगू देखन लग जाती है। हालांकि दिमाग एवं काम नहीं करता जिवें साडे कंप्यूटर्स काम करते हैं, ते ਮਤਲਬ ਇਹ ਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਆ, ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ, ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨੀ ਰਹਿੰਦਾ ਹਨਾ ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਕੌਣ ਆ, ਕੁਛ ਯਾਦ ਨੀ ਆਉਂਦਾ ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀ ਕਿਹੜੀਆਂ ਹੈਗੀਆਂ ਉਹ ਮੈਮਰੀ ਚਾਹੁੰਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ, ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ,
1: ਹਾਂਜੀ
0: ਹਾਂ, ਅਸੀਂ ਕਹਿੰਦੇ ਹਾਂ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ, ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ਾਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਹੈ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡਿਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਈਆਂ, ਬਟ ਉਹਦੀ ਹਰ ਇੱਕ ਡਿਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਅਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ। ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਲੋਕ, ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀ, ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ। ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ, ਫੋਰ ਐਗਜ਼ਾਮਪਲ ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ, ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ, ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ 1 step ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ 2nd step ਮੈਨੂੰ ਕੀ ਕਰਨਾ ਹਨਾ, ਤਾਂ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ ਰਹਿੰਦੀ ਆ, ਉਹ ਚੀਜ਼ ਮੈਂ ਨੋਟਿਸ 'ਚ ਰੱਖਦੀ ਹਾਂ, ਜਾਂ ਕੋਈ ਵੀ ਹਿਊਮਨ ਨੋਟਿਸ 'ਚ ਰੱਖਦਾ, ਤਾਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਮੈਮਰੀਜ਼ ਹੁੰਦੀਆਂ, ਇੱਕ ਜਦੋਂ ਆਪਾਂ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਇੰਡ ਦੀ ਗੱਲ ਕਰਦੇ ਹਾਂ,
0: ਰਾਈਟ ਰਾਈਟ ਰਾਈਟ,
1: ਇਸੇ ਤਰ੍ਹਾਂ ਹਾਂਜੀ 2 ਮੈਮਰੀਜ਼ ਹੁੰਦੀਆਂ ਜਿਹੜੀਆਂ, ਇੱਕ ਸ਼ਾਰਟ ਟਰਮ ਅਲੱਗ ਹੋ ਗਈ, ਇਸ ਤੋਂ ਇਲਾਵਾ 2 ਦੀਆਂ ਮੈਮਰੀਜ਼ ਹੁੰਦੀਆਂ, ਉਹਨੂੰ ਅਸੀਂ ਇੱਕ ਐਕਸਪਲੀਸਿਟ ਮੈਮਰੀਜ਼ ਕਹਿੰਦੇ ਹਾਂ ਔਰ ਇਮਪਲੀਸਿਟ ਮੈਮਰੀਜ਼ ਕਹਿੰਦੇ ਹਾਂ। ਐਕਸਪਲੀਸਿਟ ਦਾ ਮਤਲਬ ਹੁੰਦਾ ਜਿਹੜੀ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਹੁੰਦੀਆਂ, ਮਤਲਬ ਜਿਹੜੀ ਕਿ ਤੁਹਾਡੀ ਲਾਈਫ 'ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ 'ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਆ ਨਾ, ਤਾਂ ਉਹ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ। ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਈਂਡ ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ 'ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ, ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ 'ਚ ਹੁੰਦਾ ਕਿ ਉਹ ਵਾਲੀਆਂ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ 'ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ, ਪੂਰੇ ਯੂਨੀਵਰਸ ਜਿਹੜੀ ਸਾਡੀ ਸਾਡੀ ਗਲੈਕਸੀ ਹੈਗੀ ਆ, ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ 'ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ 'ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੀ ਕੌਨਸ਼ੀਅਸ ਮਾਈਂਡ ਨੂੰ ਪਤਾ ਹੈਗਾ ਆ ਕਿ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ 'ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ 'ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਓਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ 'ਚ ਆਉਂਦੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਆ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ 'ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਹਨਾ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ, ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ, ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਨਾ, ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ, ਬਟ ਆਫਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਈਂਡ 'ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੋਨਸ਼ੀਅਸ ਮਾਈਂਡ 'ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਤਾਂ ਪ੍ਰੋਸੀਜਰਲ, ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਉਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੋਨਸ਼ੀਅਸ ਮਾਈਂਡ 'ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਆ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੋਨਸ਼ੀਅਸ ਮਾਈਂਡ 'ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ, ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਆ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ, ਉਹ ਹੋ ਗਿਆ। ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਆ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ, ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਆ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ, ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਈਂਡ 'ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬਾਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ,
1: ਹਾਂਜੀ।
0: ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜੀ, ਜੇ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਿਆ, ਫਿਰ ਓਹੋ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ। ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ, ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ। ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ? ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰਸ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ, ਅਤੇ ਐਰਿਸਟੋਟ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ। ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ, ਇੰਪਲੀਸਿਟ ਹੈ ਜਾਂ ਅਲੱਗ ਅਲੱਗ, ਇਹ ਬਣਦੀਆਂ ਕਿਵੇਂ ਨੇ? ਹਾਓ ਮੈਮਰੀਜ਼ ਆਰ ਫੋਰਮਡ, ਇਹ ਬਣਦੀਆਂ ਕਿਵੇਂ? ਜੇ ਦੋ ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਏ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹੈ ਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊਜ਼ ਸੀਗੇ ਮੈਮਰੀ ਬਾਰੇ। ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ, ਤੋ ਅੱਜ ਉਹ ਚੀਜ਼ਾਂ ਸੀ, ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ, ਔਰ ਸੇਮ ਕੁਐਸਚਨ ਜਿਹੜੇ ਉਸ 1000 ਸਾਲ ਪਹਿਲਾਂ ਲੋਕਾਂ ਦੇ ਦਿਮਾਗ 'ਚ ਸੀ, ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹੈਗੇ ਨਾ। ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨਹੀਂ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ। ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ। ਸੋ ਉਹਨੇ ਇਹ ਬੁੱਕ ਲਿਖੀ ਜਿਹਦੇ 'ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ, ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਾਂ ਤੁਸੀਂ ਚਾਹ ਪੀ ਰਹੇ ਆ, ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ਾਂ, ਜਦੋਂ ਤੁਸੀਂ ਬਾਅਦ 'ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ 'ਚ, ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ, ਹਨਾ, ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ 'ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ 'ਚ ਅਸੀਂ ਯਾਦ ਕਰਦੇ ਹਾਂ, ਮੈਮਰੀ ਹੋ ਜਾਂਦੀ ਆ। ਤੇ ਅੱਜ ਜਦੋਂ ਸਾਇੰਸ 'ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ, ਤਾਂ ਉੱਦਾਂ ਹੀ ਦਿਮਾਗ 'ਚ ਸੇਵ ਹੈਗੀਆਂ। ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀਜ਼ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ। ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ 'ਚ ਨੰਬਰ 'ਚ ਹੈਗੇ, ਹਨਾ, ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ। ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ 'ਚ ਪਿਆ। ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ। ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ। ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਹਨਾ, ਜਾਂ ਪਿਕਨਿਕ ਤੇ ਗਏ ਸੀਗੇ ਉੱਥੇ ਗਾਣਾ ਚੱਲ ਰਿਹਾ ਸੀ। ਜਿੱਦਾਂ ਕਦੇ ਬਚਪਨ 'ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ। ਸੋ ਉਹਦੇ ਵੀ ਦਿਮਾਗ 'ਚ ਇਹੀ ਸੀ ਕਿ ਕਿਵੇਂ ਹੋ ਜਾਂਦਾ। ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ 'ਚ ਤੁਹਾਨੂੰ ਯਾਦ ਆ ਜਾਂਦਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰੈਲੇਟਿਵ ਵਰਗਾ ਲੱਗਦਾ, ਹਨਾ, ਤੇ ਇਹਦਾ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜਾਊਗਾ ਸੇਮ ਸ਼ਕਲ ਜਾਂ ਤੁਹਾਨੂੰ ਲੱਗਦੀ ਹੈ ਨਾ। ਤੇ ਦੂਜੀ ਚੀਜ਼ ਹੈ ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ, ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ, ਕਿਸੇ ਇੱਕ ਦੁਕਾਨ ਦੀ, ਦੂਜੀ ਦੀ ਨਹੀਂ ਸਵਾਦ ਲੱਗੀ, ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ। ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ। ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ, ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ, ਹਨਾ, ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ। ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ, ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਕੁਛ ਯਾਦ ਆ ਗਿਆ ਉੱਥੇ ਦਾ, ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਹੀ ਯਾਦ ਆਊਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ, ਹਨਾ। ਤੇ ਸੇਮ ਹੀ ਹੁਣ ਜਦੋਂ ਨਿਊਰੋ ਸਾਇੰਸ ਅਸੀਂ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ, ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋ ਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀਆਂ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ, ਜਾਂ ਫਿਰ ਪਲੇਸ ਦੇ ਨਾਲ, ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ। ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ, ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ। ਇਸ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਡ ਟੋਪਿਕ ਦੇਖ ਰਹੇ ਹਾਂ, ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ, ਸਾਨੂੰ ਇੰਨੀ ਯਾਦ ਨਹੀਂ ਰਹਿੰਦੀ। ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ, ਬੇਸ ਦੇ ਉੱਤੇ, ਉਹ ਸਾਨੂੰ ਜ਼ਿਆਦਾ ਯਾਦ ਹੈ ਨਹੀਂ, ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਸਟੋਰੀਜ਼ ਨੂੰ। ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ, ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ। ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ ਚ ਦੇਖਿਆ ਹੋਣਾ, ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ, 5000 ਡਿਜਿਟ ਯਾਦ ਕਰ ਲੈਂਦੇ ਆ, ਹਨਾ, ਉਹ ਤੁਹਾਨੂੰ ਦੱਸ ਦਿੰਦੇ ਆ। ਤੋ ਆਪਣਾ ਆਪਣਾ ਇੱਕ ਮੈਥਡ ਹੁੰਦਾ, ਕਿਉਂਕਿ ਮੋਸਟਲੀ ਲੋਕ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ, ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ, ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ, ਜਿਹੜੀ ਕਿ ਅੱਗੇ ਫਿਰ ਇੱਕ ਪੁਰਾਣੀ ਜਿਹੜੇ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਉਹਨੂੰ। ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ, ਜੋ ਕੋਈ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ, ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ, ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ। ਤੋ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ, ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ, ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ। ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ, ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ, ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ।
0: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ, ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼, ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
1: ਇੱਦਾਂ, ਮਤਲਬ ਹੋ ਸਕਦੀ ਹੈ। ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ, ਫਿਰ ਤਾਂ ਨਹੀਂ ਹੁੰਦੀ ਹੈਗੀ, ਨਹੀਂ ਉਹ ਰਿਕਾਲ ਹੁੰਦੀ ਹੈਗੀ। ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ, ਬਟ ਹਾਂਜੀ, ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋ ਸਾਇੰਸ ਦੀ ਰਿਸਰਚ ਕਰਦੇ ਹਾਂ, ਇਹ ਇੱਕ ਇੱਕ ਪੇਸ਼ੈਂਟ ਸੀਗਾ, ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋ ਸਾਇੰਟਿਸਟ, ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ। ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ, ਜਿਹੜਾ ਸਾਡੀਆਂ ਐਕਸਪਲੀਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ, ਮਤਲਬ ਜਿਹੜੀ ਸਾਡੀ ਲਾਈਫ ਚ ਇਵੈਂਟਸ ਹੋਏ ਹੁੰਦੇ ਆ। ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ, ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ, ਉਦੋਂ ਉਹਦੀ ਏਜ 27 ਦੀ ਸੀਗੀ, ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ। ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ ਹਨਾ, ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜੇ ਉਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਹੈ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ। ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ, ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ। ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ। ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਊਗੇ।
0: ਓਕੇ, ਆਲਰਾਈਟ, ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
1: ਹਾਂਜੀ ਬਿਲਕੁਲ।
0: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ, ਰੇਡੀਓ ਹਾਂਜੀ 1674 AM 'ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ।

0: ਵੱਲ ਲੈ ਲੋ
1: ਉਹ ਜੋ ਹੁਕਮ ਮੇਰੀ ਸਰਕਾਰ
0: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ
0: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
1: ਆਹੋ ਜੀ ਆਹੋ
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
0: ਨੰਬਰ ਦਾ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: This station is now the ultimate power in the universe.
5: Radio Haji 1674
6: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ ਔਰ ਮੈਂ ਗੌਤਮ ਕਪਿਲ ਸੰਦੀਪ ਜੀ ਸਾਡੇ ਨਾਲ ਹੈਗੇ ਨੇ ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਆਹੀ ਤਾਹੀ ਫੇਰ ਦੇਣੀ ਹੈ ਯਾਦੋਂ ਕੇ ਜੋ ਰੋਕੇ ਸੀ ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ ਅੱਛਾ ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ ਕੈਨ ਮੈਮਰੀਜ਼ ਬੀ ਲਰਨਡ ਇੱਕ ਸਿੰਪਲ ਜਿਹਾ ਸਵਾਲ ਹੈਗਾ ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਹੀ ਮੇਰੇ ਦਿਮਾਗ ਦਾ ਫਤੂਰ ਹੈ
7: ਨਹੀਂ ਨਹੀਂ ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ ਮੈਮਰੀਜ਼ ਮੀਨ ਲਰਨਿੰਗ ਹੈ ਨਾ ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ ਨੌਲੇਜ ਦੀ ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਆ ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ ਹੈ ਨਾ ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ ਡਿਫਰੈਂਟ ਟਾਈਪ ਦੀ ਹੋ ਸਕਦੀ ਟੀਵੀ ਚੱਲ ਰਿਹਾ ਹੋ ਸਕਦਾ ਉਹਨੂੰ ਬੰਦ ਕਰਦਾ ਤਾਂ ਅਫਕੋਰਸ ਮੈਂ ਇੱਕ ਚੀਜ਼ ਅਤੇ ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਟੀਵੀ ਵੀ ਦੇਖ ਰਹੇ ਫੋਨ ਵੀ ਦੇਖ ਰਹੇ ਨੋਟੀਫਿਕੇਸ਼ਨ ਆਨ ਹੈਗੀਆਂ ਨਾ ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ਼ ਅ ਸਟੂਡੈਂਟ ਫਿਰ ਮੈਂ ਗੱਲ ਕਰੂੰ ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ 'ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ ਰਾਦਰ ਦੈਨ ਕਿ ਤੁਸੀਂ ਐਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ ਹਨਾ ਜਿੰਨਾ ਤੁਸੀਂ ਯਾਦ ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ ਹਨਾ ਜਿਹੜੀ ਆ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ ਨਿਊਰੋ ਪਲਾਸਟੀਸਿਟੀ ਜਾਂ ਸੈਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ ਸੀ ਉਹ ਭੁੱਲ ਗਿਆ ਹਨਾ ਉਹਨੂੰ ਨਹੀਂ ਯਾਦ ਕੀਤਾ ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਉਹ ਗੱਲ ਯਾਦ ਆ ਜਾਵੇ ਹਨਾ ਤੋ ਲਾਈਫ ਮਤਲਬ ਬ੍ਰੇਨ ਚ ਤੁਹਾਡੇ ਨਿਊਰੋਨਸ ਚ ਕਿਸੇ ਬਹੁਤ ਬੈਕ ਚ ਇੱਕ ਤਰ੍ਹਾਂ ਚਲੇ ਜਾਂਦੇ ਆ ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ ਜਿਹੜਾ ਇੰਗਲਿਸ਼ ਚ ਇੱਕ ਗੱਲ ਵੀ ਕਹਿੰਦੇ ਯੂਜ਼ ਇਟ ਔਰ ਲੂਜ਼ ਇਟ ਮਤਲਬ ਕਿ ਜਿਹੜੀ ਛੋਟੀ ਜਿਹੀ ਆਪਾਂ ਕੈਲਕੂਲੇਟਰ ਅੱਗੇ ਯੂਜ਼ ਕਰਦੇ ਹੁੰਦੇ ਸੀ ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25+78 ਕਿੰਨੇ ਆ ਹਨਾ ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ ਤਾਂ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਅਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ ਹਨਾ ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ ਜਦੋਂ ਤੁਸੀਂ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਜਿਹੜੀ ਆ ਜਦੋਂ ਤੁਸੀਂ ਓਲਡ ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ 'ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ ਜਦੋਂ ਉਹਨਾਂ ਨੇ ਰਿਸਰਚਿਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਆ ਨਾ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਹਾਂ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਕਿਉਂਕਿ ਨੀਂਦ ਚ ਕਿਹੜੀ ਇਹ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀਆਂ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਉਹ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀਆਂ। ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ ਹਨਾ ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜੀ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟੈਕਸ ਜਿਹੜਾ 2 ਰੀਜਨ ਹੁੰਦੇ ਆ ਮੇਨ ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤੇ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ ਉਹ ਚੀਜ਼ਾਂ ਤੁਹਾਡੇ ਨਿਓਕਾਰਟੈਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਆ, ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਜਿਹੜੀਆਂ ਐਮਿਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ। ਤੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਟ੍ਰੈਸ, ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ। ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ ਜਿਹੜਾ ਸਟਰੋਂਗ ਬਣਾਉਂਦਾ ਹੈਗਾ, ਬਟ ਅਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ, ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ, ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ, ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ। ਬਟ ਇਹ ਦੇਖਿਆ ਗਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਹੈ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਹੈ, ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ। ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ, ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ ਹਨਾ, ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ, ਬਟ ਹੌਲੀ ਹੌਲੀ ਜਦੋਂ ਉਹ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ ਹਨਾ। ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ। ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ, ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ।
6: ਰਾਈਟ ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਇੱਕ ਸੁਪਨਾ ਯਾਦ ਰਹਿੰਦਾ, ਬਹੁਤੀ ਵਾਰ ਯਾਦ ਨਹੀਂ ਰਹਿੰਦੇ, ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ, ਪਰ ਉਹ ਬੜੀ ਵੇਗ ਜੀ ਮੈਮਰੀ ਹੁੰਦੀ ਹੈ ਹਨਾ, ਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ, ਕਿਵੇਂ ਭੁੱਲ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ, ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼।
7: ਹਾਂਜੀ ਬਿਲਕੁਲ, ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋਪਲਾਸਟਿਸਿਟੀ ਦੀ ਜਾਂ ਨਿਊਰੋਜੈਨੇਸਿਸ ਦੀ ਆਪਾਂ ਗੱਲ ਕਰਦੇ ਆ, ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ, ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ, ਹਨਾ, ਉਹ ਸਾਰਾ ਕੁਛ ਹੁੰਦਾ ਰਹਿੰਦਾ। ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ, ਤਾਂ ਇੱਕ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ, ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ, ਹਨਾ, ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ, ਕਿਤੇ ਅਸੀਂ ਜਾ ਰਹੇ ਹੈਗੇ ਆ, ਕੋਈ ਸੀਨਰੀ ਦੇਖ ਰਹੇ ਹਾਂ, ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ, ਹਨਾ। ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ, ਜਿੱਦਾਂ ਕਿਹਾ ਹੀ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ, ਉਹ ਚੀਜ਼ਾਂ ਯਾਦ ਰਹਿੰਦੀਆਂ, ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ, ਹਨਾ। ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ, ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ, ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ, ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ, ਤਾਂ ਸਾਨੂੰ ਜਦੋਂ ਪਤਾ ਹੈ ਕਿ ਅਸੀਂ ਉੱਥੇ ਖਾਣਾ, ਸਾਡੀ ਪ੍ਰੀ ਨੌਲੇਜ ਹੈਗੀ ਆ, ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ, ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਇਨਕੋਡ ਹੈਗੀ ਆ, ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ, ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ, ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ, ਹਨਾ। ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ, ਜਿਹਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ, ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ, ਹਨਾ, ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ। ਜਿੱਦਾਂ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ, ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ, ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ, ਹਨਾ, ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ, ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਬੋਲੂਗੇ, ਹਨਾ। ਸੋ ਇਹਦੇ ਚ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ, ਔਰ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ, ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਹਾਂ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀ, 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ। ਫੋਰ ਐਗਜ਼ਾਮਪਲ, ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ, ਕੀ ਪੀਤਾ ਸੀ, ਉਹਦੇ ਚ ਕੀ ਪਾਇਆ ਸੀ, ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ, 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ, ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ। ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ, 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ, ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ। ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ। ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ, ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ। ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਇਹ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ, ਤੁਸੀਂ ਇਹ ਵਾਲੀ ਇਵੇਂ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ, ਜਾਂ ਉਹਨਾਂ ਨੂੰ ਕਹੀ ਗਈ ਜਦੋਂ ਕਹਿੰਦੇ ਹੁੰਦੇ ਕਿ ਝੂਠ ਬਾਰ ਬਾਰ ਬੋਲੀ ਜਾਓ ਸੱਚ ਗੱਲਾਂ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਹਾਂ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਹਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਹਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ DNA ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਕਿ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤੇ ਇਹ ਜਿਹੜੀ ਇੱਕ ਡਰਾਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਉਹਨੇ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਯਾਦ ਕਰਦੇ ਹੋ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ। ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ, ਉਦੋਂ ਤੱਕ ਉਹ ਸੇਵ ਪਈ ਆ। ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ ਤਾਂ ਓਬਵੀਅਸਲੀ ਹੁਣ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ, ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ, ਇੱਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
6: ਓਕੇ ਰਾਈਟ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ ਹੋ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ। ਭਾਸ਼ਾ ਜਿਹੜੀ ਹੈਗੀ ਹੈ, ਜ਼ੁਬਾਨ ਹੈਗੀ ਹੈ, ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ। ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
7: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਇੰਡ ਦੇ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਇੱਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨੀ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ। ਤੇ ਸਾਨੂੰ ਸਾਡੇ ਨੋਟਿਸ ਚ ਵੀ ਨੀ ਆਉਂਦਾ ਕਿ ਅਸੀਂ ਕਿਹੜੇ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਆ, ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਆ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਆ, ਸਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਆ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਆ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ੍ਹ ਪੜ੍ਹ ਕੇ ਦਿਮਾਗ ਘੱਸ ਜਾਂਦਾ, ਜਾਂ ਜਿੰਨਾ ਜ਼ਿਆਦਾ ਯੂਜ਼ ਕਰਦੇ ਉਨਾ ਘੱਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
6: ਰਾਈਟ।
7: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ, ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ। ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ, ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ, ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ ਕਰਦੇ ਆ ਲੈਂਗੁਏਜ, ਹਨਾ, ਜਿਵੇਂ ਅਸੀਂ ਕਰਦੇ ਆ ਇੱਥੇ, ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ, ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ, ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ। ਔਰ ਇਹ ਦੇਖਿਆ ਗਿਆ ਕਿ ਜਿਵੇਂ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ, ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀ ਆ ਉਹ ਰਿਡਿਊਸ ਕਰਦਾ ਉਹਦੇ ਚਾਂਸਿਸ ਘਟਾਉਂਦਾ ਹੈ।
6: ਓਕੇ ਠੀਕ ਹੋ ਗਿਆ। ਅੱਛਾ ਕੋਈ ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ 'ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ, ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ? ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਕੁ ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
7: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ 'ਚ ਕਿ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ ਹਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ, ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ ਹਨਾ ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25,000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ ਹਨਾ। ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ ਆ, ਸਾਡੀ ਮੂਵਮੈਂਟ ਆ, ਕੋਈ ਵੀ ਚੀਜ਼ ਆ ਹਨਾ, ਉਹਨਾਂ ਚੀਜ਼ ਬੇਸਿਸ ਕੰਮ ਕਰਦੀ। ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ ਜਾ ਰਹੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਹੋ ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਹੈ, ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ ਹਨਾ, ਰਿਪਲੇਸਮੈਂਟ ਘੱਟ ਹੁੰਦੀ ਆ, ਮੇਰੇ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ। ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ, ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ 'ਚ ਹੈਗਾ ਕੋਈ ਉਹ ਐਕਟੀਵੇਟ ਹੈਗਾ ਆ, ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ। ਪਰ ਬੱਚਿਆਂ ਦੇ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ, ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ। ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ ਹਨਾ, ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ, ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ। ਤਾਂ ਹਰ ਸਟੇਜ ਉੱਤੇ ਡਿਫਰੈਂਟ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਅੱਗੇ, ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ ਹਨਾ। ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਹਾਂ ਜਾਂ ਫਿਰ ਅਡੋਲਸੈਂਸ ਚ ਹੁੰਦੇ ਆ, ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ, ਇਸ ਲਈ ਟੀਨੇਜਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਰਦੇ, ਟੀਨੇਜਰਸ ਨੂੰ ਐਟਲੀਸਟ 10 ਘੰਟਿਆਂ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਹੈ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਹਨਾ। ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ, ਕਿਉਂਕਿ ਇੱਕ ਕਾਫੀ ਰਿਸਰਚ ਹੋਈ ਹੈ, ਬਟ ਉਹ ਚ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ, ਮਤਲਬ ਸੁੱਤਾ ਨੀ। ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ, ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ ਹਨਾ। ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ, ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ, ਜਾਂ ਤੁਹਾਡੀ ਮੈਮਰੀ

0: ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ, ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ, ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ। ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਆ। ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ, ਹਨਾ। ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ, ਹਨਾ, ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ, ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ, ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਆ, ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਜੋ ਪਲਾਨ ਕਰ ਰਹੇ ਹੈਗੇ ਆ ਉਹ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ। ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ, ਹਨਾ, ਸੇਮ ਕੁਆਲੀਫਿਕੇਸ਼ਨ ਸੀ, ਇੱਕ ਪਰਸਨ ਉਹ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ, ਮੈਨੂੰ ਨਹੀਂ ਮਿਲਣੀ ਹੈਗੀ, ਮੇਰਾ ਕੁਛ ਨਹੀਂ ਹੋ ਸਕਦਾ। ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ, ਹਨਾ, ਜੋ ਵੀ ਕਰਨ। ਤੋ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ। ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ ਕਿਉਂਕਿ ਮੈਮਰੀ ਇਜ਼ ਇਟ ਸੈਲਫ ਨੌਲੇਜ ਔਰ ਐਕਸਪੀਰੀਅੰਸ।
1: ਰਾਈਟ, ਡੈਫੀਨੇਟਲੀ। ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ। ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੌਪਿਕ ਨਿਕਲਿਆ, ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ। ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6416-74 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ। ਸੰਦੀਪ ਜੀ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ।
0: ਥੈਂਕ ਯੂ।
1: ਸੋ ਇਹ ਸੀਗੇ ਡਾਕਟਰ ਸੰਦੀਪ ਕੌਰ, ਸਾਡੇ ਨਾਲ ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM। ਫਿਲਹਾਲ ਇੰਨਾ ਹੀ, ਧੰਨਵਾਦ।
2: ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।
8: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
9: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
8: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
10: They have slavery in their blood, we have kingship in ours.
11: Create terror.
8: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਲਾਦੇ ਫੇਰ।
7: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ।
12: You know what a story you move is still, hey, beautiful, hey, beautiful.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Lade phir,
3: Hanji Hanji, oye Hanji Hanji,
4: Hanji Radio.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਵਾਈਟ ਹਿੱਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
8: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
7: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
9: They have slavery in their blood, we have kingship in ours.
10: Create terror.
7: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ। ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਵੱਧ ਕੇ ਕਈ ਵਾਰ ਜੀਓ ਪੋਲੀਟਿਕਸ ਦੇ ਉੱਤੇ ਅਲੱਗ ਅਲੱਗ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ। ਇਨਸਾਈਟ ਰਿਪੋਰਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਲਿਮਿਟਿਡ 'ਚ ਗੱਲ ਕੀਤੀ ਜਾ ਸਕਦੀ ਹੈ, 2-3-4 ਜਾਂ ਵੱਧ ਤੋਂ ਵੱਧ 5 ਮਿੰਟ ਤੱਕ ਦੀ। ਪਰ ਇਸ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਖ਼ਬਰ ਨੂੰ ਫੜ ਕੇ ਅਤੇ ਉਹਦੀ ਪੂਰੀ ਦੀ ਪੂਰੀ ਅਗਲੀ ਪਿਛਲੀ ਪੜਤਾਲ ਜਾਂ ਇੰਜ ਕਹਿ ਲੈਂਦੇ ਹਾਂ ਕਿ ਉਹਦਾ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਰੱਖ ਦਈਦਾ। ਇਨਸਾਈਟ ਹੁੰਦੀ ਹੈ, ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਬਹੁਤ ਵਾਰੀ ਸਕੂਪ ਵੀ ਤੁਹਾਡੇ ਨਾਲ ਸਾਂਝੇ ਕਰ ਲਈਦੇ ਨੇ। ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਸਕੂਪ ਉਸ ਖ਼ਬਰ ਨੂੰ ਕਿਹਾ ਜਾਂਦਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਹੋਵੇ, ਉਦੋਂ ਜਾਰੀ ਜਦੋਂ ਉਸਨੂੰ ਜਾਰੀ ਕਰਨ ਵਾਲੇ ਵੀ ਉਸਨੂੰ ਜਾਰੀ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਅੱਜ ਕਿਹੜੇ ਕਿਹੜੇ ਸਕੂਪ ਤੁਹਾਡੇ ਤੱਕ ਲੈ ਕੇ ਆਏ ਹੈਗੇ, ਭਾਰਤ ਦੇ ਨਾਲ ਜੁੜੀ ਹੋਈ ਇਹ ਹੈਗੀ ਹੈ, ਇਹਦੇ 'ਚ ਇੱਕ ਆਸਟ੍ਰੇਲੀਆ ਦਾ ਵੀ ਐਂਕਲ ਹੈਗਾ ਇਸ ਖ਼ਬਰ ਦੇ ਵਿੱਚ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜੇ ਮੌਕਾ ਲੱਗਦਾ ਹੋਇਆ ਤੇ ਆਸਟ੍ਰੇਲੀਆ ਦੇ ਐਂਗਲ ਨੂੰ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਸਮਝਾਂਗੇ। ਪਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ, ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਦੀਆਂ ਜਦੋਂ ਖ਼ਬਰਾਂ ਕਰਦੇ ਨੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਡੇ ਦੁਪਹਿਰ ਵੇਲੇ ਜਿਹੜੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਜਿਹੜਾ ਬੁਲੇਟਿਨ ਆਉਂਦਾ ਉਹਦੇ 'ਚ ਵੀ ਸਿਰਫ ਉਹੀ ਪੰਜਾਬ ਦੀਆਂ ਹੀ ਖ਼ਬਰਾਂ ਤੱਕ ਮਹਿਦੂਦ ਰਹਿ ਜਾਂਦਾ, ਉਹ ਵੀ 1/2 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ, ਸੋ ਉਹਦੇ 'ਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ। ਬਟ ਸੈਂਟਰਲ ਇੰਡੀਆ ਤੱਕ ਦੀਆਂ ਉਹ ਖ਼ਬਰਾਂ ਜਿਹੜੀਆਂ ਹਾਲੇ ਛਪੀਆਂ ਨਹੀਂ ਨੇ ਪਰ ਸਰਗੋਸ਼ੀਆਂ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਇੱਧਰੋਂ ਉੱਧਰੋਂ ਸੁਣ ਰਹੇ ਹਾਂ ਅਸੀਂ, ਕਨਸੋਆਂ ਹੋ ਰਹੀਆਂ ਨੇ ਉਹਨਾਂ ਦੀਆਂ, ਉਹ ਕਨਸੋਆਂ ਦੇ ਆਧਾਰ ਦੇ ਉੱਤੇ ਇਹ ਖ਼ਬਰ ਅੱਜ ਦੇ ਦਿਨ ਤੁਹਾਡੇ ਤੱਕ ਲੈ ਕੇ ਆਇਆ। ਭਾਰਤੀ ਰਾਜਨੀਤੀ ਦੇ ਵਿੱਚ ਆਹ ਅਗਲੇ 2-3 ਮਹੀਨੇ ਕਾਫ਼ੀ ਜ਼ਿਆਦਾ ਨਾਜ਼ੁਕ, ਬਹੁਤ ਵੱਡੀਆਂ ਤਬਦੀਲੀਆਂ ਵਾਲੇ ਹੋਣਗੇ, ਔਰ ਇਸ ਦਰਮਿਆਨ ਮੌਨਸੂਨ ਸੈਸ਼ਨ ਹੋਣਾ, ਕੈਬਨਿਟ ਦੇ ਵਿੱਚ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈਗੀ ਹੈ, ਔਰ ਅਲੱਗ ਅਲੱਗ ਸੰਕਟਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਘਿਰੀ ਹੋਈ ਹੈ ਉਹਦੇ 'ਤੇ ਵੀ ਚਰਚਾ ਹੋਣੀ ਹੈਗੀ ਹੈ। ਉਹਦੀ ਵਜ੍ਹਾ ਕੀ ਹੈ, ਇਸ ਸਾਰੇ ਪ੍ਰੋਗਰਾਮ ਦੀ ਮੁੱਖ ਵਜ੍ਹਾ ਪਹਿਲਾਂ ਸਮਝ ਲਓ, ਸੁਣ ਲਓ ਕੀ ਹੈ। ਇੱਕ ਨਿਚੋੜ ਕੱਢ ਦਿੰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਿਨੋਪਸਿਸ ਇਹ ਹੈਗਾ, ਇੱਕ ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3-4 ਲਾਈਨਾਂ ਦੇ ਵਿੱਚ ਉਹ ਹੈ ਕਿ ਤੁਹਾਨੂੰ ਪਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਧਰਨਾ ਚੱਲ ਰਿਹਾ ਇਸ ਵਕਤ ਕਾਕਰੇਜ ਜਨਤਾ ਪਾਰਟੀ ਦਾ। ਕਾਕਰੇਜ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਮੂਵਮੈਂਟ ਤੋਂ ਸ਼ੁਰੂ ਹੋਈ ਸੀ, ਪੋਲੀਟੀਕਲ ਪਾਰਟੀ ਨਹੀਂ ਹੈ, ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਾਲਾ ਇੱਕ ਜਾਂ ਉਹਦਾ ਇੱਕ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਇੱਕ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ। ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ, ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਦਾ ਇੱਕ ਵਧੀਆ ਫੇਰ, ਇੱਕ ਵਧੀਆ ਬਦਲ ਉਹਨਾਂ ਦੇ ਇੱਕ ਵਧੀਆ ਵਿਕਲਪ ਦੇ ਰੂਪ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨਸ ਨੂੰ ਕਰਨਾ ਚਾਹੀਦਾ ਸੀ। ਨੀਟ ਦਾ ਪੇਪਰ ਲੀਕ ਹੁੰਦਾ ਹੈ, TTE ਦੇ ਪੇਪਰ ਮਹਾਰਾਸ਼ਟਰ 'ਚ ਲੀਕ ਹੁੰਦੇ ਨੇ, ਸਟੇਟ ਬੋਰਡਸ ਦੇ ਪੇਪਰ ਲੀਕ ਹੁੰਦੇ ਨੇ, CBSE ਐਗਜ਼ਾਮਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਪੂਰੇ ਤਰੀਕੇ ਦੇ ਨਾਲ ਸਿੱਖਿਆ ਢਾਂਚਾ ਫੇਲ ਹੈਗਾ। ਧਰਮਿੰਦਰ ਪ੍ਰਧਾਨ ਅਸਤੀਫਾ ਕਿਉਂ ਨਹੀਂ ਦਿੰਦੇ, ਇਸ ਮੰਗ ਦੇ ਉੱਤੇ CJP ਧਰਨਾ ਦੇ ਰਹੀ ਹੈਗੀ ਹੈ। ਸੋਨਮ ਵਾਂਗਚੁੱਕ ਭੁੱਖ ਹੜਤਾਲ 'ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਪ੍ਰਧਾਨ ਮੰਤਰੀ ਐਜ਼ ਯੂਜੁਅਲ ਕੁਛ ਨਹੀਂ ਬੋਲ ਰਹੇ, ਜਿਨ੍ਹਾਂ ਨੇ ਮਨੀਪੁਰ ਦੀ ਹਿੰਸਾ ਦੇ ਉੱਤੇ ਇੰਨੇ ਸਾਲਾਂ 'ਚ ਨਹੀਂ ਬੋਲਿਆ ਇੱਥੇ ਕੀ ਬੋਲਣਗੇ। ਖੈਰ ਉਹਨਾਂ ਦੀਆਂ ਕੁਝ ਖੂਬੀਆਂ ਵੀ ਨੇ, ਉਹਨਾਂ ਦੇ ਉੱਤੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪ੍ਰੋਗਰਾਮ ਦੇ ਲਾਸਟ ਸੈਗਮੈਂਟ 'ਚ। ਦੂਸਰੀ ਚੀਜ਼, ਮਾਨਸੂਨ ਸੈਸ਼ਨ ਹੋਣ ਵਾਲਾ। ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਮੂੰਹ ਦਿਖਾਉਣੀ ਪਈ ਸੀ ਜਦੋਂ ਉਸ ਸੈਸ਼ਨ ਦੇ ਵਿੱਚ ਇਹ ਗੱਲ ਤੁਰਨੀ ਸੀ, ਸਰਦ ਰੁੱਤ ਸੈਸ਼ਨ ਦੇ ਵਿੱਚ, ਕਿ ਡੀਲਿਮੀਟੇਸ਼ਨ ਦਾ ਬਿੱਲ ਪਾਸ ਹੋ ਜਾਵੇ। ਡੀਲਿਮੀਟੇਸ਼ਨ ਕੀ ਹੈ ਉਹਨੂੰ ਵੀ ਵਿਸਤਾਰ ਦੇ ਵਿੱਚ ਸਮਝਾਵਾਂਗੇ। ਵਿਸਤਾਰ ਹੋਣ ਲੱਗਿਆ ਹੈਗਾ ਲੋਕ ਸਭਾ ਦਾ, 543 ਜਿਹੜੇ ਮੈਂਬਰ ਹੈਗੇ ਨੇ, 42 ਉਹਨਾਂ ਦਾ ਵਿਸਤਾਰ ਹੋਣਾ ਹੈਗਾ, ਉਹਦੇ ਬਾਰੇ ਵੀ, ਮਾਨਸੂਨ ਸੈਸ਼ਨ ਬਾਰੇ ਵੀ ਗੱਲ ਕਰਾਂਗੇ। ਤੀਸਰੀ ਚੀਜ਼, ਇੱਕ ਦੁਨੀਆ ਭਰ ਦੇ ਵਿੱਚ ਇਹ ਹੋ ਰਹੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ। ਦੇਖੋ, ਦੁਨੀਆ 'ਚ ਹਰ ਇੱਕ ਚੀਜ਼ ਦਾ ਭਰੋਸਾ ਕਰ ਸਕਦੇ ਹੋ, ਮੈਲਬਨ ਦੇ 4 ਮੌਸਮਾਂ ਦਾ ਵੀ ਤੁਸੀਂ ਭਰੋਸਾ ਕਰ ਸਕਦੇ ਹੋ, ਪਰ ਡੋਨਲਡ ਟਰੰਪ ਦੇ ਬਿਆਨਾਂ ਦਾ ਭਰੋਸਾ ਕਦੇ ਨਾ ਕਰਿਓ। ਅੱਜ ਸ਼ਾਂਤੀ ਹੈ, ਕੱਲ੍ਹ ਨੂੰ ਜੰਗ ਹੋ ਜਾਵੇ, ਅਤੇ ਅੱਜ ਮੱਧ ਪੂਰਬ ਚੋਰੀ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਹੋ ਜਾਵੇ, ਕੁਝ ਨਹੀਂ ਪਤਾ ਹੈਗਾ, ਕੁਛ ਨਹੀਂ ਪਤਾ। ਜਿਹੜੇ ਆਪਣੇ ਨਾਲ ਰਹਿਣ ਵਾਲਿਆਂ ਨੂੰ ਨਹੀਂ ਬਖਸ਼ ਰਹੇ ਹੈਗੇ, ਜਿਨ੍ਹਾਂ ਨੇ ਜਰਮਨੀ ਦੇ ਚਾਂਸਲਰ ਨੂੰ ਆਪਣੇ ਆਫਿਸ 'ਚ ਬਿਠਾ ਕੇ ਫਜੀਹਤ ਕਰਤੀ, ਰਸ਼ੀਆ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮੈਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਦਫ਼ਤਰ 'ਚ ਬਿਠਾ ਕੇ ਕਹਿਤਾ ਕਿ ਆਹ ਕੀ ਪਾਇਆ, ਅਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਫੋਟੋਆਂ ਖਿਚਾਉਣ ਨੂੰ ਤਰਸੀ ਪਈ ਹੈ, ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰ ਲਉਂਗੇ, ਜਿਹੜੇ ਆਪੇ ਕਹਿ ਦਿੰਦੇ ਨੇ ਕਿ ਈਰਾਨ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ। ਈਰਾਨ ਕਹਿੰਦਾ ਅਸਤਾ ਕੋਈ ਕੀਤੀ ਨਹੀਂ। ਅੱਛਾ, ਰਿਕੁਐਸਟ ਕਿੱਥੇ ਕੀਤੀ ਸੀ? ਉਹ ਕਹਿੰਦੇ ਕਤਰ ਦੇ ਵਿੱਚ ਕਰਨੀ ਹੈ। ਕਤਰ ਕਹਿੰਦਾ ਅਸਤਾ ਕੋਈ ਮੀਟਿੰਗ ਹੀ ਨਹੀਂ ਬੁਲਾਈ। ਸੋ ਲੋ, ਕਰ ਲਓ ਗੱਲ। ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹਨਾਂ ਗੱਲਾਂ ਨੂੰ ਅੱਜ ਰਿਪੀਟ ਨਹੀਂ ਕਰਨ ਜਾ ਰਹੇ। ਪਰ ਚੱਕਰ ਇਹ ਹੈ ਕਿ
ਜਦੋਂ ਡੋਨਲਡ ਟਰੰਪ ਦਾ ਆਪਦਾ ਹੀ ਕੁਛ ਨਹੀਂ ਪਤਾ ਕਿ ਰਾਤੀ ਸੌਂ ਕੇ ਕੁਛ ਹੋਰ ਸੋਚਦੇ ਨੇ, ਸੌਣ ਲੱਗੇ ਤੇ ਸਵੇਰੇ ਉੱਠ ਕੇ ਕੁਛ ਹੋਰ ਕਰ ਦਿੰਦੇ ਨੇ, ਤਾਂ ਇਹੋ ਜਿਹੇ ਅਸਥਿਰ ਹਾਲਾਤਾਂ ਦੇ ਵਿੱਚ ਦੁਨੀਆ ਦੀ ਜਿਹੜੀ ਅਨਸਰਟੈਨਿਟੀ ਬਣੀ ਹੋਈ ਹੈ, ਜਸਟ ਬਿਕੋਜ਼ ਆਫ ਵਨ ਪਰਸਨ, ਜਸਟ ਬਿਕੋਜ਼ ਦੈਟ ਵਨ ਪਰਸਨ ਕੰਟਰੀ ਇਕੋਨਮੀ ਇਜ਼ ਕੰਟਰੋਲਿੰਗ ਮੋਸਟ ਆਫ ਦੀ ਅਦਰ ਇਕੋਨਮੀਜ਼, ਇਸੇ ਕਰਕੇ ਜਿਹੜੀ ਇੱਕ ਦੁਨੀਆ ਦੇ ਵਿੱਚ ਰੂਸ ਹਮੇਸ਼ਾ ਗੱਲ ਕਰਦਾ ਰਿਹਾ ਕਿ ਬਦਲ ਹੋਣਾ ਚਾਹੀਦਾ, ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਹੋਣੀ ਚਾਹੀਦੀ ਹੈਗੀ, ਰੂਸ ਕੋਲ ਹੋਵੇ, ਚੀਨ ਕੋਲ ਹੋਵੇ, ਭਾਰਤ ਕੋਲ ਹੋਵੇ, ਬ੍ਰਾਜ਼ੀਲ ਕੋਲ ਹੋਵੇ, ਇੱਕ ਬੈਲੈਂਸ ਜਿਹਾ ਦੁਨੀਆ ਦੇ ਵਿੱਚ ਬਣਿਆ ਰਹੇ। ਖੈਰ ਉਹ ਤਾਕਤ ਅਮਰੀਕਾ ਦੇਣਾ ਨਹੀਂ ਚਾਹੁੰਦਾ, ਡਾਲਰ ਦੀ ਤਾਕਤ ਹੱਥ ਦੇ ਵਿੱਚੋਂ ਖੁਸ ਗਈ ਤੇ ਬਚਿਆ ਕੀ ਪਿੱਛੇ, ਠਣ ਠਣ ਗੋਪਾਲ, ਸਾਰੀ ਗੱਲ ਅਸਲ ਦੇ ਵਿੱਚ ਡਾਲਰ ਦੀ ਹੈਗੀ ਹੈ, ਕਿਵੇਂ ਹੈ ਇਹਦੇ ਬਾਰੇ ਜੁੜਿਆ ਹੋਇਆ ਇੱਕ ਪਿਛਲਾ ਇਨਸਾਈਟ ਰਿਪੋਰਟ ਦਾ ਪੋਡਕਾਸਟ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ ਸੁਣ ਸਕਦੇ ਹੋ। ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਇਹੋ ਜਿਹੀ ਅਨਸਰਟੈਨਿਟੀ ਬਣੀ ਹੋਈ ਹੈ, ਜਦੋਂ ਵਰਲਡ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ, ਜਦੋਂ ਭਾਰਤ ਦੀਆਂ ਊਰਜਾ ਲੋੜਾਂ ਦਾ 60% ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਿਆ, ਇਹੀ ਨਹੀਂ ਪਤਾ ਉੱਥੇ ਟੋਲ ਲਗਾਉਣਾ ਕਿ ਨਹੀਂ ਲਗਾਉਣਾ, ਲਗਾਉਣਾ ਤਾਂ ਕਿਹਨੇ ਲਗਾਉਣਾ, ਈਰਾਨ ਪੈਸੇ ਵਸੂਲੂਗਾ ਕਿ ਅਮਰੀਕਾ ਵਸੂਲੂਗਾ, ਅਮਰੀਕਾ ਕਹਿੰਦਾ ਮੈਂ ਵਸੂਲਣਾ। ਇੱਕ ਗੱਲ ਸੁਣ ਲਿਓ, ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਨਹੀਂ ਕਰਨ ਲੱਗੇ ਪਰ ਇੱਕ ਸਲਾਹ ਦੇ ਦਿੰਦੇ ਹਾਂ, ਦੁਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ, ਕੁਛ ਨਹੀਂ ਪਤਾ ਹੈਗਾ ਕਦੋਂ ਤੱਕ ਇਹ ਲੜਾਈ ਚੱਲਣੀ ਹੈਗੀ ਹੈ। UAE ਦੇ ਉੱਤੇ ਬੁਰੇ ਹਾਲ ਨੇ, ਜਦੋਂ ਉੱਥੇ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ, ਜਾਰਡਨ ਦੇ ਏਅਰਪੋਰਟਸ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ, ਮਿਲਟਰੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ ਤੇ ਦੁਬਈ ਦੀਆਂ ਬਿਲਡਿੰਗਾਂ ਕਿੱਥੇ ਬਚਣਗੀਆਂ। ਐਨੀਵੇਜ਼, ਨੋਟ ਅ ਸੇਫ ਮਾਰਕੀਟ, ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਦੇਖ ਰਹੇ ਹੋ, ਹੜ ਆਇਆ ਹੋਇਆ ਕਿ ਘਰ ਲੈ ਲਓ, ਘਰ ਲੈ ਲਓ, ਘਰ ਲੈ ਲਓ। ਲੋਕ ਮਿੰਨਤਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਪਿਆ, ਉਹ ਛੱਡ ਛੱਡ ਕੇ ਜਾ ਰਹੇ ਨੇ ਕਿ ਇੱਥੋਂ ਛੱਡੀਏ, ਅਸੀਂ ਆਸਟ੍ਰੇਲੀਆ 'ਚ ਲੈ ਲੈਂਦੇ, ਕੀਨੀਆ 'ਚ ਲੈ ਲਾਂਗੇ, ਯੁਗਾਂਡਾ 'ਚ ਲੈ ਲਾਂਗੇ, ਘਾਨਾ 'ਚ ਲੈ ਲਾਂਗੇ, ਪਰ ਦੁਬਈ 'ਚ ਨਹੀਂ ਲੈਣਾ ਹੈਗਾ। ਇਹ ਵੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ। ਸੋ ਗੱਲ ਇਹ ਹੈ ਕਿ ਜਿਹੜੀ ਇਸ ਅਨਸਰਟੈਨਿਟੀ ਇਸ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ, ਫਿਊਲ ਦੀਆਂ ਲੋੜਾਂ, ਸਪਲਾਈ ਚੇਨ ਦੀਆਂ ਲੋੜਾਂ, ਉਹਨਾਂ ਨੂੰ ਲੈ ਕੇ ਵੀ ਇੱਕ ਕ੍ਰਾਈਸਿਸ ਹੈ। ਔਰ ਫਿਊਲ ਦਾ ਇੱਕ ਬਦਲ ਤਾਂ ਹੁਣ ਗਵਰਨਮੈਂਟ ਨੇ ਹੋਰ ਤਾਂ ਕੀ ਕੱਢ, ਇਹ ਤਾਂ ਕੀ ਕਹਿਣਾ ਸੀਗਾ ਕਿ ਰੂਸ ਤੋਂ ਅਸੀਂ ਕੱਚਾ ਤੇਲ ਸਸਤਾ ਖਰੀਦ ਰਿਹਾ, ਆਹ ਚੱਕੋ ਇੰਡੀਆ ਵਾਲਿਓ, ਸਸਤਾ ਸਸਤਾ ਤੇਲ, ਆਹ ਦੋ ਵਾਲਾ ਇੱਕ 'ਚ, ਦੋ ਵਾਲਾ ਇੱਕ 'ਚ, ਇੱਦਾਂ ਦਾ ਕੀ ਕਹਿਣਾ ਸੀ, ਪਰ ਉਲਟਾ ਇਹ ਕਹਿਣ ਲੱਗੇ ਕਿ ਤੇਲ ਘੱਟ ਖਰਚੋ ਜੀ, ਘਰੇ ਬੈਠੇ ਰਹੋ ਜੀ, ਯਾਤਰਾ ਨਾ ਕਰੋ ਜੀ, ਆਪ ਚਾਹੇ ਅਸੀਂ ਇੱਕ ਦਰਜਨ ਮੁਲਕਾਂ 'ਚ ਘੁੰਮੀ ਆਈਏ, ਬਟ ਇਹ ਵੀ ਗੱਲ ਨਹੀਂ ਹੈਗੀ ਅੱਜ ਦੀ। ਕਹਿਣ ਇਹ ਲੱਗੀ ਹੈ ਸਰਕਾਰ ਕਿ E20 ਯੂਜ਼ ਕਰ ਲਓ, E20 ਐਥਨੋਲ ਰਲਿਆ ਹੋਇਆ ਪੈਟਰੋਲ, ਕਚਰਾ, ਸਿੱਧੀ ਜਿਹੀ ਗੱਲ ਹੈ। ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਵਰਤਦੇ ਹਾਂ, ਪ੍ਰੀਮੀਅਮ ਹੁੰਦਾ, ਓਕਟੇਨ ਹੁੰਦਾ, ਜਾਂ ਫਿਰ ਵੱਧ ਤੋਂ ਵੱਧ ਆਸਟ੍ਰੇਲੀਆ 'ਚ E10। ਦੁਨੀਆ ਦੇ ਭਰ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀਆਂ, ਜਰਮਨੀ 'ਚ E5 ਵੀ ਹੈ, E10 ਵੀ ਹੈ, ਵਿਕਲਪ ਵੀ ਹੈਗੇ ਨੇ, ਦੁਨੀਆ ਭਰ 'ਚ ਅਮੈਰੀਕਾ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲਿਟੀ ਦਾ ਜਿਹੜਾ ਤੇਲ ਹੈਗਾ ਉਹ E10 ਤੱਕ ਦਾ ਹੁੰਦਾ। ਗੰਦੀ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਸਸਤਾ ਹੁੰਦਾ, ਪ੍ਰੀਮੀਅਮ ਕੁਆਲਿਟੀ ਨਹੀਂ ਹੁੰਦੀ, ਵੀ ਨੋ ਦੈਟ, ਆਪਾਂ ਉਹਦੇ ਰੇਟ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ। E20 ਨੂੰ ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ, ਪਰ E20 ਨੂੰ ਵੇਚਣਾ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ, ਸੋਚਿਆ ਕਿ ਅੱਜ ਉਹਦੇ 'ਤੇ ਵੀ ਗੱਲ ਕਰ ਲਈਏ, ਕਿਉਂ ਨਿਤਿਨ ਗਡਕਰੀ ਅਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਹੈਗੀ ਹੈ। ਅਤੇ ਇੱਥੋਂ ਹੀ ਗੱਲ ਤੁਰਦੀ ਹੈ ਕੈਬਨਿਟ ਰੀਸ਼ਫਲ ਦੀ, ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ, ਨਿਤਿਨ ਗਡਕਰੀ ਟਰਾਂਸਪੋਰਟ ਔਰ ਰੋਡਸ ਮਿਨਿਸਟਰ, ਔਰ ਇੱਥੋਂ ਤੱਕ ਕਿ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ, ਜਿਹੜੀ ਪੈਟਰੋਲ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾ ਰਹੇ, ਅਤੇ ਸ਼ਾਇਦ ਹੋ ਸਕਦਾ ਨਿਰਮਲਾ ਸੀਤਾਰਮਨ ਐਜ਼ ਅ ਫਾਈਨੈਂਸ ਮਿਨਿਸਟਰ ਵੀ ਇਹ ਚਾਰ ਕੁਰਸੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ। ਗਾਜ ਕੀ, ਇਹਨਾਂ ਨੂੰ ਰੀਸ਼ਫਲ ਕੀਤਾ ਜਾ ਸਕਦਾ, ਮੰਤਰਾਲਾ ਕੋਈ ਹੋਰ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਓ। ਵਜ੍ਹਾ ਕੀ ਹੈਗੀ ਹੈ, ਉੱਤਰ ਪ੍ਰਦੇਸ਼, ਜਿੱਥੋਂ ਕਹਿੰਦੇ ਹੈ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਉੱਤਰ ਪ੍ਰਦੇਸ਼ 'ਚੋਂ ਹੋ ਕੇ ਗੁਜ਼ਰਦਾ, ਉਹ ਆਪ ਹੀ ਇਸ ਵਕਤ ਰਾਮ ਭਰੋਸੇ, ਖੈਰ ਰਾਮ ਭਰੋਸੇ ਤਾਂ ਨਹੀਂ ਹੈਗੀ ਕਿਉਂਕਿ ਰਾਮ ਤਾਂ ਘੱਟੋ ਘੱਟ ਇਹਨਾਂ ਦੇ ਭਰੋਸੇ ਨਹੀਂ ਰਹਿ ਸਕਦੇ, ਜਦੋਂ ਰਾਮ ਦੇ ਮੰਦਰ 'ਚ ਚੋਰੀਆਂ ਹੋਣ ਲੱਗ ਜਾਣ ਤਾਂ ਫਿਰ ਰਾਮ ਜੀ ਕਿਹਦੇ ਭਰੋਸੇ ਰਹਿਣ। ਰਾਮ ਭਰੋਸੇ ਚੱਲਣ ਵਾਲਾ ਭਾਰਤ ਅੱਜ ਦੀ ਤਰੀਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹੈ ਜਿਹਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਪੈ ਸਕਦੀ ਹੈ। ਸਰਕਾਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ, ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ, ਦਾਅਵੇ ਕੀਤੇ ਜਾਂਦੇ ਨੇ ਕਿ 20,000 ਕਰੋੜ ਰੁਪਏ ਦੀ ਸੰਪਤੀ ਰੱਖਦੀ ਹੈ ਇਹ ਪੋਲੀਟੀਕਲ ਪਾਰਟੀ, ਅਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਰਲ ਕੇ ਵੀ ਆਪਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ, ਜਿੰਨੇ ਚੰਦੇ ਨੇ, ਜਿੰਨੀਆਂ ਡੋਨੇਸ਼ਨਾਂ, ਜਿੰਨਾ ਵੀ ਪਾਰਟੀ ਫੰਡ ਆ ਜੋੜ ਲੈਣ, ਤਾਂ ਬਰਾਬਰੀ ਨਹੀਂ ਕਰ ਸਕਦੇ। ਬਰਾਬਰੀ ਕੀ, ਅੱਧ 'ਚ ਵੀ ਨਹੀਂ ਆ ਸਕਦੇ ਹੈਗੇ ਭਾਜਪਾ ਦੇ, ਇੰਨੀ ਅਮੀਰ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਇਹ ਹੋ ਚੁੱਕੀ ਹੈ। ਸੋ ਅਜਿਹੇ ਦੇ ਵਿੱਚ ਮੰਤਰੀਆਂ ਦਾ ਤੋੜ ਵਿਛੋੜ ਹੋਊਗਾ, ਇੱਧਰੋਂ ਉੱਧਰੋਂ ਖਰੀਦੇ ਜਾਣਗੇ, ਤੋੜੇ ਜਾਣਗੇ। TMC ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਨੇ, ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਵੀ ਇਲੈਕਸ਼ਨ ਹੈਗੇ ਨੇ। ਸੋ ਉੱਤਰ ਪ੍ਰਦੇਸ਼ 'ਚੋਂ ਹੋ ਕੇ ਤਾਂ ਰਸਤਾ ਨਿਕਲਦਾ ਹੀ ਹੈ,
ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਕਿਉਂ ਨਾ ਉਹ ਰਸਤਾ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦਮ ਦੇ ਉੱਤੇ ਸੂਬੇ 'ਚ ਸਰਕਾਰ ਨਹੀਂ ਬਣਾ ਸਕੀ ਹੈ ਖੈਰ ਬੀਜੇਪੀ ਦਾ ਇਹ ਮਕਸਦ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਮਕਸਦ ਹੋਊਗਾ ਉਹ ਵੀ ਤੁਹਾਨੂੰ ਅੱਜ ਸਕੂਪ ਦੇ ਰੂਪ ਦੇ ਵਿੱਚ ਸ਼ੇਅਰ ਕਰਾਂਗੇ ਉਮੀਦ ਹੈ ਕਿ ਅੱਜ ਦਾ ਇਹ ਇਨਸਾਈਟ ਰਿਪੋਰਟ ਸ਼ੋਅ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਤੇ ਆਖਿਰ ਦੇ ਵਿੱਚ ਜੇ ਸਮਾਂ ਲੱਗਿਆ ਨਾ ਵੀ ਲੱਗਿਆ ਤਾਂ ਵੀ ਕਰ ਦਾਂਗੇ ਚਲੋ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ ਆਸਟ੍ਰੇਲੀਆ ਆਉਂਦੇ ਨੇ ਇੰਡੋਨੇਸ਼ੀਆ ਮੈਂ ਪੁੱਠਾ ਗੇੜਾ ਕਰਤਾ ਆਉਂਦੇ ਉਹ ਇੱਦਾਂ ਨੇ ਪਹਿਲਾਂ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ ਉਹ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਸੁਣਾਈ ਤੱਕ ਆਈ ਚੀ ਇੰਡੀਆ ਜਾਂਦੀ ਹੈ ਇੰਡੀਆ ਜਾਪਾਨ ਇੰਡੋਨੇਸ਼ੀਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਸਮਝੋ ਤੇ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੂਸਰੇ ਦੇ ਨਾਲ ਕਿਉਂ ਮਿਲ ਰਹੇ ਨੇ ਔਰ ਚੀਨ ਜਦੋਂ ਐਸੇ ਸਮੇਂ ਦੇ ਵਿੱਚ ਇੰਟਰਕੋਂਟੀਨੈਂਟਲ ਮਿਜ਼ਾਈਲ ਪੈਸੀਫਿਕ ਸਮੁੰਦਰਾਂ ਦੇ ਵਿੱਚ ਦਾਗ ਰਿਹਾ ਆਸਟ੍ਰੇਲੀਆ ਨੂੰ ਡਰਾ ਰਿਹਾ ਜਦੋਂ ਆਸਟ੍ਰੇਲੀਆ ਫਿਜੀ 'ਚ ਬੈਠਾ ਜਾਂ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਹੈ ਇੱਕ ਓਸ਼ਨ ਆਫ ਪੀਸ ਦੀ ਟ੍ਰੀਟੀ ਸਿਰੇ ਚੜ੍ਹ ਰਹੀ ਹੈ ਜਿਹਦੇ ਬਾਰੇ ਪਿਛਲੇ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਕੀ ਹੈਗੀ ਹੈ ਟ੍ਰੀਟੀ ਤੇ ਚਾਈਨਾ ਦਾ ਥ੍ਰੈਟ ਇਜ਼ ਇਟ ਕਾਇੰਡ ਆਫ ਨੈਕਸਸ ਵਿੱਚ ਇੰਡੀਆ ਇੰਡੋਨੇਸ਼ੀਆ ਜਾਪੈਨ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟਰਾਇੰਗ ਟੂ ਬਿਲਡ ਔਰ ਟਰਾਇੰਗ ਟੂ ਵੀਵ ਅਰਾਊਂਡ ਚਾਈਨਾ ਕਿਉਂਕਿ ਜੇ ਤੁਸੀਂ ਜੀਓਗ੍ਰਾਫਿਕਲੀ ਦੇਖੋ ਤਾਂ ਚਾਈਨਾ ਦੀ ਘੇਰਾਬੰਦੀ ਤਾਂ ਇਹ ਕਰ ਪਾ ਰਹੇ ਨੇ ਸਾਰੇ ਦੇਸ਼ ਵੀ ਰਲ ਕੇ ਜੇ ਇਕੱਠੇ ਹੋ ਜਾਣ ਤਾਂ ਚਾਈਨਾ ਨੂੰ ਘੇਰ ਤਾਂ ਸਕਦੇ ਨੇ ਇਸ 'ਚ ਤਾਂ ਕੋਈ ਸ਼ੱਕ ਨਹੀਂ ਕੀ ਹੈ ਇਹਦੀ ਅਸਲੀਅਤ ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਸੋ ਦੋ ਸੈਗਮੈਂਟ ਹੈਗੇ ਨੇ ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ ਦੀ ਸਭ ਤੋਂ ਪਹਿਲਾਂ ਭਾਰਤ ਵਾਲੇ ਸੈਗਮੈਂਟ ਦੇ ਨਾਰੇ ਬਾਰੇ ਗੱਲ ਕਰਕੇ ਲਗਾਤਾਰ ਬੋਲ ਰਿਹਾ ਸੀ ਪਾਣੀ ਪੀ ਲਵਾਂ ਲਾਈਵ ਸ਼ੋਅ ਚੱਲ ਰਿਹਾ ਰਿਪੀਟ ਸੁਣਦੇ ਹੋਏ ਬ੍ਰੌਡਕਾਸਟ ਪੋਡਕਾਸਟ ਤੋਂ ਹੋਏਗਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਦੇ ਵਿੱਚ ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲਣਾ ਔਰ ਇਸ ਵਾਰ ਪਾਰਲੀਮੈਂਟ ਦੇ ਅੰਦਰ ਬੜਾ ਕੁਛ ਐਸਾ ਹੋਣਾ ਜਿਹਦੇ ਨਾਲ ਪੋਲੀਟੀਕਲ ਅਰਥਮੈਟਿਕ ਜਿਹਨੇ ਕਿ ਸਿਆਸੀ ਗਣਿਤ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ ਬਦਲ ਰਹੇ ਸਿਆਸੀ ਸਮੀਕਰਨ ਕੀ ਨੇ ਜਿਵੇਂ ਪਹਿਲਾਂ ਕੁਛ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਉਧਵ ਸੈਨਾ ਉਹਦੇ 'ਚ ਜਿਹੜੀਆਂ ਬਗਾਵਤਾਂ ਹੋਈਆਂ ਨੇ DMK ਅਤੇ ਕਾਂਗਰਸ ਦਾ ਗੱਠਜੋੜ ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਟੁੱਟਿਆ ਹੋਊਗਾ ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਅਦਾਕਾਰ ਵਿਜੇ ਨੇ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੀ ਪਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਇਸ ਤੋਂ ਪਹਿਲਾਂ DMK ਵੀ ਕਾਂਗਰਸ ਤੋਂ ਅੱਡ ਹੋ ਕੇ ਸਰਕਾਰ ਤੱਕ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ ਪਰ DMK ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ ਅਤੇ ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ 'ਚੋਂ ਅੱਡ ਹੋ ਕੇ ਵਿਜੇ ਦੀ ਪਾਰਟੀ ਦੇ ਨਾਲ ਜਾ ਜੁੜੀ ਤਾਂ DMK ਦੇ ਕੋਲ ਬਹਾਨਾ ਆ ਗਿਆ ਇਸ ਕਰਕੇ DMK ਦੇ ਵੀ ਕੁਛ MPs ਜਿਹੜੇ ਨੇ ਉਹ ਟੁੱਟਣਗੇ ਔਰ ਸੱਤਾਧਾਰੀ NDA ਗੱਠਜੋੜ ਦੇ ਨਾਲ ਜਾ ਕੇ ਸਾਰੇ ਜੁੜ ਜਾਣਗੇ ਜਾਂ ਜੁੜ ਚੁੱਕੇ ਨੇ ਆਲਰੇਡੀ ਜਿਵੇਂ TMC ਦੇ ਕੇਸ ਦੇ ਵਿੱਚ ਤ੍ਰਿਣਮੂਲ ਕਾਂਗਰਸ ਜਿਹੜੀ ਵੈਸਟ ਬੰਗਾਲ ਦੇ ਵਿੱਚੋਂ ਲਗਭਗ ਇੱਕ ਦਹਾਕੇ ਸੱਤਾ ਭੋਗਣ ਤੋਂ ਬਾਅਦ ਬਾਹਰ ਹੋ ਗਈ ਹੈ ਪਰ ਇਸ ਸਾਰੇ ਦੇ ਵਿੱਚ ਸਪੀਕਰ ਜਿਹੜਾ ਦਾ ਰੋਲ ਹੈਗਾ ਉਹ ਵੀ ਬਹੁਤ ਇੰਪੋਰਟੈਂਟ ਹੈਗਾ ਦੇਖੋ ਸਪੀਕਰ ਓਮ ਬਿਰਲਾ ਹੈਗੇ ਨੇ ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਵਾ ਦਿੰਦੇ ਨੇ ਇਹ ਥੋੜ੍ਹੀ ਜਿਹੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਕੋਨਸਟੀਟਿਊਸ਼ਨਲੀ ਵੀ ਸਮਝ ਜੇ ਹੋਵੇ ਕਿ ਭਾਰਤ ਦਾ ਸੰਵਿਧਾਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ ਦੋ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ ਜਦੋਂ ਕਿਸੇ ਪ੍ਰਸਤਾਵ ਨੂੰ ਕਿਸੇ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਦੇ ਵਿੱਚ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰਸ ਜਿਹੜੇ ਨੇ ਲੈ ਕੇ ਆਉਂਦੇ ਨੇ ਜਦੋਂ ਪ੍ਰਪੋਜ਼ਲ ਬਿੱਲ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਸ ਬਿੱਲ ਦੇ ਉੱਤੇ ਚਰਚਾ ਹੁੰਦੀ ਹੈ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਉਹਦੇ 'ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਕਰਵਾਈ ਜਾਂਦੀ ਹੈ ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ ਓਰਲ ਵੋਟਿੰਗ ਵੀ ਹੁੰਦੀ ਹੈ ਬਹੁਤ ਸਾਰੇ ਮੈਂ ਭਾਰਤ ਦੀ ਗੱਲ ਕਰ ਰਿਹਾ ਅਲੱਗ ਅਲੱਗ ਕੰਟਰੀਜ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ ਔਰ ਹੱਥ ਚੱਕ ਕੇ ਵੀ ਹੋ ਜਾਂਦੀ ਹੈ ਵੀ ਹੱਥ ਖੜੇ ਕਰ ਦਿਓ ਕਿਹੜੇ ਕਿਹੜੇ ਇਸ ਦੇ ਹੱਕ 'ਚ ਹੈਗੇ ਨੇ ਜਿਵੇਂ ਅਮੈਰੀਕਾ ਦੇ ਵਿੱਚ ਕਹਿੰਦੇ AYE ਅਤੇ ਇੱਥੇ ਇੰਡੀਆ 'ਚ ਇਹ ਨਹੀਂ ਕਹਿੰਦੇ ਹੈਗੇ ਹੱਥ ਖੜੇ ਕਰਦੇ ਨੇ ਜਿਵੇਂ ਫੋਰ ਐਗਜ਼ਾਮਪਲ ਬੜਾ ਚਰਚਿਤ ਬਿੱਲ ਰਿਹਾ ਸੀਗਾ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ 'ਚ ਕਹਿ ਲਓ ਚਾਹੇ ਜਿਵੇਂ ਮਰਜ਼ੀ ਜਾਂ ਥੋੜ੍ਹੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਧੱਕੇ ਦੇ ਨਾਲ ਹੀ ਪਾਸ ਕਰਵਾਤਾ ਸੀਗਾ ਅਤੇ ਬਾਅਦ ਦੇ ਵਿੱਚ ਉਹਨੂੰ ਕਾਨੂੰਨ ਬਣਨ ਤੱਕ ਉਹ ਚਲਾ ਗਿਆ ਸੀਗਾ
ਅੰਟਿਲ ਔਰ ਅਨਲੈਸ ਸਰਕਾਰ ਨੂੰ ਉਦੋਂ ਅਕਲ ਆਈ ਤੇ ਬਾਅਦ 'ਚ ਕਹਿੰਦੇ ਕਿ ਕੋਈ ਨਹੀਂ ਮੋਦੀ ਸਾਹਿਬ ਤੋਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ। ਐਨੀਵੇਜ਼ ਹੁਣ ਨਵਾਂ ਬਿੱਲ ਜਿਹਦੇ 'ਤੇ ਚਰਚਾ ਕਰਨ ਜਾ ਰਹੇ ਹਾਂ ਆਪਾਂ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਜਾ ਰਿਹਾ, ਇਹ ਕਿਉਂ ਪੋਲੀਟੀਕਲ ਅਰਥਮੈਟਿਕ ਬਦਲ ਦੇਗਾ, ਕਿਉਂ ਭਾਰਤ ਦੀ ਸਿਆਸਤ ਦੇ ਇਹ ਸਮੀਕਰਨ ਬਦਲ ਕੇ ਰੱਖ ਦੇਗਾ, ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। 131ਵਾਂ ਸੰਵਿਧਾਨਕ ਸੋਧ ਬਿੱਲ ਇਹਨੂੰ ਕਿਹਾ ਜਾ ਰਿਹਾ, ਅੰਗਰੇਜ਼ੀ ਦੇ ਵਿੱਚ ਡੀਲਿਮੀਟੇਸ਼ਨ ਬਿੱਲ ਕਿਹਾ ਜਾ ਰਿਹਾ। ਸੈਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਹੋਣੀ ਹੈ, ਜਿਹੜਾ ਮੌਨਸੂਨ ਸੈਸ਼ਨ ਹੋਣਾ, ਉਹਦੇ 'ਚ ਇਹੀ ਇੱਕ ਸਭ ਤੋਂ ਵੱਡਾ ਵਿਸ਼ਾ ਹੋ ਸਕਦਾ, ਕਿਉਂਕਿ ਪਿਛਲੀ ਵਾਰ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਸੀ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਨੰਬਰਸ ਨਹੀਂ ਸੀ। ਨੰਬਰਸ ਦੀ ਗੇਮ ਕੀ ਹੈ ਉਹ ਅੱਗੇ ਚੱਲ ਕੇ ਸਮਝਾਉਣਾ, ਪਹਿਲਾਂ ਇਹ ਸਮਝ ਲਓ ਕਿ ਸਰਕਾਰ ਇਹ ਚਾਹੁੰਦੀ ਹੈਗੀ ਹੈ, ਭਾਜਪਾ ਇਹ ਚਾਹੁੰਦੀ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 850 ਕਰ ਦਿੱਤੀ ਜਾਵੇ, ਯਾਨੀ 2011 ਦੀ ਜਿਹੜੀ ਜਨਗਣਨਾ ਸੀ ਉਹਦੇ ਆਧਾਰ ਦੇ ਉੱਤੇ 850 ਹੋਊਗੀ। ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ 10 ਸਾਲ ਬਾਅਦ ਹੁੰਦਾ, ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ, ਆਸਟ੍ਰੇਲੀਆ ਦੇ ਵਿੱਚ 5 ਸਾਲਾਂ ਬਾਅਦ ਹੁੰਦਾ, ਇੰਡੀਆ ਦੇ ਵਿੱਚ 10 ਸਾਲ ਬਾਅਦ ਹੁੰਦਾ, ਯੂਰੋਪੀਅਨ ਨੇਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ, ਅਮੈਰੀਕਾ ਵੀ 10 ਸਾਲ ਬਾਅਦ ਕਰਵਾ ਦਿੰਦਾ। ਸੈਂਸਸ 2011 ਤੋਂ ਬਾਅਦ 2021 'ਚ ਹੋਣਾ ਚਾਹੀਦਾ ਸੀ ਟੈਕਨੀਕਲੀ, ਪਰ ਸਰਕਾਰ ਨੇ ਉਦੋਂ ਬਹਾਨਾ ਮਾਰਿਆ ਕਿ ਕੋਵਿਡ ਚੱਲ ਰਿਹਾ ਇਸ ਕਰਕੇ ਸੈਂਸਸ ਨਹੀਂ ਕਰਵਾਉਣਾ, ਔਰ ਭਾਰਤ ਵਰਗੇ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਪੱਧਰ 'ਤੇ ਡਿਜੀਟਲ ਹੈ ਵੀ ਨਹੀਂ ਸੀ, ਹਾਲਾਂਕਿ ਦਾਅਵੇ ਕੀਤੇ ਜਾਂਦੇ ਆ ਡਿਜੀਟਲ ਇੰਡੀਆ, ਪਰ ਉੱਥੇ ਸੈਂਸਸ ਕਰਵਾਉਣਾ ਪੋਸੀਬਲ ਵੀ ਨਹੀਂ ਔਰ ਹੋਇਆ ਵੀ ਨਹੀਂ ਉਹਦੇ ਇੱਕ। ਦੇਖੋ ਆਪਾਂ ਚਲੋ ਮਜ਼ਾਕ ਇੱਕ ਪਾਸੇ, ਪਰ ਭਾਰਤ ਜਿੱਥੇ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਵੱਡੇ ਵੱਡੇ ਵਿਲਾਸ ਤੱਕ, ਅਨਿਲ ਅੰਬਾਨੀ ਦੇ ਮੁਕੇਸ਼ ਅੰਬਾਨੀ ਦੇ ਜਿਹੜੇ ਐਂਟੀਲਾ ਤੱਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਰਹਿੰਦੇ ਹੈਗੇ ਨੇ, ਸੋ ਸੈਂਸਸ ਜਿਹੜਾ ਡੋਰ ਟੂ ਡੋਰ ਹੀ ਹੋ ਸਕਦਾ, ਪੋਸੀਬਲ ਨਹੀਂ ਹੈਗਾ ਡਿਜੀਟਲ ਪੂਰੇ ਤਰੀਕੇ ਦੇ ਨਾਲ ਕਰਵਾਉਣਾ। ਸੋ ਐਨੀਵੇਜ਼ 2021 'ਚ ਹੋ ਨਹੀਂ ਸੀ ਸਕਦਾ, ਪਰ ਬਾਅਦ 'ਚ ਫਿਰ ਕਾਂਗਰਸ ਨੇ ਇਹ ਵੀ ਕਿਹਾ ਕਿ 2022 'ਚ ਕਰਾ ਲਓ, 23 'ਚ ਕਰਵਾ ਲਓ, ਉਦੋਂ ਵੀ ਨਹੀਂ ਕੀਤਾ, 24 'ਚ ਵੀ ਨਹੀਂ ਕਰਾਇਆ, ਹੁਣ 26 ਦੇ ਅਖੀਰ ਦੇ ਉੱਤੇ ਜਾ ਕੇ ਹੋਣ ਲੱਗਿਆ। ਤੁਹਾਨੂੰ ਪਤਾ ਹੈ ਕਿ ਹੁਣ ਮਾਸਟਰਾਂ ਤੋਂ ਲੈ ਕੇ ਬਿਜਲੀ ਮਹਿਕਮਿਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ, ਕਹਿੰਦੇ ਪੜ੍ਹਾਈ ਪੜ੍ਹੂਈ ਤਾਂ ਫੇਰ ਜਾਇਓ, ਆ ਬਿਜਲੀ ਬਿਜਲੀ ਤਾਂ ਫੇਰ ਦੇਈ ਜਾਇਓ, ਤੁਸੀਂ ਚਲੋ ਡਿਊਟੀਆਂ ਲਗਾਓ। ਦੇਖੋ ਇੰਡੀਆ ਦੇ ਵਿੱਚ ਇਹ ਸਿਸਟਮ ਕਦੇ ਵੀ ਨਹੀਂ ਬਣਨਾ ਕਿ ਬੇਰੁਜ਼ਗਾਰਾਂ ਨੂੰ ਕੰਮ ਦੇ ਉੱਤੇ ਲਗਾ ਦਿਓ, ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ, ਉਹਨਾਂ ਨੂੰ ਕਹੋ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ, ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ ਭੁਗਤਾਓ। ਖੈਰ ਉਹ ਵੀ ਗੱਲ ਨਹੀਂ ਹੈਗੀ ਇੱਥੇ, ਗੱਲ ਹੁਣ ਇਹ ਹੈ ਕਿ ਇਹ ਜਿਹੜਾ ਡੀਲਿਮੀਟੇਸ਼ਨ ਬਿੱਲ ਹੈਗਾ, ਇਹਨੂੰ 2011 ਦੇ ਸੈਂਸਸ ਦੇ ਆਧਾਰ ਦੇ ਉੱਤੇ ਸਰਕਾਰ ਕਰਨਾ ਚਾਹੁੰਦੀ ਹੈ, ਨੰਬਰ 1। ਨੰਬਰ 2, ਇਸ ਬਿੱਲ ਦੇ ਨਾਲ 2011 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ, ਸਦਰਨ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀਆਂ ਐਮ ਪੀਜ਼ ਨੇ, ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ 850 ਕੀਤੀਆਂ ਜਾਣਗੀਆਂ, ਹੁਣ ਉਹ ਐਮ ਪੀਜ਼ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ ਨੇ ਕਿ 2.5 ਤੋਂ 3 ਲੱਖ ਤੱਕ ਦੀ ਆਬਾਦੀ ਦਾ ਇੱਕ ਸੰਸਦੀ ਹਲਕਾ ਹੋ ਗਿਆ, ਜਿਵੇਂ ਤੁਸੀਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ, ਤੁਸੀਂ ਅੰਮ੍ਰਿਤਸਰ ਤੋਂ ਹੋਵੋਗੇ, ਤੁਸੀਂ ਲੁਧਿਆਣਾ ਈਸਟ ਤੋਂ ਜਾਂ ਆਤਮਨਗਰ ਤੋਂ ਹੋ ਸਕਦੇ ਹੋ, ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੋ ਸਕਦੇ ਹੋ, ਫਤਿਹਗੜ੍ਹ ਸਾਹਿਬ ਤੋਂ ਹੋ ਸਕਦੇ ਹੋ, ਰੋਪੜ ਤੋਂ ਹੋ ਸਕਦੇ ਹੋ, ਕਿਸੇ ਵੀ ਲੋਕ ਸਭਾ ਹਲਕੇ ਤੋਂ ਤੁਸੀਂ ਹੋ ਸਕਦੇ ਹੋ। ਇੱਦਾਂ ਹੀ ਭਾਰਤ ਭਰ ਦੇ ਵਿੱਚ ਅਲੱਗ ਅਲੱਗ 550 ਤੋਂ ਥੋੜ੍ਹੇ ਜਿਹੇ ਘੱਟ ਲੋਕ ਸਭਾ ਹਲਕੇ ਹੈਗੇ ਨੇ। ਹੁਣ ਉਹ ਹਲਕੇ ਆਬਾਦੀ ਦੇ ਆਧਾਰ ਦੇ ਉੱਤੇ ਬਣੇ ਹੋਏ ਨੇ, ਸਾਰਿਆਂ ਦੀ ਆਬਾਦੀ ਮੋਟੀ ਮੋਟੀ 3-3.5 ਲੱਖ ਹੈ, ਏਰੀਆ ਕਿਸੇ ਦਾ ਬਹੁਤ ਜ਼ਿਆਦਾ ਹੋ ਸਕਦਾ, ਜਿਵੇਂ ਲੱਦਾਖ ਵਾਲੇ ਪਾਸੇ ਤੁਸੀਂ ਆਬਾਦੀ ਇੰਨੀ ਨਹੀਂ ਬਣਦੀ ਹੈਗੀ, ਪਰ ਏਰੀਆ ਬਹੁਤ ਜ਼ਿਆਦਾ, ਅਤੇ ਕਿਸੇ ਦਾ ਬਹੁਤ ਘੱਟ ਏਰੀਆ ਹੋ ਸਕਦਾ, ਪਰ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਇਸ ਕਰਕੇ ਉਸ ਐਮ ਪੀ ਨੂੰ ਉਸ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਉੰਨੀ ਕੁ ਹੀ ਏਰੀਏ ਨੂੰ ਦਿੱਤਾ ਜਾਂਦਾ, ਜਿਵੇਂ ਯੂਪੀ ਵਰਗੇ ਜਾਂ ਬਿਹਾਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈਗੀ ਹੈ ਪਰ ਏਰੀਆ ਘੱਟ ਹੈਗਾ, ਔਰ ਇਹ ਇਮਬੈਲੈਂਸ ਭਾਰਤ ਦੇ ਵਿੱਚ ਸੀਗਾ, ਹੈਗਾ ਅਤੇ ਰਹੂਗਾ, ਕਿੰਨਾ ਕੁ ਚਿਰ ਰਹੂਗਾ ਕਹਿ ਨਹੀਂ ਸਕਦੇ, ਪਰ ਸਦਰਨ ਸਟੇਟਸ ਦੇ ਵਿੱਚ ਬੜੀ ਬੈਲੈਂਸਡ ਜੀ ਪਾਪੂਲੇਸ਼ਨ ਹੈ। ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮ ਪੀਜ਼ ਜਾਂ ਅੱਜ ਦੀ ਤਰੀਕ 'ਚ ਜਿੰਨੇ ਐਮ ਪੀਜ਼ ਨੇ, ਜੇ ਆਪਾਂ ਡਿਵਾਈਡ ਕਰ ਦਈਏ ਨਾ, ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉੰਨੀ ਰਹੀ ਹੈਗੀ, ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ, ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ ਚਾਹੇ ਕਰਨਾਟਕ ਹੋਵੇ ਜਾਂ ਟੂ ਸਮ ਐਕਸਟੈਂਟ ਤਮਿਲਨਾਡੂ ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ, ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ, ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ, ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ। ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ। ਨੌਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਇਹ ਜਿਹੜੀ ਬੈਲਟ ਹੈ, ਮੱਧ ਪ੍ਰਦੇਸ਼, ਰਾਜਸਥਾਨ, ਹਿੰਦੀ ਭਾਸ਼ੀ ਬੈਲਟ, ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ, ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ, ਨੋਟ ਹਰਿਆਣਾ,
ਯੂਪੀ, ਬਿਹਾਰ, ਰਾਜਸਥਾਨ, ਮਹਾਰਾਸ਼ਟਰ 'ਚੋਂ ਹੈਗੇ ਨੇ, ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ, ਤਾਂ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂ ਬੀ ਟੀ ਦੇ ਵਿੱਚ ਕੀ ਹੋਇਆ। ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ, ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ। ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ, 50% ਕਰਨੀ ਚਾਹੁੰਦੇ ਹਾਂ, 33% ਕਰਨੀ ਚਾਹੁੰਦੇ ਹਾਂ, ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣਗੀ, ਆਬਾਦੀ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ, ਪਲੱਸ ਕੈਬਨਿਟ ਰੀਸ਼ਫਲ ਦਾ ਇੱਕ ਵਿਕਸਿਤ ਭਾਰਤ ਰੋਡ ਮੈਪ ਪ੍ਰਧਾਨ ਮੰਤਰੀ ਰੱਖ ਚੁੱਕੇ ਨੇ ਅਲੱਗ ਅਲੱਗ ਵਿਭਾਗਾਂ ਦੇ ਅੱਗੇ, ਉਹਦੀ ਮੀਟਿੰਗ ਵੀ ਹੋ ਰਹੀ ਹੈ, ਉਹਦੀਆਂ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਲੋਕਾਂ ਨੇ ਨਾ ਪੁੱਛਣ ਲੱਗ ਜਾਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪੋਲੀਟੀਕਲ ਐਨਾਲਿਸਿਸ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਬੜੀਆਂ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ, ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ, ਔਰ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਉਹ ਹੁਣ ਤੱਕ ਤਾਂ ਸੱਚ ਹੀ ਜਾ ਰਹੀਆਂ ਹੈਗੀਆਂ ਨੇ। ਇਹ ਭਵਿੱਖਬਾਣੀ ਵੀ ਤੁਹਾਨੂੰ ਇੱਕ ਹੋਰ ਕਰਕੇ ਜਾਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਸਾਲ ਨੇ, ਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੋ ਜਾਊਗਾ, ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਵਿਗੜ ਜਾਣਗੇ। ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ, ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ, ਕਿਉਂਕਿ ਇਹਦੇ 'ਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ। ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ, ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ, ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ। RSS ਨੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈਗਾ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ, ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ। ਕਿੰਨੀਆਂ ਕੁ ਗੜਬੜਾਂ ਕਰੋਗੇ, ਕਿੰਨੇ ਕੁ ਟੋਏ ਪੁੱਟੋਗੇ, ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ, ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ। ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ, ਇੱਕ ਮੇਰੀ ਸਲਾਹ ਵੀ ਹੈਗੀ ਹੈ, ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ। ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ, ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ, ਪਰ ਜਿਹੜਾ ਆਇਲ ਕ੍ਰਾਈਸਿਸ ਹੈ, ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ, ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ, ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ। ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ, ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ, ਨੀਟ UG ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ, ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ, ਕਈ ਬੱਚੇ ਸੁਸਾਈਡ ਕਰ ਗਏ, ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ ਇਹਦਾ ਕੋਈ ਰਿਕਾਰਡ ਨਹੀਂ ਹੈਗਾ, ਕੋਈ ਰਿਕਾਰਡ ਨਹੀਂ, ਜ਼ੀਰੋ, ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ। ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ, ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ। CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ, ਕਦੋਂ ਹੋਊਗੀ, ਕਦੋਂ ਨਤੀਜਾ ਆਊਗਾ, ਨੋਬਡੀ ਨੋਜ਼। ਮਾਮਲਾ ਜਦ ਤੱਕ ਠੰਡਾ ਹੋ ਜਾਊਗਾ ਫਿਰ ਕਦੇ ਕਿਤੇ ਕੋਈ ਅੱਧੇ ਇੱਕ ਕੋਲਮ ਦੀ ਖਬਰ ਆ ਜੂਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਫਿਰ UGC NET ਦੀ ਪ੍ਰੀਖਿਆ ਜਿਹੜੀ ਹੈਗੀ ਹੈ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ, ਇਸ ਕਰਕੇ ਪਹਿਲਾਂ ਰਾਹੁਲ ਗਾਂਧੀ ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ NTA ਦੀ ਗੜਬੜੀ, NTA ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ, NTA ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ NTA ਨੂੰ ਭੰਗ ਕਰ ਦਿਓ ਜੀ, ਜਾਂ ਫਿਰ CBT ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਹੋ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਉਹ ਹੈਲੋ 12 ਈਅਰਸ ਬੜੀ 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ ਪਿਛਲੇ ਕੁਛ ਮਹੀਨਿਆਂ ਤੋਂ, ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ,
ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ ਜਾਂ ਇੱਥੋਂ ਦੇ ਅਮੀਰ ਤਰੀਨ ਲੋਕ ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਟ ਆਲ ਦੋ ਬਟ ਬੰਦ ਨਹੀਂ ਹੋਈਆਂ ਹੈਗੀਆਂ ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕੱਚਾ ਤੇਲ ਸਸਤਿਆਂ ਰੇਟਾਂ ਦੇ ਉਦੋਂ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਈਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ ਇਕੱਲਾ ਇੰਡੀਆ ਨਹੀਂ ਕਰ ਰਿਹਾ ਇਜ਼ ਆਸਟ੍ਰੇਲੀਆ ਕੰਸਰਨਡ ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ ਉਹ ਯਾਰ ਰਿਸੋਰਸਿਸ ਵੀ ਘੱਟ ਨੇ ਚਾਈਨਾ ਕੰਸਰਨਡ ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ ਇੰਡੋਨੇਸ਼ੀਆ ਅੱਛਾ ਅਮੈਰੀਕਾ ਚਲੋ ਠੀਕ ਹੈ ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ ਅਤੇ ਵੈਨਜ਼ੂਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼ ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ ਨਾਈਜੀਰੀਆ ਦੀ ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚੱਕ ਕੇ ਦੇਖੋ ਖਬਰਾਂ ਦੇਖੋ ABC ਨੂੰ ਤਾਂ ਡਰਾਤਾ ਹੀ ਜਿਹੜਾ ਐਂਟੀਸੈਮੈਟਿਕ ਰੋਇਲ ਕਮਿਸ਼ਨ ਹੈ ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ ਹਾਂ ਉਹ ਦੇਸ਼ ਗਰੀਬ ਹੈਗੇ ਨੇ ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ ਡਿਮਾਂਡ ਵੀ ਕਿਉਂ ਵਧੂਗੀ ਕਿਉਂਕਿ ਉੰਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ ਪਰ ਜਿੰਨੀਆਂ ਹੈਗੀਆਂ ਨੇ ਉੰਨੀਆਂ ਕਿਵੇਂ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ ਸੋ ਮੁੱਕਦੀ ਜੀ ਗੱਲ ਇਹ ਹੈਗੀ ਆ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਭਾਰਤ ਸਰਕਾਰ ਦਾ ਇਹ ਤਰਕ ਦਾ ਖਿਆਲ ਫੇਰ ਹੋ ਜਾਂਦਾ ਹੈਗਾ ਪੈਟਰੋਲ ਡੀਜ਼ਲ ਅਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ ATF ਕਹਿ ਲੈਂਦੇ ਹੁੰਦੇ ਹਵਾਈ ਇੰਧਨ ਉਹਦੇ ਇੰਡੀਆ ਦੇ ਕੋਲ ਸਪੈਸ ਇਨਫ ਯਕੀਨ ਮੰਨ ਕੇ ਚੱਲਿਓ ਇਨਫ ਸਟੋਰੇਜ ਹੈਗੀ ਹੈ ਬਹੁਤ ਭੰਡਾਰ ਨੇ ਇੱਦਾਂ ਨਹੀਂ ਕੋਈ ਕਮੀ ਹੈਗੀ ਹੈ ਜ਼ੀਰੋ ਕਮੀ ਬਟਸ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪੈਦਾ ਲੋਕਾਂ ਨੂੰ ਤੰਗ ਜੋ ਕਰਨਾ ਹੋਇਆ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ E20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ ਜਿਹਨਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ ਹੁਣ ਹੋਣਾ ਕੀ ਹੈ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ ਡੀਲਿਮਿਟੇਸ਼ਨ ਦਾ ਉਹ ਇਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ ਇਹ ਤੁਹਾਨੂੰ ਦੱਸਿਆ ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ ਓਕੇ ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ ਭਾਰਤ 'ਚ ਹੁਣ ਤੱਕ ਲੋਕ ਸਭਾ ਦੀਆਂ 1971 ਦੀ ਜਨਗਣਨਾ ਜਿਹੜੀ ਸੀਗੀ 1971 ਦਾ ਜਿਹੜਾ ਸੈਂਸਸ ਹੋਇਆ ਸੀ ਜਨਗਣਨਾ ਹੋਈ ਸੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਆਧਾਰ ਦੇ ਉੱਤੇ ਉਸੇ ਹਿਸਾਬ ਦੇ ਨਾਲ ਹੁਣ ਤੱਕ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਚੱਲ ਰਹੀਆਂ ਸੀ 1971 ਤੋਂ ਲੈ ਕੇ ਹੁਣ ਤੱਕ ਆਬਾਦੀ ਵਧੀ ਹੈ ਨੋ ਡਾਊਟ ਔਰ ਵਧੀ ਨਹੀਂ ਬਹੁਤ ਜ਼ਿਆਦਾ ਵਧੀ ਹੈ ਇਸ 'ਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਦੀ ਸੀਟਾਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ ਕਿੱਦਾਂ ਹੋਣੀ ਚਾਹੀਦੀ ਉਹ ਇੱਕ ਅਲੱਗ ਗੱਲ ਹੈ ਅੱਗੇ ਚੱਲ ਕੇ ਕਰਦੇ ਪਰ 131ਵਾਂ ਸੰਵਿਧਾਨਕ ਸੋਧ ਬਿੱਲ ਅੰਗਰੇਜ਼ੀ ਦੇ ਵਿੱਚ 131st ਅਮੈਂਡਮੈਂਟ ਬਿੱਲ ਵਿਚ ਇਜ਼ ਰਿਲੇਟਿਡ ਟੂ ਡੀਲਿਮਿਟੇਸ਼ਨ ਸੀਟਾਂ 'ਚ ਸਰਕਾਰ 50% ਦਾ ਵਾਧਾ ਕਰਨਾ ਚਾਹੁੰਦੀ ਹੈ ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗਵਰਨਮੈਂਟ ਕਿ ਵੱਧ ਤੋਂ ਵੱਧ 850 ਕਰ ਦਿਉ ਉਹ ਹਲੇ ਚੈੱਕ ਕਰਨਾ ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਵੁਮੈਨਸ ਰਿਜ਼ਰਵੇਸ਼ਨ ਯਾਨੀ ਔਰਤਾਂ ਦੇ ਲਈ ਰਾਖਵਾਂ ਕਰਨਾ ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ ਡੀਲਿਮਿਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ ਹਾਲਾਂਕਿ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ ਇੱਦਾਂ ਨਹੀਂ ਕਿ ਟੋਟਲ 33% ਹੋਣ ਹਾਲਾਂਕਿ 33% ਛੱਡੋ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਜਿਹੜੀ ਗਵਰਨਮੈਂਟ ਆਫ ਇੰਡੀਆ ਜਿਹੜੀ ਮੋਦੀ ਕੈਬਨਿਟ ਹੈ ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ ਪਰ ਸਰਕਾਰ ਫਿਕਰਮੰਦ ਹੈ ਸੋ ਡੋਂਟ ਵਰੀ ਸਰਕਾਰ ਨੂੰ ਫਿਕਰ ਹੈ ਔਰਤਾਂ ਦੀ ਸਾਧਰਨ ਸਟੇਟਸ ਦਾ ਦਰ ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗੌਰਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ ਚੰਗੀਆਂ ਸਟੇਟਾਂ ਨੇ ਸਿਆਣੀਆਂ ਸਟੇਟਾਂ ਨੇ ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ ਦੇਖੋ ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ ਜਿਹੜੇ ਪਿੰਡ ਨੇ ਉਹ ਸਾਡੇ ਨੌਰਥ ਦੇ ਨਾਲੋਂ ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ
ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ ਹੈ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਕੱਲ੍ਹ 'ਤੇ ਆਓ, ਡੀਲਿਮੀਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉੰਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਕੰਟਰੋਲ, ਉਹ ਦਫਾ ਕਰੋ, ਉੱਥੇ ਹੋਰ ਮਸਲੇ ਨੇ। ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਵੋ, ਬਸ ਇਹਨਾਂ 'ਚ ਫਸੇ। ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ, ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ। ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ, ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ, ਸਰਕਾਰ ਦਾ ਭਰੋਸਾ ਕੀ ਹੈ। ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਮੇਰੀ ਯਾਦ ਨਹੀਂ ਹੁਣ ਕਿਹੜੀ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ। ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮੀਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। 2/3 ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ, ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? 2/3 ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, 2/3 ਹਿੱਸਾ ਜਿਹੜਾ ਹੈ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ, ਮੈਜੀਕਲ ਨੰਬਰ ਆ, ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ 2/3 ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾਅ ਹੋ ਗਿਆ ਸੀ। ਸੋ ਪਹਿਲੀ ਵਾਰ ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ। ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਹੋਇਆ, ਅਤੇ ਫਿਰ 4th ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੀ, ਫਿਰ ਇਲੈਕਸ਼ਨ ਹੁੰਦੇ ਨੇ। ਇੰਡੀਆ ਦੇ ਵਿੱਚ ਉਹ ਲਾਅ ਨਹੀਂ ਹੈਗਾ। ਸੋ ਕੌਂਸਟੀਟਿਊਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ, ਨਾਲ ਨਾਲ ਮੈਂ ਇਸ ਕਰਕੇ ਤੁਹਾਨੂੰ ਰੈਫਰੈਂਸਿਸ ਦੇ ਰਿਹਾ ਕਿ ਆਸਟ੍ਰੇਲੀਆ 'ਚ ਕੰਮ ਕਿਵੇਂ ਹੁੰਦਾ, ਇੰਡੀਆ 'ਚ ਕਿਵੇਂ ਹੁੰਦਾ। ਅੱਛਾ, ਹੁਣ ਆਈ ਸਟਰੈਟੇਜੀ ਦੀ ਗੱਲ। ਸਰਕਾਰ ਦੇ ਕੋਲ ਆਪਣੇ ਨੰਬਰ ਹੈ ਨਹੀਂ ਪੂਰੇ, ਇਹ ਕਲੀਅਰ ਹੈ ਗੱਲ। ਐਤਕੀ ਫਿਰ ਉਹ ਕੋਸ਼ਿਸ਼ ਕਰਨਗੇ, 290 ਦੇ 300 ਕਰ ਲੈਣਗੇ, 360 ਨਹੀਂ ਕਰ ਸਕਦੇ। ਸੋ ਇਸ ਕਰਕੇ ਬਿੱਲ ਪਾਸ ਕਰਵਾਉਣ ਦੇ ਲਈ BJP ਨੇ, ਹੁਣ ਮੈਂ ਸਰਕਾਰ ਨਹੀਂ ਕਹੂੰਗਾ, BJP ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ, ਕਿਉਂਕਿ ਇਹ 'ਚ ਸਰਕਾਰ ਦਾ ਕੋਈ ਕੰਮ ਨਹੀਂ। BJP ਦੀ ਰਣਨੀਤੀ ਇਹ ਹੈ ਕਿ ਜਿਹੜੀਆਂ ਗੈਰ ਗਠਜੋੜ ਵਾਲੀਆਂ, ਯਾਨੀ NDA ਤੋਂ ਬਾਹਰ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੂੰ ਕਿਵੇਂ ਆਪਣੇ ਨਾਲ ਜੋੜੀਏ, ਜੇ ਉਹ ਨਹੀਂ ਜੁੜਦੇ ਤਾਂ ਫਿਰ ਉਹਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਕਿਵੇਂ ਤੋੜ ਕੇ ਆਪਣੇ ਹੱਕ ਦੇ ਵਿੱਚ ਕਰ ਲਈਏ। ਸੋ ਇਸ ਕਰਕੇ ਇੰਡੀਆ ਗਠਜੋੜ ਦੇ ਵਿੱਚ, ਇੰਡੀਆ ਗਠਜੋੜ ਅਤੇ UPA ਦੋ ਅੱਡ ਅੱਡ ਚੀਜ਼ਾਂ ਨੇ, ਹਾਲਾਂਕਿ ਦੋਹਾਂ ਦੇ ਵਿੱਚ ਵੱਡੀ ਪਾਰਟੀ ਕਾਂਗਰਸ ਹੀ ਹੈ, ਪਰ ਜਿਹੜਾ UPA ਹੈ ਉਹ ਤਾਂ ਨਹੀਂ ਟੁੱਟਦਾ, UPA ਨੇ ਇਹ ਦਾਅਵਾ ਕੀਤਾ। ਇੰਡੀਆ ਗਠਜੋੜ ਦੇ ਵਿੱਚ ਇਹ ਵੀ ਆ ਜਾਂਦੀ ਹੈ, ਆਪਣੀ ਤ੍ਰਿਣਮੂਲ ਕਾਂਗਰਸ ਵੀ ਆਉਂਦੀ ਹੈ ਜਿਹੜੀ ਆਪ ਹੀ ਟੁੱਟੀ ਹੋਈ ਹੈ, ਆਮ ਆਦਮੀ ਪਾਰਟੀ ਵੀ ਆ ਜਾਂਦੀ ਹੈ। ਸੋ ਬਹੁਤ ਸਾਰੀਆਂ ਪਾਰਟੀਆਂ ਆਉਂਦੀਆਂ, ਪਰ DMK ਹਾਲੇ UPA 'ਚੋਂ ਵੀ ਬਾਹਰ ਹੈ, ਇੰਡੀਆ ਬਾਹਰ, ਇਨ ਦੀ ਸੈਂਸ ਕਿ ਉਹ ਨਹੀਂ ਉਹਨਾਂ ਦੇ ਨਾਲ ਰਲ ਕੇ ਆਉਣਾ ਚਾਹੁੰਦੇ। ਸੋ ਜੇ ਵੋਟਾਂ ਪੈਂਦੀਆਂ ਨੇ ਪਾਰਲੀਮੈਂਟ ਦੇ ਵਿੱਚ, ਚਾਹੇ ਹੱਥ ਖੜ੍ਹੇ ਕਰਕੇ ਪਾਲਣ, ਚਾਹੇ ਜਿਵੇਂ ਮਰਜ਼ੀ ਪਾਲਣ ਸਪੀਕਰ, ਜੇ ਵੋਟਾਂ ਪੈਂਦੀਆਂ ਨੇ ਤਾਂ BJP ਦਾ ਇਹ ਕਹਿਣਾ ਹੈ ਕਿ ਜੇ ਵੋਟਾਂ ਨਹੀਂ ਪਾਉਣੀਆਂ ਤਾਂ ਘੱਟੋ ਘੱਟ ਵਾਕਆਊਟ ਕਰ ਜਿਓ ਤੁਸੀਂ, ਜੇ ਸਾਡੇ ਹੱਕ 'ਚ ਨਹੀਂ ਪਾਉਣੀਆਂ, ਤਾਂ ਕਿ ਜਿੱਤ ਦੇ ਲਈ ਜਿਹੜਾ ਅੰਕੜਾ ਉਹ ਥੋੜ੍ਹਾ ਜਿਹਾ ਹੋਰ ਆਸਾਨ ਹੋ ਸਕੇ। ਹੁਣ ਸਦਰਨ ਸਟੇਟਸ ਜਿਹੜੀਆਂ ਨੇ, ਸਰਕਾਰ ਸਦਰਨ
ਸਟੇਟਸ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਵੇਂ TDP ਹੈ, YSRCP ਹੈ, ਇਹਨਾਂ ਦੇ ਨਾਲ ਜੋੜ ਤੋੜ ਹੋ ਰਹੀ ਹੈ ਅੰਦਰ ਖਾਤੇ। ਮੋਦੀ ਸਾਹਿਬ ਵਿਦੇਸ਼ਾਂ ਦੇ ਦੌਰੇ ਕਰ ਰਹੇ ਨੇ ਤਾਂ ਕਿ ਤੁਹਾਡਾ ਧਿਆਨ ਉਹਨਾਂ ਸੁਰਖੀਆਂ ਦੇ ਵੱਲ ਰਹੇ। NDTV, ਜ਼ੀ ਨਿਊਜ਼, ABP ਇਹ ਸਾਰੇ ਚੈਨਲ ਇਹ ਖਬਰਾਂ ਲਗਾਈ ਜਾਣ ਕਿ ਦੇਖੋ ਜੀ ਪ੍ਰਧਾਨ ਮੰਤਰੀ ਆਸਟ੍ਰੇਲੀਆ ਚਲੇ ਗਏ, ਪ੍ਰਧਾਨ ਮੰਤਰੀ ਨਿਊਜ਼ੀਲੈਂਡ ਚਲੇ ਗਏ, ਜਾਪਾਨ ਵਾਲੀ ਇੰਡੀਆ ਹੈਗੀ, ਇੰਡੋਨੇਸ਼ੀਆ ਚਲੇ ਗਏ, ਇਹ ਖਬਰਾਂ। ਪਰ ਅੰਦਰ ਖਾਤੇ ਪਿੱਛੇ ਪਿੱਛੇ ਕੀ ਹੋ ਰਿਹਾ ਕਿ ਅਮਿਤ ਸ਼ਾਹ ਜਿਹੜੇ ਨੇ ਉਹ ਸਾਧਰਨ ਪਾਰਟੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਹੋਏ ਨੇ। ਇੱਕ ਡਿਗਰੈਸਿਵ ਪ੍ਰੋਪੋਰਸ਼ਨਲਿਟੀ, ਜਿਹਨੂੰ ਯਾਨੀ ਕਿ ਛੋਟੇ ਰਾਜਾਂ ਦੀ ਆਬਾਦੀ ਦੇ ਮੁਕਾਬਲੇ ਥੋੜ੍ਹੀ ਵੱਧ ਵੋਲਟੇਜ ਜਿਹੜੀ ਉਹ ਦੇਣ ਵਾਲਾ ਇੱਕ ਫਾਰਮੂਲਾ ਉਹ ਅਪਣਾਇਆ ਜਾ ਰਿਹਾ, ਔਰ ਪਰਦੇ ਦੇ ਪਿੱਛੇ ਅਪਣਾਇਆ ਜਾ ਰਿਹਾ। ਔਰ ਹੁਣ ਤੱਕ ਦੀਆਂ ਗੰਜੋਆਂ ਇਹ ਨੇ ਕਿ ਪਾਰਟੀਆਂ ਕਾਫੀ ਹੱਦ ਤੱਕ ਸਹਿਮਤ ਵੀ ਹੋ ਰਹੀਆਂ ਨੇ। ਪਰ ਇਸ ਸਭ ਨੂੰ ਜਿਵੇਂ ਇੱਥੇ ਵੀ ਆਸਟ੍ਰੇਲੀਆ 'ਚ ਵੀ ਹੁੰਦਾ ਨਾ, ਬਹੁਤ ਸਾਰੇ ਮੇਲੇ ਹੁੰਦੇ ਨੇ, ਤੀਆਂ ਦਾ ਮੇਲਾ ਹੋ ਗਿਆ, ਹੋਰ ਮੇਲੇ ਹੋ ਗਏ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਫਲਾਣੀਆਂ ਮਹਿਲਾਵਾਂ ਦੀ ਜਾਗਰਿਤੀ ਦੇ ਲਈ ਹੈ, ਵੁਮੈਨ ਐਮਪਾਵਰਮੈਂਟ, ਛਿੱਕੂ ਪੈਸੇ ਇਕੱਠੇ ਕਰਨ ਦੇ ਲਈ ਹੁੰਦੇ ਨੇ ਉਹ ਕੰਮ ਸਾਰੇ। ਇੱਦਾਂ ਹੀ ਇੰਡੀਆ ਦੇ ਵਿੱਚ ਇਹ ਡੀਲਿਮੀਟੇਸ਼ਨ ਦਾ ਅਸਲ ਮਕਸਦ ਸਰਕਾਰ ਨੇ ਕੰਟਰੋਲ ਲੈਣਾ, ਸਪੈਸ਼ਲੀ ਨੌਰਥਨ ਸਟੇਟਸ ਦੇ ਜ਼ਰੀਏ। ਪਰ ਇਹਨੂੰ ਟਾਈਟਲ ਕੀ ਦਿੱਤਾ ਜਾ ਰਿਹਾ, ਵੁਮੈਨਸ ਰਿਜ਼ਰਵੇਸ਼ਨ, ਉਹਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ। ਸੋ ਵਿਰੋਧੀ ਪਾਰਟੀਆਂ ਦੇ ਲਈ ਖੁੱਲ੍ਹ ਕੇ ਵਿਰੋਧ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਨਹੀਂ ਨਹੀਂ ਨਹੀਂ ਨਹੀਂ ਜਨਾਨੀਆਂ ਨੂੰ 33% ਰਿਜ਼ਰਵੇਸ਼ਨ ਕਾਹਤੇ ਦੇਣਾ, ਨਾ ਇੱਦਾਂ ਤਾਂ ਨਹੀਂ ਕਹਿ ਸਕਦੇ। ਪਰ ਮਹਿਲਾ ਵਿਰੋਧੀ ਪਾਰਟੀ ਵੀ ਨਹੀਂ ਤੁਸੀਂ ਹੋਣਾ, ਪਰ ਸਰਕਾਰ ਦਾ ਵਿਰੋਧ ਵੀ ਕਰਨਾ, ਸੋ ਕਿਵੇਂ ਕਰੋਗੇ ਤੁਸੀਂ? BJP ਨੇ ਸਟ੍ਰੈਟਜੀ ਇਹ ਤਿਆਰ ਕਰ ਲਈ ਹੈ ਕਿ TMC ਦੇ, ਕਿਉਂਕਿ TMC ਨੂੰ ਹਰਾਤਾ ਸੀਗਾ, TMC ਦੇ ਮੈਂਬਰ ਜੋੜ ਲਏ ਨੇ, ਉਹ ਇੱਕ ਇਹੋ ਜਿਹੀ ਪਾਰਟੀ ਦੇ ਨਾਲ ਉਹਨਾਂ ਦੀ ਸਾਂਝ ਪਵਾਤੀ, ਸਿੱਧੀ BJP 'ਚ ਜੋੜਨ ਦੀ ਬਜਾਏ ਇਹੋ ਜਿਹੀ ਪਾਰਟੀ ਦੇ ਨਾਲ ਸਾਂਝ ਪਵਾਤੀ ਜਿਹੜੇ ਪਤਾ ਹੀ ਨਹੀਂ, ਉਹ ਪਾਰਟੀ ਉਹ ਨਹੀਂ ਪਤਾ ਕਿਸੇ ਨੂੰ, ਉਹ ਕਦੇ ਸੀਗੀ ਇੰਡੀਆ ਦੇ ਇਤਿਹਾਸ ਦੇ ਵਿੱਚ ਨਹੀਂ ਵੀ ਸੀਗੀ, ਰਜਿਸਟਰਡ ਪਾਰਟੀ ਤਾਂ ਹੈਗੀ ਹੈ ਪਰ ਉਹਨਾਂ ਨੇ ਕਦੇ ਚੋਣਾਂ ਨਹੀਂ ਲੜੀਆਂ, ਕੁਛ ਨਹੀਂ। ਵੈਸੇ ਤਾਂ ਉਹਨਾਂ ਨੂੰ ਅਨਰਜਿਸਟਰ ਕਰ ਦੇਣਾ ਚਾਹੀਦਾ ਹੈਗਾ, ਬਟ ਐਨੀਵੇਜ਼ ਚੱਲਦੀ ਹੈ, ਸਾਡਾ ਚੱਲਦਾ ਹੈ, ਧੱਕਾ ਇਸ ਤਾਂ ਕਰਦੇ। ਦੂਜੀ ਚੀਜ਼ ਇਹ ਹੈ ਕਿ ਇਹਦੇ ਵਿੱਚ TMC ਹੋ ਗਈ, ਫਿਰ DMK ਨੂੰ ਅੰਦਰੋਂ ਅੰਦਰੀ ਮਨਾਇਆ ਜਾ ਰਿਹਾ, ਫਿਰ ਜਿਹੜੇ ਇਹ ਨੇ ਆਮ ਆਦਮੀ ਵਾਲੇ ਤਾਂ ਕਿਸੇ ਕੰਮ ਦੇ ਨਹੀਂ ਕੰਮ ਦੇ, ਇਸ ਕਰਕੇ ਨਹੀਂ ਕਿਉਂਕਿ ਲੋਕ ਸਭਾ ਦੇ ਵਿੱਚ ਗਿਣਤੀ ਚਾਹੀਦੀ ਹੈ, ਰਾਜ ਸਭਾ ਦੀ ਨਹੀਂ, ਔਰ ਉਹ ਜਿਹੜੇ 7 ਮੈਂਬਰ ਟੁੱਟ ਕੇ ਆਏ ਨੇ ਉਹ ਰਾਜ ਸਭਾ ਦੇ ਨੇ, ਸੋ ਇਟ ਡਜ਼ਨਟ ਮੈਟਰ ਐਟ ਆਲ। ਇਸੇ ਕਰਕੇ ਆਮ ਆਦਮੀ ਨੂੰ ਇੰਨੀ ਤਕਲੀਫ ਵੀ ਨਹੀਂ ਹੈਗੀ ਕਿ ਡੀਲੀਮੀਟੇਸ਼ਨ ਬਿੱਲ ਦੇ ਨਾਲ ਉਹਨਾਂ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਹੈਗਾ। ਹਾਂ, ਰਾਜ ਸਭਾ ਦੇ ਕੋਲ ਦੇ ਵਿੱਚ ਉਹਨਾਂ ਦੇ ਕੋਲ ਇਨਫ ਮੈਜੋਰਿਟੀ ਸੀਗੀ ਔਰ ਹੈਗੀ, ਔਰ ਕਮਾ ਵੀ ਲੈਣਗੇ, ਸੋ ਉਹਦਾ ਐਡਾ ਕੋਈ ਫਰਕ, ਰਾਜ ਸਭਾ ਤੱਕ ਤਾਂ ਬਾਅਦ 'ਚ ਗੱਲ ਜਾਊਗੀ। ਬਿੱਲ ਜਿਹੜਾ ਪਹਿਲਾਂ ਹੇਠਲੇ ਸੈਸ਼ਨ ਦੇ ਵਿੱਚੋਂ ਪਾਸ ਹੋਣਾ ਚਾਹੀਦਾ, ਲੋਕ ਸਭਾ 'ਚ ਹੋਣਾ ਚਾਹੀਦਾ। ਅੱਛਾ, ਇੱਕ ਇਹ ਕਾਰਨ, ਦੂਜਾ ਤੁਹਾਨੂੰ ਦੱਸਿਆ ਸੀਗਾ ਕਿ ਕੈਬਨਿਟ ਰੀਸ਼ਫਲ ਹੋ ਸਕਦਾ ਕਿਉਂਕਿ ਹਰਦੀਪ ਪੁਰੀ ਅਤੇ ਨਿਤਿਨ ਗਡਕਰੀ ਦੋਏ ਰਡਾਰ ਦੇ ਉੱਤੇ ਹੈਗੇ ਨੇ। ਨਿਰਮਲਾ ਸੀਤਾਰਮਨ ਨੇ ਤਾਂ ਫਾਈਨੈਂਸ ਫੇਲ ਹੀ ਕਰਤਾ, ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਰੁਪਈਆ ਥੱਲੇ ਡਿੱਗਦਾ ਡਾਲਰ ਦੀ ਵੈਲਿਊ ਉੱਪਰ ਹੁੰਦੀ ਹੈ, ਅਤੇ ਜਿਵੇਂ ਜਿਵੇਂ ਡਾਲਰ ਦੀ ਵੈਲਿਊ ਉੱਤੇ ਹੁੰਦੀ ਹੈ ਰੁਪਈਆ ਥੱਲੇ ਡਿੱਗਦਾ, ਉਹ ਇਕਨੋਮੀ ਮੈਨੂੰ ਨਹੀਂ ਸਮਝ ਆਈ ਹੈਗੀ ਉਹਨਾਂ ਦੀ। ਨਿਰਮਲਾ ਸੀਤਾਰਮਨ ਕਿਹੜੇ ਸਕੂਲ ਦੇ ਵਿੱਚੋਂ ਇਕਨੋਮਿਕਸ ਪੜ੍ਹ ਕੇ ਆਏ ਹੈਗੇ ਨੇ? ਆਈ ਰੀਅਲੀ ਡੋਂਟ ਨੋ, ਮੈਂ ਕੋਈ ਇਕੋਨੋਮਿਸਟ ਵੀ ਨਹੀਂ ਹੈਗਾ, ਬਟ ਨਿਰਮਲਾ ਸੀਤਾਰਮਨ ਐਜ਼ ਐਨ ਇਕੋਨੋਮਿਸਟ ਫੇਲ ਨੇ। ਜੇ ਚੱਜ ਦੇ ਇਕੋਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ, ਜੋ ਕਿ ਉਹ ਨਹੀਂ ਕਰਦੇ ਕਦੇ ਕਰਦੇ ਨਾ ਹੀ ਕਦੇ ਕਰਨਗੇ, ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ। 33% ਛੱਡੋ, 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ। ਐਨੀਵੇਜ਼, E20 ਵਾਲੀ ਗੱਲ ਵੀ ਕਰਦੇ ਚੱਲੀਏ, ਮੇਰਾ ਘੜੀ 'ਤੇ ਵੀ ਧਿਆਨ ਹੈਗਾ। E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੋੜਿਆ ਜਾ ਰਿਹਾ? E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕੋਕਟੇਲ, ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ, ਇਹ ਕੋਕਟੇਲ ਲੋਕ ਬਣਾ ਵੀ ਰਹੇ ਹੈ ਔਰ ਵੇਚ ਵੀ ਰਹੇ ਹੈ। ਸੋ ਇਹ ਕੋਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਹੈ ਔਰ ਵੇਚ ਵੀ ਰਹੀ ਹੈ, ਔਰ ਧੱਕੇ ਦੇ ਨਾਲ ਵੇਚ ਰਹੀ ਹੈ। ਲੈਂਦੇ ਕਿ ਨਹੀਂ ਲੈਂਦੇ? ਹੈ, ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ, ਫਿਰ ਕੀ ਹੈ, ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ ਬ੍ਰੈਕਟਾਂ 'ਚ, ਹੁਣ ਇਹ ਕੌਣ ਅਮੀਰ ਹੋ ਰਿਹਾ? ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ, ਉਹਦੀ ਵੀ ਗੱਲ ਦੱਸਦੇ ਹਾਂ। ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ, ਅਲਕੋਹਲ ਪੀਣ ਵਾਲੇ ਹੋ ਕਿਤੇ ਐਥਨੋਲ ਨੂੰ, ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ ਚ ਅਲਕੋਹਲ ਹੈ ਨਾ, ਚੱਕ ਕੇ ਡਗਲੀ। ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ, ਗੰਨੇ ਦਾ ਰਸ, ਮੱਕੀ, ਖਰਾਬ ਅਨਾਜ, ਗਲਿਆ ਸੜਿਆ ਅਨਾਜ। ਅੱਛਾ, ਵਿਵਾਦ ਕੀ ਹੈ, ਕੰਟਰੋਵਰਸੀ ਕੀ ਹੈ?
ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ। ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ, ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ, ਪੈਟਰੋਲ 80% ਹੈ, 20% ਐਥਨੋਲ ਹੈ। ਐਥਨੋਲ ਗੰਦਾ ਤੇਲ ਹੁੰਦਾ, ਗੰਦੀ ਚੀਜ਼ ਹੈ, ਪੀਣੀ ਨਹੀਂ ਚਾਹੀਦੀ। ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ, ਉਹਨਾਂ 'ਚ ਤੁਸੀਂ ਈ20 ਪਾਓਗੇ, ਇੰਜਣ ਖਰਾਬ ਹੋ ਰਹੇ ਨੇ, ਪਾਈਪਾਂ ਖਰਾਬ ਹੋ ਰਹੀਆਂ ਨੇ, ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ। ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ, ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ੍ਹ ਜਾਂਦੀਆਂ ਨੇ। ਸੋ ਪੈਟਰੋਲ ਪੰਪਾਂ ਦੇ ਉੱਤੇ ਈ20 ਮਿਲਣਾ ਸ਼ੁਰੂ ਹੋ ਗਿਆ, ਐਵਰੇਜ ਘੱਟ ਦੇ ਰਿਹਾ, ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ। ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ। ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ, ਇੰਨੇ ਐਡਮੈਂਟ ਕਿਉਂ ਹੈਗੇ ਨੇ ਉਹ? ਕੇਂਦਰੀ ਟਰਾਂਸਪੋਰਟ ਮੰਤਰੀ, ਹਾਲਾਂਕਿ ਪੈਟਰੋਲੀਅਮ ਮੰਤਰੀ ਨੇ, ਪਰ ਉਹਨਾਂ ਦਾ ਕੀ ਰੌਲਾ ਇਹਦੇ ਨਾਲ, ਇਹ ਸਮਝੋ ਜ਼ਰੂਰ। ਸੋਰੀ, ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ, ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ, ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ ਈ10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ। ਹਰਦੀਪ ਪੁਰੀ ਨੇ ਵੀ ਇਨਫੈਕਟ ਇੱਕ ਇੰਟਰਵਿਊ 'ਚ ਕਹਿਤਾ ਸੀ, ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ, ਉਹਨੇ ਪੁੱਛਿਆ ਕਿ ਇੱਦਾਂ, ਉਹ ਕਹਿੰਦੇ ਜੀ ਦੇਖੋ ਈ20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ, ਉਹ ਤਾਂ ਇੰਨੀਆਂ ਭੱਜਦੀਆਂ ਨੇ, ਫਿਰ ਇਹਨਾਂ ਦੀਆਂ ਕਾਰਾਂ? ਉਹ ਸਰ ਹਰਦੀਪ ਪੁਰੀ ਸਰ, ਪੈਰ ਲਿਆਓ, ਤੁਹਾਡੇ ਕਿੱਥੇ ਨੇ ਰੇਡੀਓ 'ਚੋਂ ਹੱਥ ਲਾਵਾਂ। ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ, ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ। ਗਰਾਰੀ ਸਮਝਦੇ ਹੋ, ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ, ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ ਈ20 ਦੇ ਉੱਤੇ ਚਲਾਈਆਂ। ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ, ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ਼ ਪਰਟੀਕੁਲਰ ਇਵੈਂਟਸ, ਨੋਟ ਫੋਰ। ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ, ਆ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ, ਕੋਈ ਜਾਂਦਾ ਉਹਦੇ 'ਚ? ਕੀ ਗੱਲਾਂ ਕਰਦੇ ਹੈ ਯਾਰ, ਥੋੜ੍ਹਾ ਜਿਹਾ ਤਾਂ ਸੀਰੀਅਸ ਹੋਵੋ। ਸੋ ਗਵਰਨਮੈਂਟ ਦਾ ਤਰਕ ਇਹ ਹੈ, ਜਾਂ ਅਨਗਵਰਨਮੈਂਟ ਛੱਡੋ, ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ ਈ20 ਹੈ ਜੇ ਅਸੀਂ ਉਹ ਪਾਉਣ ਲੱਗ ਗਏ ਨਾ ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ, ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ ਘੱਟ। ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ ਫਿਰ ਕਿਉਂ ਤੇਲ ਦੀ ਲੋੜ ਪਊਗੀ? ਪਰ ਐਨੀਵੇਜ਼, ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ, ਪੈਟਰੋਲ 'ਚ ਰਲਾਵਾਂਗੇ, ਉਹਨੂੰ ਵੇਚਾਂਗੇ, ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ, ਕਿਸਾਨਾਂ ਦੀ ਜੇਬ 'ਚ ਜਾਣਗੇ, ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ, ਹੋਰ ਫਸਲਾਂ ਉਗਾਉਣਗੇ, ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ, ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ। ਓਈ ਯਾਰ, ਓਹੋ, ਮਤਲਬ ਸੀਰੀਅਸਲੀ, ਕੋਈ ਉਹ ਨਾ ਇੱਕ ਫਿਲਮ ਸੀਗੀ ਉਹ ਇਰਫਾਨ ਖਾਨ ਵਾਲੀ, ਅਰਸ਼ਦ ਵਾਰਸੀ ਵਾਲੀ, ਕਿਹੜੀ ਫਿਲਮ ਸੀ, ਕ੍ਰੇਜ਼ੀ 4, ਜਿਹਦੇ 'ਚ ਉਹ ਕਹਿੰਦੇ ਆ ਨਾ ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ, ਲੀਡਰ ਲੋਕ ਆਪਸ 'ਚ ਲੜ ਰਹੇ ਨੇ, ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ, ਅਤੇ ਫਿਰ ਦੂਸਰੇ ਪਾਸੇ ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ, ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ, ਸਿਧਰਿਆਂ ਦਾ ਹਸਪਤਾਲ, ਅਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ। ਸੋ ਅਸਲ ਫੈਸਲਾ ਹੁਣ ਲੋਕਾਂ 'ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ। ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ, ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ। ਐਨੀਵੇਜ਼, ਚੁਣੌਤੀ ਕੀ ਹੈਗੀ ਹੈ, ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ। ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ, ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ। ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ। ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ ਈ20 ਦੇ ਨਾਮ ਦੇ ਉੱਤੇ, ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ, SBS ਨੇ, ਹਰਾਲਸਨ ਨੇ, ਗਾਰਡੀਅਨ ਨੇ ਖਬਰਾਂ ਲਗਾ ਅਤੇ ਟੰਗ ਦਿੱਤਾ ਹੁੰਦਾ ਕਦਾ। ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ, ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ, ਗਲੈਡਿਸ ਬ੍ਰੈਜ਼ੀਕਲੀਅਨ, ਉਹਦਾ ਤਾਂ ਬੋਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ, ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ, 1,000, 2,000, 5,000, ਚਲੋ 10,000, ਚਲੋ ਲੱਖ ਡਾਲਰ ਲੈ ਲਿਆ ਹੋਣਾ
ਇੱਥੇ ਤਾਂ ਕਰੋੜਾਂ ਦੀ ਗੱਲ ਹੈ, ਕਰੋੜਾਂ ਦੀ। CIAN ਸਿਆਨ ਐਗਰੋ, ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ, ਉਹਨਾਂ ਦੀ ਕੰਪਨੀ ਹੈ, ਅਤੇ ਦੂਜਾ ਬੇਟਾ ਸਾਰੰਗ ਗਡਕਰੀ, ਉਹਦੀ ਹੈਗੀ ਹੈ ਮਾਨਸ ਐਗਰੋ। ਦੋਵੇਂ ਮਿੱਲਾਂ ਚਲਾਉਂਦੇ ਨੇ, ਖੰਡ ਅਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ, ਇਹਦੇ ਟਰਨਓਵਰ 2024 ਦੇ ਵਿੱਚ, ਜੂਨ 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ। ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ, ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ, 22 ਲੱਖ ਕਰੋੜ ਤਾਂ ਪਤਾ ਨਹੀਂ, ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ। ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ ਐਸੇ ਸਮੇਂ ਹੀ ਕਦੋਂ ਕਿਉਂ ਹੋ ਰਹੀ ਹੈ ਜਦੋਂ ਸਰਕਾਰ ਨੇ ਐਥਨੋਲ ਬਲੈਂਡਿੰਗ ਦੀ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਕਾਰਬਨ ਡਾਈਆਕਸਾਈਡ CO2 ਤੋਂ ਐਥਨੋਲ, ਸੋ ਇਸ ਕੰਪਨੀ ਨੇ ਹਾਲ ਹੀ ਦੇ ਵਿੱਚ CO2 ਗੈਸ ਤੋਂ, ਯਾਨੀ ਕਾਰਬਨ ਡਾਈਆਕਸਾਈਡ ਤੋਂ ਐਥਨੋਲ ਬਣਾਉਣ ਦੀ ਇੱਕ ਨਵੀਂ ਤਕਨੀਕ ਦੇ ਨਾਲ ਜਾਂ ਇੱਕ ਕੰਪਨੀ ਦੇ ਨਾਲ MOU ਸਾਈਨ ਕੀਤਾ, ਜਿਹਦੇ ਨਾਲ ਫਿਊਚਰ 'ਚ ਇਹਨਾਂ ਦਾ ਕਾਰੋਬਾਰ ਹੋਰ ਵਧੂਗਾ, ਇੰਡੀਆ ਦੇ ਵਿੱਚ ਪੋਲਿਊਸ਼ਨ ਹੋਰ ਵਧੂਗਾ। ਲੈ ਜਾਓ ਸੁਪਰੀਮ ਕੋਰਟਾਂ 'ਚ ਜਿੰਨੀਆਂ ਪਟੀਸ਼ਨਾਂ ਲੈ ਕੇ ਜਾਣੀਆਂ ਹੈਗੀਆਂ ਨੇ। ਕੌਨਸਪੀਰੇਸੀ ਤਾਂ ਜਿਹੜੀ ਹੈਗੀ ਉਹ ਅੱਡ ਹੈਗੀ ਹੈ, ਪਰ ਸਰਕਾਰ ਜਨਤਾ ਦੀਆਂ ਗੱਡੀਆਂ ਦੀ ਮਾਈਲੇਜ ਦੀ ਬਲੀ ਕਿਉਂ ਦੇਣ ਲੱਗੀ ਹੋਈ ਹੈ, ਇੰਜਣਾਂ ਦੇ ਇੰਜਣ ਕਿਉਂ ਕਰਨ ਲੱਗੀ ਹੋਈ ਹੈ, ਇਸ ਕਰਕੇ ਵੀ ਕਾਰਪੋਰੇਟਸ ਨੂੰ ਫਾਇਦਾ ਹੋ ਸਕੇ? ਕਾਹਦੀ ਗੱਲਾਂ ਕਰੀ ਜਾਂਦੇ ਹੋ ਕਿ ਮੱਕੀ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ, ਗੰਨੇ ਦੇ ਕਿਸਾਨਾਂ ਨੂੰ? ਥੋੜ੍ਹਾ ਜਿਹਾ ਤਾਂ ਲੌਜਿਕ ਤਾਂ ਲਗਾਓ ਨਾ, ਕਿਹੜਾ ਲੌਜਿਕ ਹੈ? ਸਾਫ਼ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ? ਗਲੀ ਹੋਈ ਸੜੀ ਹੋਈ ਦੀ ਹੁੰਦੀ ਹੈ, ਸਾਫ਼ ਮੱਕੀ ਦਾ ਕੀ ਕਰੋਗੇ? ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤਾਂ ਫਿਰ ਉਹਦੀ ਐਥਨੋਲ ਬਣੂਗੀ? ਵਟ ਦਿਸ, ਕੀ ਛੱਡੋ ਹੁਣ ਪਰਾਂ। ਐਨੀਵੇਜ਼, ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ, ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ। ਦੇਖੋ ਹੋਇਆ ਕੀ ਹੈ, ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ, ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ, ਤਾਂ ਅਗਲੀ ਦਾ ਕਹਿ ਨਹੀਂ ਸਕਦੇ, ਉਹਨਾਂ ਦਾ ਵੀ ਬੇੜਾ ਗਰਕ ਹੈ। ਐਜ਼ ਅ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜੇ ਹੋ ਜਾਓ। ਐਜ਼ ਅ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ, 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਕੇ ਆਏ ਨੇ, ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ, ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ, ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ। ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ, ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ। ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ, ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀਨਾਮਾ ਪੜ੍ਹਨ ਬੈਠੇ ਹਾਂ, ਨਾ ਹੀ ਰਾਹੁਲ ਸਤੁਤੀ ਕਰਾਂਗੇ। ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ, ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ, 50 ਇਹਦੇ ਹੱਕ 'ਚ ਨੇ, 50 ਉਹਦੇ ਹੱਕ 'ਚ ਹੈ, ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ, ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ, ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ, ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ। ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ, ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ, ਪ੍ਰੋਗਰਾਮ ਸੁਣੀ ਚੱਲੋ, ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਿਓ, ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ। ਜਦੋਂ ਵਰਲਡ ਮੈਪ ਦੇਖਦੇ ਹੋ, ਗਲੋਬ ਘੁਮਾ ਕੇ ਦੇਖਿਓ, ਐਂ ਐਂ ਉਂਗਲੀ ਰੱਖ ਲਓ, ਇੰਡੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ, ਬਣ ਗਿਆ ਹਾਰ, ਇਹ ਹਾਰ ਜਿਹਾ ਬਣ ਗਿਆ ਨਾ, ਇਹ ਹਾਰ ਕਿਹਦੇ ਆਲੇ ਦੁਆਲੇ ਬਣਿਆ? ਇਹ ਚਾਈਨਾ ਦੇ ਆਲੇ ਦੁਆਲੇ ਬਣਿਆ, ਗਾਰਲੈਂਡ। ਹਾਲ ਹੀ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲਸ ਮੀਟਿੰਗ ਹੋਈਆਂ ਨੇ, ਪਹਿਲਾਂ ਤਾਂ ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਆਉਂਦੇ ਨੇ, ਪ੍ਰਧਾਨ ਮੰਤਰੀ ਕਹਿੰਦੇ ਮੇਰੀ ਭੈਣ ਆ ਗਈ, ਮੇਰੀ ਭੈਣ ਆ ਗਈ, ਰੱਖੜੀ ਤੋਂ ਪਹਿਲਾਂ ਹੀ ਉਹਨਾਂ ਦੀ ਭੈਣ ਆ ਕੇ ਗਈ ਹੈਗੀ ਇੰਡੀਆ 'ਚ। ਬਾਅਦ 'ਚ ਫਿਰ ਤਕਾਈਚੀ ਦਾ ਭਰਾ ਇੰਡੋਨੇਸ਼ੀਆ ਜਾਂਦਾ, ਆਸਟ੍ਰੇਲੀਆ ਜਾਂਦਾ, ਅਤੇ ਨਿਊਜ਼ੀਲੈਂਡ ਜਾਂਦਾ, ਜਾਂਦੇ ਨੇ ਤੂਫਾਨੀ ਦੌਰੇ ਦੇ ਵਿੱਚ, ਆ ਆਇਆ ਮੈਂ ਉਹ ਚੱਲਿਆ, ਆ ਆਇਆ ਮੈਂ ਉਹ ਚੱਲਿਆ, ਐਂ ਠਾਠਾ ਮੀਟਿੰਗ ਆਉਂਦੀ। ਹੁਣ ਲੋਕ ਇਹ ਕਹਿ ਰਹੇ ਨੇ ਕਿ ਕਿਤੇ ਇਹ ਚਾਈਨਾ ਦੇ ਖਿਲਾਫ, ਲੋਕ ਤਾਂ ਨਹੀਂ ਕਹਿ ਰਹੇ, ਮੇਰੇ ਵਰਗਾ ਸਿਆਣਾ ਬੰਦਾ ਹੀ ਕਹਿ ਰਿਹਾ ਹੁੰਦਾ ਕਿ ਨਿਆਣੀ ਅਕਲ ਵਾਲਾ, ਕਿ ਇਹ ਕੋਈ ਗੁਪਤ ਗਠਜੋੜ ਤਾਂ ਨਹੀਂ ਹੋ ਰਿਹਾ ਹੈਗਾ, ਇਹ ਕਿਤੇ ਕੋਈ ਨੈਕਸਸ ਤਾਂ ਨਹੀਂ ਹੈਗਾ। ਖੁੱਲ੍ਹੇਆਮ ਡਿਪਲੋਮੇਸੀ ਦੇ ਵਿੱਚ ਕਈ ਵਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਚਾਈਨਾ ਦੇ ਖਿਲਾਫ ਇਹ ਦੇਸ਼ ਜਿਹੜੇ ਨੇ ਕਾਊਂਟਰ ਕਰਦੇ ਨੇ, ਪਰ ਇਹ ਦੇਸ਼ ਖੁੱਲ੍ਹ ਕੇ ਇਸ ਕਾਊਂਟਰ, ਇਸ ਸੱਚਾਈ ਨੂੰ ਕਾਊਂਟਰ ਕਰਦੇ ਰਹੇ ਨੇ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਨਾ
ਇਹ ਮੈਂ ਤੁਹਾਨੂੰ ਪੂਰਾ ਕੂਟਨੀ ਤੱਕ ਬਣਾ ਦੇਣਾ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਜਿਓਪੋਲਿਟਿਕਸ ਤੋਂ ਲੈ ਕੇ ਡਿਪਲੋਮੈਸੀ ਦੇ ABCD ਤੱਕ ਸਾਰੀ ਪੜ੍ਹਾ ਦੇਣੀ ਹੈ। ਪਿਛਲਾ ਡਿਪਲੋਮੈਸੀ ਵਾਲਾ ਪ੍ਰੋਗਰਾਮ ਸੁਣਿਓ ਜ਼ਰੂਰ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਇਹਨੂੰ ਮਿੰਨੀ ਲੈਟਿਸ ਵਰਕ ਕਹਿੰਦੇ ਹੁੰਦੇ ਆ, ਯਾਨੀ ਕਿ ਜਦੋਂ ਕਿਸੇ ਇੱਕ ਦੇਸ਼ ਦੇ ਖਿਲਾਫ ਥੋੜ੍ਹੇ ਦਰਮਿਆਨੇ ਜਾਂ ਛੋਟੇ ਦੇਸ਼ ਰਲ ਕੇ ਇੱਕ ਬਹੁਤ ਮਜ਼ਬੂਤ ਕੋਈ ਗੱਠਜੋੜ ਬਣਾ ਲੈਣ। ਹੁਣ ਜਿਹੜੀ ਚੀਨ ਦੀ ਕੋਸ਼ੀਨ ਹੈ ਜਾਂ ਧੌਂਸ ਹੈ, ਉਹ ਲਗਾਤਾਰ ਸਦਰਨ ਚਾਈਨਾ ਸੀ ਦੇ ਵਿੱਚ ਵੱਧ ਰਹੀ ਹੈ। ਤੁਹਾਡੇ ਨਾਲ ਬੜੀ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ, ਦੱਸਿਆ ਸੀ ਕਿ ਚਾਈਨਾ ਆਰਟੀਫਿਸ਼ੀਅਲ ਆਈਲੈਂਡਸ ਬਣਾ ਕੇ ਉੱਥੇ ਆਪਣੀਆਂ ਫੌਜਾਂ ਦੀ ਤੈਨਾਤੀ ਕਰ ਰਿਹਾ। ਇੱਥੇ 1000 ਫੌਜੀ ਰੱਖ ਲਏ, ਉੱਥੇ 2000, ਘੱਟੋ ਘੱਟ ਸਦਰਨ ਚਾਈਨਾ ਸੀ ਦੇ ਵਿੱਚ ਜਾਪਾਨ, ਇੰਡੀਆ, ਇੰਡੋਨੇਸ਼ੀਆ ਇਹ

ਇੰਡੀਆ ਤੱਕ ਆਉਂਦਾ ਤਾਂ ਘੇਰਾ ਪਾ ਲੈਣਾ, ਨਿਊਜ਼ੀਲੈਂਡ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ, ਜਾਪਾਨ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ। ਇੰਡੀਆ ਇੰਡੋਨੇਸ਼ੀਆ ਇਸ ਕੰਮ ਨੂੰ ਰਲ ਕੇ ਕਰਨਗੇ। ਇੰਡੀਆ ਜਾਪਾਨ ਵਾਲਾ ਸਮਝ ਆ ਗਿਆ, ਇੰਡੀਆ ਇੰਡੋਨੇਸ਼ੀਆ ਵਾਲਾ ਸਮਝ ਆ ਗਿਆ। ਹੁਣ ਆਸਟ੍ਰੇਲੀਆ ਵਾਲੇ 'ਤੇ ਆ ਜਾਓ। ਯੂਰੇਨੀਅਮ ਐਨਪੀਟੀ ਜਿਹੜੀ ਟ੍ਰੀਟੀ ਜਿਹੜੀ ਇਹ ਕਹਿੰਦੀ ਹੈ ਐਨਪੀਟੀ ਕਿ ਜਦੋਂ ਤੱਕ ਤੁਸੀਂ ਅਮੈਰੀਕਾ ਫਰਾਂਸ ਇਹ ਸਾਰੇ ਪਰਮਾਣੂ ਤਾਕਤਾਂ ਵਾਲੇ ਮੁਲਕ ਸੀਗੇ, ਇਹ ਉਹਨਾਂ ਨੇ ਬਣਾਈ ਸੀਗੀ, ਹਾਲਾਂਕਿ ਆਪ ਉਹਨਾਂ ਨੇ ਇਹ ਟ੍ਰੀਟੀ ਜਿਹੜੀ ਸੀਗੀ ਇਹਦੇ 'ਤੇ ਪਤਾ ਨਹੀਂ ਹਸਤਾਖਰ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਕਹਿੰਦੇ ਨੇ ਕਿ ਉਹਨਾਂ ਨੇ ਹਸਤਾਖਰ ਕੀਤੇ ਹੋਏ ਨੇ। ਬੇਸਿਕਲੀ ਇਹ ਹੈਗੀ ਹੈ ਨੋਨ ਪ੍ਰੋਲੀਫਰੇਸ਼ਨ ਨਿਊਕਲੀਅਰ ਵੈਪਨਸ ਦੇ ਉੱਤੇ ਟ੍ਰੀਟੀ, ਐਨਪੀਟੀ ਕਹਿ ਲੈਂਦੇ ਹਾਂ ਇਹਨੂੰ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਇਹਦੇ 'ਤੇ ਹਸਤਾਖਰ ਨਹੀਂ ਕਰ ਸਕਦੇ, ਹਸਤਾਖਰ ਨਹੀਂ ਕਰਦੇ, ਤਾਂ ਤੁਸੀਂ ਨਿਊਕਲੀਅਰ ਵੈਪਨ ਬਣਾ ਨਹੀਂ ਸਕਦੇ, ਪ੍ਰਮੋਟ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ। ਸੋ ਇਹ ਟ੍ਰੀਟੀ ਜਿਹੜੀ ਸੀਗੀ ਇਹ ਯੂਰੋਪੀਅਨ ਨੇਸ਼ਨ ਦੇ ਵਿਚਕਾਰ ਸ਼ੁਰੂ ਹੋਈ ਸੀ ਪਹਿਲਾਂ, ਮੇਰੇ ਖਿਆਲ ਦੇ ਨਾਲ 18 ਦੇਸ਼ਾਂ ਦੇ ਵਿਚਕਾਰ ਸ਼ੁਰੂ ਹੋਈ ਸੀ 1965 ਤੋਂ 1968 ਦੇ ਵਿੱਚ ਜਨੇਵਾ 'ਚ ਇਹ ਗੱਲ ਤੁਰੀ ਸੀ। ਬਾਅਦ 'ਚ ਹੌਲੀ ਹੌਲੀ ਹੌਲੀ ਹੌਲੀ ਇਹਦੇ ਕਈ ਮੈਂਬਰ ਬਣ ਗਏ। ਇੰਡੀਆ ਨੇ ਹਾਲੇ ਤੱਕ ਐਨਪੀਟੀ ਦੇ ਉੱਤੇ ਸਾਈਨ ਨਹੀਂ ਕੀਤੇ ਹੋਏ ਹੈਗੇ। ਸੋ ਇੰਡੀਆ ਔਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤੇ ਹੈਗੇ, ਅਫਰੀਕਾ ਦੇ ਵਿੱਚ ਉਹ ਕੰਟਰੀ ਹੈਗੀ ਹੈ, ਮੇਰੇ ਐਗਜੈਕਟਲੀ ਜਦੋਂ ਯਾਦ ਆਉ। ਪਾਕਿਸਤਾਨ ਨੇ ਇੰਡੀਆ ਕਰਕੇ ਨਹੀਂ ਕੀਤੇ, ਇੰਡੀਆ ਨੇ ਪਾਕਿਸਤਾਨ ਕਰਕੇ ਨਹੀਂ ਕੀਤੇ, ਬਟ ਬਾਕੀ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹਨਾਂ ਨੇ ਸਾਈਨ ਕੀਤੇ ਹੋਏ ਹੈਗੇ ਨੇ। ਅਤੇ ਅਮੈਰੀਕਾ ਔਰ ਰਸ਼ੀਆ ਔਰ ਚਾਈਨਾ ਉਹ ਕਹਿੰਦੇ ਨੇ ਕਿ ਅਸੀਂ ਰੈਕੋਗਨਾਈਜ਼ਡ ਸਟੇਟਸ ਹੈ। ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਬਟ ਰੈਕੋਗਨਾਈਜ਼ਡ ਸਟੇਟਸ ਦਾ ਕੀ ਮਤਲਬ ਹੋ ਗਿਆ, ਸੋਰੀ ਅਮੈਰੀਕਾ ਚਾਈਨਾ ਰਸ਼ੀਆ ਅਤੇ ਇੰਗਲੈਂਡ ਇਹ ਚਾਰ ਆਪਣੇ ਆਪ ਨੂੰ ਪ੍ਰਧਾਨ ਬਣਦੇ ਨੇ। ਸੋ ਖੈਰ ਐਨੀਵੇਜ਼ ਨਾ ਕਰੋ ਯਾਰ ਸਾਈਨ ਨਾ ਕਰੋ। ਪਰਮਾਣੂ ਬੰਬ, ਪਰਮਾਣੂ ਬੰਬ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ, ਯੂਰੇਨੀਅਮ। ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਹੈਗਾ ਵਰਲਡ ਦੇ ਵਿੱਚ? ਆਸਟ੍ਰੇਲੀਆ ਦੇ ਕੋਲ ਭਰਿਆ ਪਿਆ, ਇੰਨਾ ਕੁ ਪਿਆ ਹੈ ਕਿ ਇੱਥੇ ਮੈਂ ਪੌਲਿਨ ਹੈਨਸਨ ਦੀ ਗੱਲ ਦੇ ਨਾਲ ਸਹਿਮਤ ਹੈ। ਉਹ ਕਹਿੰਦੇ ਕਿ ਤੁਸੀਂ ਯੂਰੇਨੀਅਮ ਜਿਹੜਾ ਹੈਗਾ ਉਹ ਦੁਨੀਆ ਨੂੰ ਦੇ ਰਹੇ ਹੈਗੇ ਹੋ, ਪਰ ਤੁਹਾਡੇ ਕੋਲ ਆਪਣਾ ਇੰਨਾ ਯੂਰੇਨੀਅਮ ਹੈਗਾ ਇਹ ਤੁਸੀਂ ਵਰਤ ਕੇ ਆਪ ਕਾਤੇ ਨਹੀਂ ਆਪਣੀਆਂ ਬਿਜਲੀ ਪੈਦਾ ਕਰ ਲੈਂਦੇ, ਕਿਉਂਕਿ ਯੂਰੇਨੀਅਮ ਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ, ਹਥਿਆਰ ਵੀ ਬਣਾਏ ਜਾ ਸਕਦੇ ਨੇ। ਆਸਟ੍ਰੇਲੀਆ ਦੁਨੀਆ ਦਾ ਲਗਭਗ 30% ਯੂਰੇਨੀਅਮ ਇਕੱਲਾ ਹੀ ਰੱਖੀ ਬੈਠਾ। ਮਤਲਬ ਐਂ ਕਹਿ ਲਓ ਕਿ ਤੁਸੀਂ ਕਿ ਆ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਨਾਰਦਰਨ ਟੈਰੀਟਰੀ ਦੇ ਥੋੜ੍ਹੇ ਜਿਹੇ ਏਰੀਏ ਅਤੇ ਕੁਇਨਜ਼ਲੈਂਡ ਵਾਲੀ ਪੂਰੀ ਚੇਨ ਇਹ ਯੂਰੇਨੀਅਮ ਦੇ ਢੇਰ ਦੇ ਉੱਤੇ ਬੈਠੇ ਨੇ। ਐਡੇ ਮਤਲਬ ਅਮੀਰ ਸੂਬੇ ਹੈਗੇ ਨੇ ਇਹ। ਸੋ ਆਸਟ੍ਰੇਲੀਆ ਨੇ, ਬੇਸ਼ੱਕ ਇੰਡੀਆ ਨੇ ਐਨਪੀਟੀ 'ਤੇ ਸਾਈਨ ਕੀਤੇ ਨੇ, ਨਹੀਂ ਕੀਤੇ, ਪਰ ਇੰਡੀਆ ਨੂੰ ਯੂਰੇਨੀਅਮ ਦੇਣ ਦੇ ਲਈ ਮੰਨ ਗਏ ਨੇ। ਕਿਉਂ? ਇੰਡੀਆ ਕਹਿੰਦਾ ਹੈ ਕਿ ਮੈਨੂੰ ਬਿਜਲੀ ਚਾਹੀਦੀ ਹੈ, ਬਿਜਲੀ ਹੋਊਗੀ ਤਾਂ ਇਲੈਕਟ੍ਰੋਨਿਕ ਚਿਪਾਂ ਬਣਨਗੀਆਂ, ਇਲੈਕਟ੍ਰੋਨਿਕ ਚਿਪਾਂ ਬਣਨਗੀਆਂ ਤਾਂ ਚਾਈਨਾ ਦੀ ਦਬਦਬਾ ਜਿਹੜਾ ਖਤਮ ਕਰਾਂਗੇ, ਦਬਦਬਾ ਖਤਮ ਹੋਊਗਾ ਤਾਂ ਉਹ ਖਤਮ ਹੋਣਗੇ। ਪਲੱਸ ਇਹ ਤਾਂ ਖੁੱਲ੍ਹ ਕੇ ਗੱਲ ਹੋਈ ਹੈ, ਚੁੱਪ ਚੁੱਪ ਇੱਥੇ ਗੱਲ ਇਹ ਹੈਗੀ ਹੈ ਕਿ ਜੇ ਯੂਰੇਨੀਅਮ ਹੋਊਗਾ ਤਾਂ ਅਸੀਂ ਪਰਮਾਣੂ ਹਥਿਆਰ ਤੁਹਾਨੂੰ ਵੀ ਬਣਾ ਕੇ ਦੇਵਾਂਗੇ, ਟੈਨਸ਼ਨ ਨਾ ਲਵੋ। ਜਿਵੇਂ ਅਮੈਰੀਕਾ ਨੇ ਇਜ਼ਰਾਈਲ ਨੂੰ ਦਿੱਤਾ ਹੋਇਆ ਨਾ ਕਿ ਜਿੱਦਣ ਕਦੇ ਇਰਾਨ ਨੇ 3-5 ਕੀਤੀ ਨਾ ਠਾ ਕਰਕੇ ਮਾਰੀ ਤਾਂ ਅਸੀਂ ਵੀ ਤੁਹਾਨੂੰ ਦੇ ਦੇਣਾ, ਜਿੱਦਣ ਕਦੇ ਚਾਈਨਾ ਨੇ ਕੁਛ ਕਿਹਾ ਚੱਕ ਢਾਈ ਕਰ ਦਿਓ। ਹੁਣ ਇਸ ਦਾ ਦੌਰੇ ਦਾ ਆਖਰੀ ਲੈਗ 3 ਨਿਊਜ਼ੀਲੈਂਡ, ਇਹ ਸਮਝਣੀ ਬੜੀ ਜ਼ਰੂਰੀ ਹੈ। ਦੈਟ ਇਜ਼ ਕੰਪਲੀਟਲੀ ਸਟ੍ਰੈਟੇਜਿਕ ਪਾਰਟਨਰਸ਼ਿਪ, ਕੰਪਲੀਟਲੀ। ਇੰਡੀਆ ਦੀ ਨੇਵੀ ਨਿਊਜ਼ੀਲੈਂਡ ਦੀ ਨੇਵੀ ਲੌਜਿਸਟਿਕਸ ਦਾ ਇਸਤੇਮਾਲ ਕਰ ਸਕਦੀ ਹੈ, ਇਹ ਖੁੱਲ੍ਹ ਕੇ ਸੌਦਾ ਹੋ ਗਿਆ, ਖੁੱਲ੍ਹ ਕੇ, ਕਿ ਨਿਊਜ਼ੀਲੈਂਡ ਵਾਲੀ ਨੇਵੀ ਜਦ ਮਰਜ਼ੀ ਇੰਡੀਆ 'ਚ ਆਵੇ, ਜਿਹੜੀਆਂ ਮਰਜ਼ੀ ਸ਼ਿਪਾਂ, ਜਿਹੜੀਆਂ ਮਰਜ਼ੀ ਸਬਮਰੀਨ ਚਲਾਇਓ ਕਿ ਉਹ ਭਾਜੀ ਆ ਗੇੜਾ ਕੱਢ ਕੇ ਆਉਣਾ, ਕੋਈ ਨਹੀਂ ਕੱਢ ਲਿਓ, ਅਤੇ ਜਿੱਦਣ ਅਸੀਂ ਤੁਹਾਡੇ ਆਏ ਆਕਲੈਂਡ ਤਾਂ ਅਸੀਂ ਚਲਾਵਾਂਗੇ, ਕੋਈ ਚੱਕਰ ਹੀ ਨਹੀਂ ਸਰ, ਕੱਢ ਲਿਓ। ਇਹ ਵੀ ਇੱਕ ਗੱਲ ਹੋਈ, ਔਰ ਨਿਊਜ਼ੀਲੈਂਡ ਨੂੰ ਅੱਡ ਵੀ ਨਹੀਂ ਰੱਖਿਆ ਜਾ ਸਕਦਾ। ਜੇ ਆਸਟ੍ਰੇਲੀਆ ਅੱਗੇ ਵਧਣਾ ਚਾਹੁੰਦਾ ਤਾਂ ਆਸਟ੍ਰੇਲੀਆ ਚਾਹੁੰਦਾ ਕਿ ਜਿਹੜਾ ਓਸ਼ਨ ਪੀਸ ਟ੍ਰੀਟੀ ਹੈ ਉਹਦੇ 'ਚ ਸਭ ਤੋਂ ਵੱਡਾ ਦੇਸ਼ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜਾ ਹੈਗਾ ਨਿਊਜ਼ੀਲੈਂਡ, ਇਹਨੂੰ ਨਾਲ ਲੈ ਕੇ ਚੱਲਦੇ ਹਾਂ। ਕਿਉਂਕਿ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਕੱਠੇ ਹੋਣਗੇ ਨਾ, ਪਾਪੂਆ ਨਿਊ ਗਿਨੀ, ਫੀਜੀ, ਸਮੋਆ, ਟੋਂਗਾ, ਇਹਨਾਂ ਦੀ ਕੀ ਔਕਾਤ ਕਿ ਇਹਨਾਂ ਤੋਂ ਅੱਡ ਹੋ ਜਾਣ, ਕਿਉਂਕਿ ਬਾਪ ਤਾਂ ਫਿਰ ਇਹੀ ਦੋ ਮੁਲਕ ਨੇ। ਸੋ ਇਹਦਾ ਮਕਸਦ ਇਹੀ ਹੈ, ਸਿੰਪਲ ਸਿੰਪਲ ਜਿਹਾ, ਕਿ ਜੇ ਤੁਸੀਂ ਜ਼ਮੀਨੀ ਰਸਤੇ ਤੋਂ ਚਾਈਨਾ ਨੂੰ ਘੇਰਾਬੰਦੀ ਨਹੀਂ ਕਰ ਸਕਦੇ, ਐਟਲੀਸਟ ਸਮੁੰਦਰੀ ਘੇਰਾਬੰਦੀ ਕਰੋ, ਨੈਵਲ ਬਲੋਕੇਡ ਕਰੋ, ਅਲਟਰਨੇਟ ਮਾਰਕੀਟ ਤਿਆਰ ਕਰੋ, ਚੁੱਪ ਚੁਪੀਤੇ ਫਰੀ ਟ੍ਰੇਡ ਆਪਸ ਦੇ ਵਿੱਚ ਵਧਾਓ। ਜਿੰਨਾ ਫਰੀ ਟ੍ਰੇਡ ਇਹਨਾਂ 'ਚ ਵਧੇਗਾ ਓਨਾ ਚਾਈਨੀਜ਼ ਸਮਾਨ ਕਾਊਂਟਰ ਹੋਊਗਾ। ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ।
ਕੀ ਵਧੀਆ ਲੱਗਿਆ, ਕੀ ਮਾੜਾ ਲੱਗਿਆ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ. info@hanji.com.au ਜਾਂ 0472 464 74 ਦੇ ਉੱਤੇ. ਇਨਸਾਈਟ ਰਿਪੋਰਟ ਦੇ ਵਿੱਚ ਮੈਂ ਗੌਤਮ ਕਪਿਲ, ਧੰਨਵਾਦ.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ ਪਰਸੋਂ ਤੇ ਪਾ ਦਿੰਦੇ, ਕੋਈ ਨਾ ਦੇਖੀ ਜਾਊਗੀ, ਇਹ ਕੱਲ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਹੈ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਾਇਓਰਿਟੀ 'ਤੇ। ਇੱਦਾਂ ਹੀ ਅੱਜ ਦੀ ਕਹਾਣੀ ਹੈ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ੍ਹ 'ਤੇ, ਕੱਲ੍ਹ ਦਾ ਪਰਸੋਂ 'ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਪੱਥਰ ਰੱਖ ਲੈ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ, ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ੍ਹ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ੍ਹ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣ ਹੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ੍ਹ ਸ਼ਾਮਾਂ ਤੱਕ ਦਾ ਤਾਂ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤੇ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠ ਤਾਂ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲੋਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ। ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ। ਕੋਈ ਨਾ ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਹਾਲੇ, ਦੁਪਹਿਰਾਂ ਨੂੰ ਉੱਠੂੰਗਾ, ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਤੇ ਸੋਨਾ ਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਹਫੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ, ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ। ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜਿਹੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: थोड़े मोडे नाल मोडा मिला के थोड़ी तरक्की दी राह नूं होर वी सौखा अते सुरक्षित बनाउण दा वादा करदा है वेरी बी टोयोटा।
1: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन लई जो ने एक दहाके तो वेर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
2: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ ਜਿਸ ਵਿੱਚ ਬੱਚੇ ਅਤੇ ਪ੍ਰਾਹੁਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
5: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
5: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
7: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ, ਵੀ ਹੈਵ ਕਿੰਗਸ਼ਿਪ ਇਨ ਆਰਸ।
8: ਕ੍ਰੀਏਟ ਟੈਰਰ।
5: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
9: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
10: ਉਹ ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
8: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
7: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
9: They have slavery in their blood, we have kingship in ours.
10: Create terror.
7: ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਤੰਗ ਕਰਦੀਆਂ ਮੈਨੂੰ ਦਿਲਦਾਰੀਆਂ। ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ, ਅਸੀਂ ਏਦਾਂ ਤੇਰਾ ਦੁੱਖ ਚੱਲਦੇ। ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੋ 1674 AM। ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ, ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਬਿਨਾਂ ਕਿਆ ਬੜੀਆਂ ਗੱਲਾਂ ਸਮਝਦੀ ਹੈ। ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ, ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ। ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ। ਚਲੋ ਖੈਰ, ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ, ਤਿਆਰੀਆਂ ਵੀ ਕਰਨੀਆਂ ਪੈਣੀਆਂ, ਧੀ ਵੀ ਤੋਰਨੀ ਪੈਣੀਆਂ, ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ, ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ। ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਿਹਨੇ ਜੀ ਦਿੱਤੇ ਨੇ, ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ, ਉਹਨੇ ਆਪੇ ਹੀ ਆਪ ਨੇਪਰੇ ਚਾੜਦੇ ਨੇ। ਇੰਨੀ ਕੁ ਮਨ ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਹਾਂ। ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ। ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ, ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾ ਨੁੱਕਰ ਕੀਤੀ ਵਿਚੋਲੇ ਨੂੰ, ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਤਾਂ ਫਿਰ ਸੋਚਣ ਨਾ ਕਿ ਬੜੇ ਅੜੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ। ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁੱਕੜ ਤਾਂ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ, ਮਿੱਥੋ ਇਸ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ, ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ, ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਹਾਂ ਹੋਈ ਜਾਂਦੀਆਂ। ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ, ਮੁੰਡਾ ਵੀ ਬੜਾ ਚੰਗਾ। ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣੇ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ। ਚੱਲ ਫਿਰ ਨਹੀਂ ਖਾਊਂਗਾ, ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ, ਡਾਕਟਰ ਨੇ ਪਰਹੇਜ਼ ਦੱਸਿਆ, ਚਲੋ ਕਰ ਲਾਂਗੇ, ਵਿਆਹ ਦੇ ਨੇ, ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਤਾਂ ਹੋਰ ਔਖੇ ਹੋਵਾਂਗੇ। ਖਾਵਾਂ ਨਾ ਖਾਵਾਂ ਉੜੀਆਂ ਗੱਲਾਂ ਕਰ ਰਹੇ ਨੇ, ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ। ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ, ਹੁਣ ਨਵਾਂ ਸਮਾਂ ਰਿਸ਼ਤਾ ਅਤੇ ਉਸ ਹਿਸਾਬ ਦੇ ਨਾਲ ਇਹ ਛਾਇਆਂ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ। ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ, ਇਹ ਪਈਆਂ ਛਾਇਆਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ। ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ, ਕਈ ਲੋਕ ਵਿਚਾਰ ਵੀ ਕਰਦੇ ਨੇ। ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ, ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫ੍ਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੇ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਿੱਦਾਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਅਤੇ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ ਫੜੋ ਚਾਹ ਚੁੱਕੋ ਚਾਹ, ਹੁਣ ਕਵਾਂ ਤਾਂ ਕੀ ਕਵਾਂ, ਸੋਚਿਆ ਚੱਲ ਵੇਖੀ ਜਾਊਗੀ। ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ ਹੈ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜਿਹੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ, ਕੱਲ੍ਹ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ। ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ। ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ, ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ? ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ? ਅਤੇ ਫਿਰ ਸੋਚਦਾ, ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ। ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤੇ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਡਿੱਗੇ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ, ਅਤੇ ਮਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ, ਵੇਖ ਲਾ, ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ। ਇਹ ਕਰਮ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮ ਵਾਲੇ ਨੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏ।
1: You are listening Australia's number one. Radio Hanchi.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਇਹ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਭੁੱਲ ਕੇ ਕਿ ਕੋਈ ਸਾਨੂੰ ਵੇਖ ਰਿਹਾ ਹੋਊਗਾ, ਕੋਈ ਵੇਖੋ ਕੀ ਕਹੂ, ਜੋ ਵੀ ਕਹੂ ਬੜਾ ਵਧੀਆ ਕਹੂ, ਜੋ ਵੀ ਤੁਹਾਡੇ ਬਾਰੇ ਸੋਚੂ ਬੜਾ ਵਧੀਆ ਸੋਚੂ। ਜੇ ਤੁਹਾਡੀ ਮੁਸਕਰਾਹਟ ਵੇਖ ਕੇ ਕਿਸੇ ਹੋਰ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਆ ਜਾਂਦੀ ਹੈ ਤਾਂ ਸਮਝੋ ਕਿ ਸਵੇਰੇ ਸਵੇਰੇ ਤੁਸੀਂ ਪੁੰਨ ਖੱਟ ਲਿਆ, ਨਾਲੇ ਆਪਣਾ ਭਲਾ ਨਾਲੇ ਕਿਸੇ ਦਾ। ਆਓ ਫਿਰ ਹੱਸਦੇ ਮੁਸਕਰਾਉਂਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ, ਅੱਜ ਦੇ ਸਫ਼ਰ 'ਤੇ ਅੱਗੇ ਤੁਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਛੋਟੀ ਜਿਹੀ ਉਮਰ ਦੇ ਵਿੱਚ ਰੇਲ ਗੱਡੀ ਦੇ ਇੱਕ ਐਕਸੀਡੈਂਟ ਦੇ ਵਿੱਚ ਉਹਦਾ ਪਿਓ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ ਦੀ ਮਾਂ ਉਸੇ ਦੁੱਖ ਦੇ ਵਿੱਚ ਚਲੀ ਗਈ। ਹੁਣ ਉਹ ਗੱਡੀ ਦੀਆਂ ਲਾਈਨਾਂ ਦੇ ਉੱਤੋਂ ਪਲਾਸਟਿਕ ਦੇ ਲਿਫਾਫੇ ਚੁੱਕਦਾ ਅਤੇ ਗੁਜ਼ਾਰਾ ਕਰਦਾ। ਸ਼ਾਇਦ ਇਹੋ ਹੀ ਕੰਮ ਸਿੱਖਿਆ ਸੀ ਉਹਨੇ ਆਪਣੇ ਮਾਂ ਪਿਓ ਦੇ ਕੋਲੋਂ, ਉਹਨਾਂ ਨੂੰ ਇਹੋ ਹੀ ਕਰਦੇ ਵੇਖਿਆ ਸੀ। ਉਹਦੇ ਲਈ ਦੁਨੀਆਂ ਦੇ ਉੱਤੇ ਸ਼ਾਇਦ ਹੋਰ ਕੋਈ ਕੰਮ ਨਹੀਂ ਸੀ, ਨਾ ਕੋਈ ਰਹਿਣ ਦੀ ਟਿਕਾਣਾ, ਨਾ ਕੋਈ ਆਸਰਾ, ਨਾ ਕੋਈ ਅੱਗੇ ਨਾ ਪਿੱਛੇ। ਦਿਨ ਰਾਤ ਰੱਬ ਦੇ ਅੱਗੇ ਉਹ ਇਹੋ ਹੀ ਅਰਦਾਸਾਂ ਕਰਦਾ ਕਿ ਬਾਕੀ ਲੋਕਾਂ ਵਾਂਗੂ ਮੇਰਾ ਵੀ ਜੀਵਨ ਥੋੜ੍ਹਾ ਜਿਹਾ ਸੁਖਾਲਾ ਹੋਵੇ। ਰੱਬਾ ਹੋਰ ਨਹੀਂ ਕੁਛ ਤਾਂ ਇੱਕ ਪੱਕਾ ਰਹਿਣ ਬਸੇਰਾ ਹੀ ਹੋਵੇ, ਕੋਈ ਨਿੱਕੀ ਜੀ ਝੁੱਗੀ ਮਿਲ ਜੇ ਰਹਿਣ ਦੇ ਲਈ। ਹਰ ਰੋਜ਼ ਲੋਕਾਂ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਇੱਕ ਦਿਨ ਉਹ ਲਾਈਨਾਂ ਦੇ ਉੱਤੋਂ ਲਿਫਾਫੇ ਇਕੱਠੇ ਕਰਦਾ ਅਤੇ ਅਚਾਨਕ ਇੱਕ ਲਿਫਾਫੇ ਦੇ ਵਿੱਚੋਂ ਕੁਛ ਪੈਸੇ ਮਿਲ ਗਏ। ਇੰਨੇ ਕੁ ਪੈਸੇ ਕਿ ਜਿਹੜੇ ਉਹਨੇ ਕਦੀ ਨਾ ਵੇਖੇ ਅਤੇ ਨਾ ਸੋਚੇ। ਉਹਨਾਂ ਪੈਸਿਆਂ ਦੇ ਨਾਲ ਉਹਨੇ ਛੋਟੀ ਜਿਹੀ ਝੁੱਗੀ ਦਾ ਇੰਤਜ਼ਾਮ ਕਰ ਲਿਆ। ਹੌਲੀ ਹੌਲੀ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ। ਇਸੇ ਤਰ੍ਹਾਂ ਦੇ ਨਾਲ ਰੱਬ ਨੇ ਬਰਕਤ ਪਾਈ, ਉਹਦੇ ਸ਼ੁਕਰਾਨੇ ਦੇ ਵਿੱਚ ਲੱਗਾ ਰਿਹਾ। ਸਮਾਂ ਬੀਤਿਆ ਤਾਂ ਉਸੇ ਕਾਰੋਬਾਰ ਤੋਂ ਹੌਲੀ ਜਿਹੀ ਉਹਨੇ ਇੱਕ ਛੋਟਾ ਜਿਹਾ ਢਾਬਾ ਖੜ੍ਹਾ ਕਰ ਲਿਆ। ਹੁਣ ਦਿਨ ਬਦਲ ਚੁੱਕੇ ਸੀ, ਸਮਾਂ ਬਦਲ ਚੁੱਕਾ ਸੀ, ਵਿਆਹ ਹੋ ਗਿਆ, ਬੱਚਾ ਹੋ ਗਿਆ, ਹੁਣ ਅੱਗੇ ਕੀ। ਹੁਣ ਵੇਖਦਾ ਕਿ ਇਹ ਢਾਬਾ ਹੁਣ ਵੱਡੇ ਢਾਬੇ ਦੇ ਵਿੱਚ ਤਬਦੀਲ ਹੋ ਜਾਏ। ਹੁਣ ਰੱਬ ਅੱਗੇ ਉਨੀਆਂ ਅਰਦਾਸਾਂ ਵਧੇਰੇ ਕਰਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਨਾਲ ਕੁਛ ਚੰਗਾ ਹੋ ਵਾਪਰ ਜਾਂਦਾ ਤੇ ਫਿਰ ਸਾਡੀ ਆਸ ਹੋਰ ਵੱਧ ਜਾਂਦੀ ਹੈ ਇਹਦੇ ਤੋਂ ਵੀ ਕੁਛ ਚੰਗਾ ਹੋਵੇ। ਇੱਕ ਸੀਮਤ ਤਰੱਕੀ ਤੱਕ ਪਹੁੰਚਦਿਆਂ ਸਾਨੂੰ ਓਨਾ ਮਹਿਸੂਸ ਨਹੀਂ ਹੁੰਦਾ, ਪਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਇਹ ਸੋਚਦੇ ਹਾਂ ਕਿ ਹੁਣ ਅੱਗੇ ਉਹ ਛੇਤੀ ਕਿਉਂ ਨਹੀਂ ਸਾਡੀ ਸੁਣਦਾ। ਬਸ ਇੱਦਾਂ ਦੀ ਅਵਸਥਾ ਇਸ ਗਰੀਬੜੇ ਦੀ। ਅੱਜ ਆਪਣੇ ਢਾਬੇ ਦੇ ਉੱਤੇ ਬੈਠਾ ਇਹੋ ਸੋਚੀ ਜਾਂਦਾ ਕਿ ਅਚਾਨਕ ਇੱਕ ਫਕੀਰ ਲੰਘਦਾ ਆਇਆ, ਕਹਿਣ ਲੱਗਾ, ਰੋਟੀ ਖਵਾ ਸਕਦਾ? ਜੇ ਤੂੰ ਮੈਨੂੰ ਰੋਟੀ ਖਵਾਏਗਾ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਊਂਗਾ ਜੋ ਤੇਰੇ ਮਨ ਦੀਆਂ ਪੂਰੀਆਂ ਕਰ ਦੂ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਮਿਲ ਜੂ। ਉਹਨੂੰ ਲੱਗਾ ਜਿੱਦਾਂ ਇਹਨੇ ਮੇਰੇ ਮਨ ਦੀ ਪੜ੍ਹ ਲਈ ਹੋਵੇ। ਕਿਉਂ ਬਾਬਾ, ਪੈਸੇ ਨਹੀਂ ਹੈਗੇ ਤਾਂ ਕਰਕੇ ਕਹੀ ਜਾਂਦਾ, ਰੋਟੀ ਤਾਂ ਤੈਨੂੰ ਵੈਸੇ ਵੀ ਖਵਾ ਦਾਂਗੇ। ਫਕੀਰ ਕਦੀ ਝੂਠ ਨਹੀਂ ਬੋਲਦੇ, ਘਾਟੇ ਦਾ ਮੁਨਾਫਾ ਨਹੀਂ ਹੋਊਗਾ, ਇਹ ਕੋਈ ਸੌਦਾ ਘਾਟੇ ਦਾ ਨਹੀਂ ਹੋਊਗਾ। ਫਕੀਰ ਨੂੰ ਰੋਟੀ ਖਵਾਈ, ਫਕੀਰ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਇੱਕ ਸਿੱਕਾ ਦਿੱਤਾ, ਕਹਿਣ ਲੱਗਾ, ਇਸ ਸਿੱਕੇ ਨੂੰ ਜਦੋਂ ਤੂੰ ਉਛਾਲੇਂਗਾ ਤਾਂ ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂ। ਬਹੁਤਾ ਜੇਰਾ ਨਹੀਂ ਹੋਇਆ, ਫਕੀਰ ਦੇ ਉੱਥੇ ਖੜੇ ਖੜੇ ਹੀ ਸਿੱਕਾ ਤਾਂ ਨੂੰ ਉਛਾਲਿਆ, ਸਿੱਕਾ ਹੇਠਾਂ ਤਲੀ ਦੇ ਉੱਤੇ ਆਇਆ।
ਤੇ ਇੱਕਦਮ ਇਹੋ ਜਿਹਾ ਵਾਪਰਿਆ ਜਿਹਦਾ ਕਦੀ ਉਹਨੇ ਤਸੱਵਰ ਵੀ ਨਹੀਂ ਸੀ ਕੀਤਾ। ਸਾਰਾ ਕੁਛ ਹੀ ਬਦਲ ਗਿਆ। ਹੁਣ ਉਹ ਜਿੱਦਾਂ ਦਾ ਹੋਟਲ ਚਾਹੁੰਦਾ ਸੀ ਉਦਾਂ ਦਾ ਹੀ ਹੋਟਲ ਹੈ, ਕਾਫੀ ਵੱਡਾ। ਜਿੰਨੇ ਕੁ ਗਾਹਕ ਚਾਹੁੰਦਾ ਸੀ ਉਨੇ ਕੁ ਬੈਠੇ ਨੇ। ਜਿੱਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਚਾਹੁੰਦਾ ਸੀ, ਇਹ ਕੀ ਹੋਇਆ? ਇਹ ਤਾਂ ਹੂ ਬਹੂ ਉਹੋ ਜਿਹੇ ਸਕੂਲ ਦੇ ਵਿੱਚ ਪਹੁੰਚ ਗਏ। ਜਿੱਦਾਂ ਦਾ ਉਹ ਘਰ ਚਾਹੁੰਦਾ ਸੀ ਉਹੋ ਜਿਹੀ ਜਗ੍ਹਾ ਦੇ ਉੱਤੇ ਉਦਾਂ ਦਾ ਹੀ ਘਰ ਮਿਲ ਗਿਆ। ਇਹ ਤਾਂ ਝੱਟ ਸੁਪਨੇ ਪੂਰੇ ਹੋ ਗਏ। ਇਹ ਮੇਰੇ ਨਾਲ ਕੀ ਹੋਇਆ? ਝੱਟ ਸਿੱਕਾ ਦੁਬਾਰਾ ਤੋਂ ਉਛਾਲਦਾ। ਸਿੱਕਾ ਦੁਬਾਰਾ ਉਛਾਲਣ ਦੇ ਉੱਤੇ ਉਹ ਕਾਰੋਬਾਰ ਹੋਰ ਵੀ ਫੈਲ ਗਿਆ। ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਉਹਦੇ ਢਾਬਿਆਂ ਦਾ ਉਹ ਆਨੰਦ ਮਾਣ ਰਿਹਾ। ਕੋਈ ਇੱਧਰੋਂ ਸਰਸਰ ਕਰਦਾ, ਕੋਈ ਉੱਧਰੋਂ ਸਰਸਰ ਕਰਦਾ। ਘਰ ਹੋਰ ਵੱਡੀ ਥਾਂ ਦੇ ਉੱਤੇ ਚਲ ਗਿਆ, ਕੋਠੀ ਦੇ ਵਿੱਚ ਤਬਦੀਲ ਹੋ ਗਿਆ। ਪਹਿਲਾਂ ਦੇ ਨਾਲੋਂ ਰੁਤਬਾ ਵੱਧ ਗਿਆ। ਹੁਣ ਉਹ ਰਿਹਾ ਹੀ ਨਹੀਂ ਉਹ ਕਾਗਜ਼ ਚੁੱਕਣ ਵਾਲਾ, ਲਿਫਾਫੇ ਚੁੱਕਣ ਵਾਲਾ। ਹੁਣ ਉਹ ਸਰ ਬਣ ਗਿਆ। ਸਰ ਸਰ ਹੁੰਦੀ ਨੌਕਰ ਚਾਕਰ ਪੂਰੀ ਬੱਲੇ ਬੱਲੇ। ਅਤੇ ਸਿੱਕਾ ਫੇਰ ਉਛਾਲ ਦਿੱਤਾ, ਕਿਉਂਕਿ ਇੱਥੇ ਸਿਲਸਿਲਾ ਖਤਮ ਨਹੀਂ ਹੁੰਦਾ। ਤਿੰਨ ਚਾਰ ਵਾਰ ਸਿੱਕਾ ਉਛਾਲਣ ਦੇ ਉੱਤੇ ਕੀ ਪਾਉਂਦਾ ਕਿ ਹੁਣ ਦੁਨੀਆ ਭਰ ਦੇ ਵਿੱਚ ਉਹਦਾ ਕਾਰੋਬਾਰ ਹੈ। ਸ਼ਹਿਰ ਦੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਉਹਦੇ ਪਲਾਟ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਉਹਨੂੰ ਆ ਕੇ ਮਿਲਦੇ ਨੇ। ਉੱਚੇ ਤੌਰ ਦੇ ਉੱਤੇ ਉਹਨੂੰ ਸੱਦਿਆ ਜਾਂਦਾ ਵੱਡੇ ਵੱਡੇ ਸਮਾਗਮਾਂ ਦੇ ਵਿੱਚ। ਵੱਡੇ ਵੱਡੇ ਪੁਲਿਸ ਅਧਿਕਾਰੀ ਉਹਨੂੰ ਸਲੂਟ ਮਾਰਦੇ ਨੇ, ਕਿਉਂਕਿ ਇੰਨਾ ਵੱਡਾ ਉਹ ਕਾਰੋਬਾਰੀ ਬਣ ਚੁੱਕਾ। ਜਿਹੜੇ ਸਟੇਸ਼ਨ ਦੇ ਉੱਤੇ ਉਹ ਕਦੀ ਲਿਫਾਫੇ ਚੁੱਕਦਾ ਸੀ, ਉਹ ਟ੍ਰੇਨਾਂ ਉਹਨੂੰ ਪੁੱਛ ਕੇ ਚੱਲਦੀਆਂ ਨੇ। ਇਹ ਮੇਰੇ ਨਾਲ ਕੀ ਹੋ ਰਿਹਾ? ਪਰ ਭੁੱਖ ਇੱਥੇ ਵੀ ਨਹੀਂ ਮੁੱਕਦੀ। ਸਿੱਕਾ ਚੁੱਕ ਕੇ ਫੇਰ ਉਛਾਲ ਦਿੱਤਾ ਤੇ ਕੀ ਵੇਖਦਾ? ਹੁਣ ਉਸੇ ਰੇਲ ਦੀ ਪਟੜੀ ਦੇ ਉੱਤੇ ਬੈਠਾ ਜਿੱਥੋਂ ਉਹਨੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੈ। ਫਿਰ ਦੁਬਾਰਾ ਤੋਂ ਲਿਫਾਫੇ ਚੁੱਕ ਰਿਹਾ, ਪਾਣੀ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ। ਹੁਣ ਫਿਰ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਆ, ਕੱਪੜੇ ਪਾਟੇ ਨੇ ਕੋਲੋਂ ਮੁਸ਼ਕ ਆਉਂਦਾ। ਲੋਕੀ ਦਬਕੇ ਮਾਰਦੇ ਨੇ, ਬੁਰੇ ਹਾਲ ਨੇ। ਅੱਜ ਫਿਰ ਉਹ ਉੱਥੇ ਆ ਗਿਆ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ, ਤੇ ਇੱਕਦਮ ਡਰ ਗਿਆ। ਇਹ ਕੀ, ਮੈਂ ਤੇ ਸਭ ਕੁਛ ਗਵਾ ਲਿਆ। ਹਬੜੇ ਨੇ ਇੱਕਦਮ ਫਿਰ ਸਿੱਕਾ ਚੁੱਕਿਆ ਤੇ ਉਛਾਲ ਕੇ ਉਸ ਗਰੀਬੀ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇੱਕਦਮ ਹੋਸ਼ ਖੁੱਲੀ ਤਾਂ ਕੀ ਵੇਖਦਾ? ਉਸੇ ਢਾਬੇ ਤੇ ਬੈਠਾ, ਅੱਖਾਂ ਖੋਲਦਾ, ਸਾਹਮਣੇ ਫਕੀਰ। ਇੱਕਦਮ ਸਮਝ ਹੀ ਨਹੀਂ ਆਈ ਮੈਂ ਕਰਾਂ ਤੇ ਕੀ ਕਰਾਂ। ਇਹ ਮੈਂ ਕਿੱਥੋਂ ਕਿੱਥੋਂ ਹੋ ਮੋੜ ਆਇਆ, ਕੀ ਵੇਖ ਆਇਆ? ਸਭ ਕੁਛ ਮਿਲ ਕੇ ਵੀ ਕੁਛ ਨਹੀਂ ਮਿਲਿਆ, ਫੇਰ ਜ਼ੀਰੋ ਦਾ ਜ਼ੀਰੋ। ਜੋ ਹੈਗਾ ਸੋ ਹੈਗਾ। ਇੰਨਾ ਸ਼ੁਕਰ ਕਿ ਮੈਂ ਵਰਤਮਾਨ ਦੇ ਵਿੱਚ ਵਾਪਸ ਆ ਗਿਆ, ਕਿਤੇ ਵੀ ਨਾ ਜਾਂਦਾ ਰਹਿੰਦਾ। ਜੀ ਤਾਂ ਕਰਦਾ ਸੀ ਕਿ ਜੋ ਮਿਲਿਆ ਉਸ ਤੋਂ ਵੀ ਹੋਰ ਲੈ ਲਾਂ, ਹੋਰ ਵਧੇਰੇ ਲੈ ਲਾਂ। ਪਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜੋ ਮੇਰੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਹੋਣਾ ਚਾਹੁੰਦਾ, ਉਦਾਂ ਦਾ ਮੈਂ ਦੁਬਾਰਾ ਨਹੀਂ ਹੋਣਾ ਚਾਹੁੰਦਾ। ਸ਼ਾਇਦ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਘਬਰਾ ਕੇ ਇੱਕਦਮ ਸਿੱਕਾ ਵਾਪਸ ਫਕੀਰ ਨੂੰ ਫੜਾਇਆ, ਫਕੀਰ ਨੂੰ ਨਮਸਕਾਰ ਕੀਤਾ ਅਤੇ ਕਹਿਣ ਲੱਗਾ, ਬਾਬਾ ਇਹ ਸਿੱਕਾ ਨਹੀਂ ਮੈਨੂੰ ਚਾਹੀਦਾ। ਫਕੀਰ ਨੇ ਹੱਸ ਕੇ ਦੁਆ ਦਿੱਤੀ ਅਤੇ ਚੱਲਦਾ ਬਣਿਆ। ਸ਼ਾਇਦ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ। ਇਹ ਕੋਈ ਸਿੱਕਾ ਫਕੀਰ ਨੇ ਨਹੀਂ ਦਿੱਤਾ, ਜਾਂ ਕਿਸੇ ਫਕੀਰ ਨੇ ਤੁਹਾਨੂੰ ਨਹੀਂ ਆ ਕੇ ਦੇਣਾ। ਸ਼ਾਇਦ ਸਾਡੇ ਸਾਰਿਆਂ ਕੋਲ ਇਹ ਸਿੱਕੇ ਹੈਗੇ ਨੇ। ਕੋਈ ਵੀ ਤੁਹਾਡੇ ਕੋਲ ਸਿੱਕਾ ਤੇ ਉਛਾਲ ਕੇ ਵੇਖ ਲਓ, ਹੈ ਤੇ ਸੁਪਨਾ ਹੀ ਨਾ। ਜੋ ਉਹਨੇ ਵੇਖਿਆ ਉਹ ਆਪਾਂ ਵੀ ਵੇਖ ਸਕਦੇ ਹਾਂ। ਜੇ ਕਿਤੇ ਪਿਆ ਜੇਬ 'ਚ ਸਿੱਕਾ ਤੇ ਕਦੀ ਉਛਾਲ ਕੇ ਵੇਖ ਲਓ। ਇੱਦਾਂ ਹੀ ਆਪਾਂ ਬੜੇ ਸੁਪਨੇ ਵੇਖਿਆ। ਜਿਹੜੇ ਵੀ ਮੁਕਾਮ ਤੋਂ ਤੁਸੀਂ ਉੱਠ ਕੇ ਆਇਓ, ਸ਼ਾਇਦ ਉਹ ਇੱਦਾਂ ਦਾ ਹੀ ਇੱਕ ਸਫ਼ਰ ਹੈ। ਕੋਈ ਪਟੜੀ ਤੋਂ ਤਾਂ ਨਹੀਂ ਉੱਠ ਕੇ ਆਇਆ ਹੋਊਗਾ, ਪਰ ਹਾਂ
ਜਿੱਥੋਂ ਵੀ ਤੁਸੀਂ ਆਇਓ ਉੱਥੋਂ ਲੈ ਕੇ ਅੱਜ ਤੱਕ ਦਾ ਸਫ਼ਰ ਬੜਾ ਸੋਹਣਾ ਬੜਾ ਤਰੱਕੀ ਵਾਲਾ ਤੁਸੀਂ ਤੈਅ ਕੀਤਾ, ਪਰ ਰੱਜ ਤਾਂ ਅੱਜ ਵੀ ਨਹੀਂ ਹੈ, ਨਾ ਮੈਨੂੰ ਨਾ ਤੁਹਾਨੂੰ, ਇਹ ਸਫ਼ਰ ਤਾਂ ਅੱਜ ਵੀ ਜਾਰੀ ਹੈ। ਕਿੰਨੀ ਘਰੀ ਇਹ ਸਿੱਕੇ ਉਛਾਲਾਂਗੇ, ਜਿਹੜੀ ਸਟੇਜ ਦੇ ਉੱਤੇ ਬਹਿ ਜਾਂਦੇ ਹਾਂ ਉੱਥੋਂ ਗਾਂਹ ਤੁਰਨ ਨੂੰ ਪੈਂਦੇ ਹਾਂ। ਪੜ੍ਹਾਈ ਲਿਖਾਈ ਤੋਂ ਬਾਹਰ ਆਉਣ ਤੱਕ, ਪੀਆਰ ਤੋਂ ਸਿਟੀਜ਼ਨਸ਼ਿਪ ਘਰ ਲੈਣ ਤੱਕ, ਗੱਡੀ ਤੋਂ ਹੋਰ ਵੱਡੀ ਗੱਡੀ ਲੈਣ ਤੱਕ, ਇੱਕ ਘਰ ਤੋਂ ਦੋ ਅਤੇ ਦੋਵਾਂ ਤੋਂ ਚਾਰ, ਫਿਰ ਬਸ ਅੱਗੇ ਚੱਲ ਸੋ ਚੱਲ। ਸ਼ਾਇਦ ਸਾਡਾ ਵੀ ਕਦੀ ਸਫ਼ਰ ਨਹੀਂ ਮੁੱਕਣਾ, ਉਛਾਲੀ ਜਾਓ ਸਿੱਕੇ। ਸਮਝਣ ਵਾਲੀ ਚੀਜ਼ ਇਹ ਆ ਕਿ ਜੇ ਆਪਾਂ ਆਪਣੇ ਆਪ ਤੋਂ ਵੱਡਿਆਂ ਨੂੰ ਵੇਖੀਏ ਅਤੇ ਨਾ ਉਹਨਾਂ ਦੇ ਢਿੱਡ ਭਰੇ, ਤੁਸੀਂ ਉੱਥੇ ਪਹੁੰਚ ਜਾਓਗੇ ਨਾ ਤੁਹਾਡੇ ਭਰਨੇ। ਦੁਨੀਆ ਦੇ ਵੱਡੇ ਤੋਂ ਵੱਡੇ ਅਮੀਰ ਬਾਰੇ ਸੋਚ ਲਓ, ਉਹਨੇ ਕਿਹੜਾ ਆਪਣਾ ਸਫ਼ਰ ਰੋਕ ਦਿੱਤਾ? ਉਹ ਵੀ ਸਿੱਕਾ ਉਛਾਲਣ ਉਹ ਨਹੀਂ ਹਟਦਾ, ਅਤੇ ਆਪਾਂ ਵੀ ਨਹੀਂ ਹਟਦੇ। ਗੱਲ ਕਾਹਦੀ ਕਿ ਆਪਾਂ ਇੱਕ ਦੂਸਰੇ ਨੂੰ ਵੇਖ ਕੇ ਵੀ ਨਹੀਂ ਸਿੱਖਦੇ? ਆਪਾਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਅਮੀਰ ਹੈ, ਜਿਹੜਾ ਰੁਤਬੇ ਦੇ ਵਿੱਚ ਸਾਡੇ ਤੋਂ ਵੱਡਾ, ਪਰ ਕਦੀ ਆਪਾਂ ਇਹ ਨਹੀਂ ਵੇਖਿਆ ਕਿ ਕੀ ਉਹਨੂੰ ਤਸੱਲੀ ਹੈਗੀ, ਕੀ ਉਹ ਖੁਸ਼ ਹੈ। ਅਗਲੇ ਦਿਨ ਫਿਰ ਜਦੋਂ ਘਰ ਆਇਆ ਤਾਂ ਵਹੁਟੀ ਤਾਂ ਬੱਚੇ ਫਿਰ ਉਹੀ ਗੱਲਾਂ ਕਰ ਰਹੇ ਨੇ, ਇੰਨਾ ਕੁਛ ਰੱਬ ਨੇ ਦਿੱਤਾ, ਤੁਸੀਂ ਅੱਜ ਫਿਰ ਪਟੜੀਆਂ ਤੋਂ ਲਿਫਾਫੇ ਚੁੱਕਦੇ ਸੀ। ਤੁਹਾਨੂੰ ਕਿੰਨੀ ਵਾਰੀ ਕਿਹਾ ਹੁਣ ਤਾਂ ਨਾ ਕਰਿਆ ਕਰੋ ਇਹ ਕੰਮ, ਪਰ ਉਹ ਕੀ ਦੱਸੇ, ਅੱਜ ਵੀ ਉਹਦੇ ਅੰਦਰ ਜਗਿਆਸਾ ਕਿ ਸ਼ਾਇਦ ਅੱਜ ਵੀ ਮੈਨੂੰ ਉੱਥੋਂ ਇੱਕ ਹੋਰ ਪੈਕਟ ਲੱਭ ਜੇ, ਅੱਜ ਵੀ ਕੋਈ ਹੋਰ ਜ਼ਿਆਦਾ ਪੈਸੇ ਸੁੱਟ ਜੇ, ਸ਼ਾਇਦ ਅੱਜ ਵੀ ਇੱਕਦਮ ਮੇਰੀ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਜੇ। ਇੱਦਾਂ ਦੇ ਚਮਤਕਾਰ ਆਪਾਂ ਹਮੇਸ਼ਾ ਹੀ ਚਾਹੁੰਦੇ, ਇੱਦਾਂ ਦੀਆਂ ਤਰੱਕੀਆਂ ਆਪਾਂ ਹਰ ਰੋਜ਼ ਚਾਹੁੰਦੇ ਹਾਂ। ਖੈਰ ਇੱਕ ਨਾ ਇੱਕ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਇਹ ਸਿੱਕਾ ਵਾਪਸ ਫਕੀਰ ਨੂੰ ਦੇਣਾ ਪੈਣਾ, ਉਸ ਰੱਬ ਦੇ ਹਵਾਲੇ ਸਾਨੂੰ ਡੋਰੀਆਂ ਦੇਣੀਆਂ ਪੈਣੀਆਂ, ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਕਰਨਾ ਪੈਣਾ। ਤਰੱਕੀ ਮਾੜੀ ਨਹੀਂ, ਆਪਣੇ ਆਪ ਬਾਰੇ ਸੋਚਣਾ, ਆਪਣੇ ਵਾਅਦੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ। ਜਮ ਜਮ ਵਧੋ, ਖੂਬ ਕਮਾਈਆਂ ਕਰੋ, ਪਰ ਜੇ ਉਹ ਤਰੱਕੀਆਂ ਤੁਹਾਡੀ ਖੁਸ਼ੀਆਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ, ਤੁਹਾਨੂੰ ਭਾਰ ਦੇ ਕੇ ਜਾਂਦੀਆਂ ਨੇ, ਬੋਝ ਦੇ ਕੇ ਜਾਂਦੀਆਂ ਨੇ, ਰਿਸ਼ਤੇ ਖਰਾਬ ਕਰਦੀਆਂ ਨੇ, ਤੁਹਾਡੇ ਮਨ ਦੇ ਉੱਤੇ ਇਹ ਬੋਝ, ਇਹ ਕਿਸੇ ਵੀ ਕੀਮਤ 'ਤੇ ਨਹੀਂ ਪੈਣਾ ਚਾਹੀਦਾ, ਚਾਹੇ ਕਿੰਨੀ ਵੱਡੀ ਤਰੱਕੀ ਮਿਲ ਜੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਕੋਈ ਵਾਧ ਘਾਟ ਕੋਈ ਉਨਤਾਈ ਰਹਿ ਗਈ ਹੋਵੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹਿ ਉਧਾਰੋ
1: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਆਂਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਅੰਧ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁਣ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਨ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮਹਿਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰਭ ਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ। ਕੀ ਗੱਲ ਵੋਡਾਫੋਨ ਤੇ ਹੋ?
4: ਸੱਚੀ ਵੋਡਾਫੋਨ ਤੇ ਤੁਹਾਨੂੰ ਚੇਤਾ ਨੀ ਸੀ ਪਰਸੋਂ ਫੋਨ ਕੀਤਾ? ਪਰਸੋਂ ਤੁਸੀਂ ਫੋਨ ਕੀਤਾ ਮੈਨੂੰ ਕੋਈ ਤੁਹਾਡੀ ਆਵਾਜ਼ ਨਹੀਂ। ਮੈਂ ਕਿਹਾ ਭਾਈ ਤੁਸੀਂ ਮੈਨੂੰ ਫੋਨ ਕੀਤਾ, ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਮੈਨੂੰ ਵਟਸਐਪ ਤੇ ਕਰੋ। ਵੋਡਾਫੋਨ ਦੇ ਅੱਜ ਕੱਲ੍ਹ ਜਿਹੜੀ ਗੁਜ਼ਰਨੇ ਨਾ ਉਹੀ ਕਰ ਰਹੇ ਵਿਚਾਰੇ।
3: ਇਹ ਵਧੀਆ ਬੰਦਾ ਕਹਿੰਦੇ ਵੀ ਤੁਸੀਂ ਮੈਨੂੰ ਫੋਨ ਕੀਤਾ ਵਾ, ਤਾਂ ਇਸ ਕਰਕੇ ਤੁਸੀਂ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋ, ਸੌਰੀ ਸਾਡਾ ਤਾਂ ਨੈਟਵਰਕ ਨਹੀਂ ਆ ਰਿਹਾ। ਆ ਵੀ ਵਧੀਆ
4: ਇੱਦਾਂ ਹੀ ਹੈ
3: ਨੀ। ਚਲੋ ਪਰ ਆਓ ਆਪਣੇ ਬੱਚਿਆਂ ਦੇ ਨੈਟਵਰਕ ਜਿਹੜੇ ਨੇ ਉਹ ਬਿਲਕੁਲ ਕਾਇਮ ਨੇ ਤੇ ਸਵੇਰੇ ਸਵੇਰੇ ਦੇ ਸਮੇਂ ਚੁਟਕਲੇ ਓਕੇ ਰਿਪੋਰਟ ਨੇ ਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਤੇ ਮੈਂ ਭਾਈ ਤੁਹਾਨੂੰ ਪਹਿਲਾਂ ਨਾਂ ਦੱਸ ਦਿੰਦਾ ਤੇ ਜਿਹਦਾ ਜਿਹਦਾ ਵੀ ਨਾਂ ਹੋਊਗਾ ਅਗਲਾ ਉਹ ਅਨਮਿਊਟ ਕਰਕੇ ਰੱਖ ਲਏ ਤੇ ਉਦੋਂ ਉਦੋਂ ਆ ਕੇ ਤੇ ਤੁਸੀਂ ਫਿਰ ਭਾਈ ਚੁਟਕਲੇ ਸੁਣਾਈ ਜਾਓ। ਕੱਲ੍ਹ ਐਂਬਰ ਅਤੇ ਗੁਰਬਾਜ ਦੀ ਵਾਰੀ ਨਹੀਂ ਹੈਗੀ, ਉਹਨਾਂ ਨੂੰ ਜਾਣਾ ਪਿਆ ਸੀ ਸਕੂਲ ਦੀ ਛੁੱਟੀ ਦਾ। ਅੱਜ ਸਭ ਤੋਂ ਪਹਿਲਾਂ ਆਪਾਂ ਵਾਰੀ ਉਹਨਾਂ ਨੂੰ ਦਿੰਦੇ ਹਾਂ। ਐਂਬਰ, ਗੁਰਬਾਜ, ਤਾਜ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ ਬਾਈ? ਸੋਰੀ ਗੁਰਬਾਜ, ਕੱਲ ਤੁਹਾਨੂੰ
4: ਕੀ
3: ਸੁਣਾਓਗੇ ਫਿਰ ਅੱਜ? ਬੋਲੀ ਓਕੇ।
5: ਖਤਮ ਦੇ ਆਂਦਾ ਤੋਕਾ ਮਿੱਤਰਾਂ ਨੂੰ ਮਾਰ ਗਿਆ
3: ਤੇ ਰੱਖੋ

0: ਬੈਟਰ ਹਾਂ ਜੀ, ਬੈਟਰ, ਵਧੀਆ ਵਧੀਆ।
1: ਹੁਣ ਤੁਹਾਡੀ ਆਵਾਜ਼ ਆ ਗਈ ਜੀ, ਹੁਣ ਹੋਰ ਵਧੀਆ ਹੋ ਗਿਆ ਦਿਨ। ਹੈ ਕੱਲ੍ਹ ਤੁਹਾਡੀ ਸਗੋਂ ਮਿਸ ਹੋ ਗਈ ਸੀਗੀ ਕਾਲ ਸਾਡੇ ਤੋਂ।
2: ਤੁਸੀਂ ਚੁਟਕਲਾ ਕਿੱਥੇ ਸਾਂਭ ਕੇ ਰੱਖਿਆ ਕੱਲ ਵਾਲਾ? ਅੱਛਾ ਬੋਲੀ ਸੁਣਾਉਣੀ,
1: ਬੋਲੀ
2: ਬੋਲੀ ਤੁਸੀਂ ਕਿੱਥੇ ਰੱਖੀ ਸੀ? ਬੈਗ ਚ ਰੱਖ ਲਈ?
1: ਚੁਟਕਲਾ ਵਾਲੀ ਬੋਲੀ ਸੁਣਾ ਦੋ। ਚੁਟਕਲਾ ਮੰਡੇ,
2: ਚੁਟਕਲਾ ਮੰਡੇ,
1: ਕੋਈ ਨਾ, ਰੋਸਟਰ ਕੀਤਾ ਪਿਆ, ਵੈਰੀ ਗੁੱਡ।
2: ਇਹਨੂੰ ਵਾਪਸ ਰੱਖ ਲਓ ਤੁਸੀਂ ਜੋੜ ਕੇ ਨਾ। ਹਾਂਜੀ
3: ਜੀ,
2: ਬੋਲੀ
1: ਬੋਲੀ ਬੋਲੀ ਬੋਲੀ
3: ਮਹਿੰਦੀ ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚਦੀ, ਮਹਿੰਦੀ ਕਿਤੇ ਵਿੱਚ ਨੱਚਦੀ, ਮੇਰੇ ਤਮਕ ਕਾ।

0: ਬੜਾ ਘੈਂਟ ਗਾਣਿਆ ਹੀ ਵੈਮ ਸਾਰੀਆਂ ਟੋਨਾਂ ਯਾਦ ਕਰਤੀਆਂ ਵਾ
1: ਕ੍ਰਿਸ਼ਨਾ
0: ਕਹਿੰਦੀ ਆ ਕਿ ਕ੍ਰਿਸ਼ਨਲ ਕਹਿੰਦੀ ਭਲਾ
1: ਕ੍ਰਿਸ਼ਨਾ
0: ਕ੍ਰਿਸ਼ਨਾ ਕਹਿੰਦੀ ਆ ਓਕੇ ਮੈਨੂੰ ਲੱਗਦਾ ਉਹ ਕਹਿੰਦੀ ਆ ਕ੍ਰਿਸ਼ਨਲ
2: ਗੁੱਡ ਨੇਮ ਦੋ ਹਨਾ
0: ਹਨਾ
2: ਹਾਂ ਅੰਬਰ ਲੇਟ ਹੋ ਗਏ ਥੋੜਾ 30 ਸਾਲ
0: ਹਾਂਜੀ ਤੇ ਤੁਸੀਂ ਕੀ ਸੁਣਾਓਗੇ
1: ਚੁਟਕਲਾ
0: ਓਕੇ
1: ਸੰਤਾ ਕਹਿੰਦਾ ਭਾਬੀ ਦਾ ਕੀ ਨਾਮ ਹੈ ਪਾਪੂ ਕਹਿੰਦਾ ਗੂਗਲ ਕੁਮਾਰੀ ਸੰਤਾ ਉਹ ਕਿਉਂ ਪੱਪੂ ਸਵਾਲ ਇੱਕ ਪੁੱਛੋ ਜਵਾਬ ਦੱਸ ਦਿੰਦੀ
2: ਹੈ ਗੁੱਡ ਲੌਜਿਕ
0: ਤਾਜ ਕੌਣ ਜਿੱਤੂ ਫਿਰ ਫਾਈਨਲ ਹੈਲੋ
2: ਹੈਲੋ ਹੈਲੋ
0: ਮੈਸੀ ਤੇ ਗੋਲਡਨ ਬੂਟ ਜਿੱਤੂ ਨਾ ਮੈਂ ਤੇ ਫਿਰ ਅਰਜਨਟੀਨਾ ਜਿੱਤੂ ਹੈ ਮੈਸੀ ਜਿੱਤੂਗਾ ਹੋ ਸਕਦਾ ਮੈਸੀ ਬੂਟ ਬੂਟ ਜਿੱਤ ਜੇ ਕੱਲਾ ਇੱਥੇ ਕੁਐਸਚਨ ਮਾਰਕ ਰਹਿ ਗਿਆ
2: ਕੁਛ ਤੇ ਆਏਗਾ
0: ਲੂਪ ਹੋਲ ਰਹਿ ਗਿਆ ਯਹਾਂ ਪੇ ਅਰੇ ਕਿਆ ਮੰਗ ਲਿਆ
2: ਯੇ ਕਿਆ ਹੋ ਗਿਆ ਕੈਸੇ ਹੁਆ
0: ਥੈਂਕ ਯੂ ਤੇ ਨੈਕਸਟ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ
2: ਤੁਹਾਡਾ
3: ਮੈਂ ਬੜਿਆ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਬਹੁਤ ਵਧੀਆ
2: ਬਹੁਤ ਵਧੀਆ
0: ਤੁਸੀਂ ਤਿਆਰ ਹੋ ਗਏ ਹੋ ਬੈਗ ਬੁੱਕ ਪੈਕ ਕਰ ਲਿਆ
3: ਹਾਂਜੀ
0: ਰੋਟੀ ਪਾਣੀ ਛਕ ਲਿਆ ਬੜੇ ਆਰਗਨਾਈਜ਼ਡ ਹੋ
2: ਗੁੱਡ ਯਾਰ
0: ਵੈਰੀ ਨਾਈਸ ਮੈਂ ਵੀ ਏਦਾਂ ਕਰਿਆ ਕਰਨਾ ਮੈਂ ਵੀ ਕੱਪੜੇ ਰਾਤ ਨੂੰ ਪਾ ਕੇ ਸੌ ਜਾ ਕਰਨਾ
2: ਬੈਸਟ
0: ਬੀਬੀ ਧੀ ਆ ਨਾ ਇਹ ਮੰਮਾ ਦੀ ਬਹੁਤ ਹੈਲਪ ਕਰਦੀ ਆ
3: ਸਾਰੇ ਤਾਗਿਆ ਦੇ ਮੇਰੇ ਬਾਪੇ ਆਦੇ ਪਾਏ ਇੱਕ ਤਵੀਤ
0: ਉਹਦਾ
3: ਕਰਦਾਰੀ ਜਦੋਂ ਲੜਦਾ ਲਾਦੇ
0: ਕਰਦਾਰੀ ਜਦੋਂ ਲੜਦਾ ਲਾਦੇ
3: ਕਰਦਾਰੀ
0: ਜਦੋਂ ਲੜਦਾ ਲਾਦੇ ਕਰਦਾਰੀ ਜਦੋਂ ਲੜਦਾ ਲਾਦੇ ਕਰਦਾਰੀ ਥੈਂਕ ਯੂ ਬੁੱਤੂ ਆ ਤੇ ਬੜਾ ਸੋਹਣਾ ਸੀ
2: ਵੈਰੀ ਨਾਈਸ
0: ਤੇਗ ਜਦੋਂ ਤੇਗ ਤੁਸੀਂ ਸੁਣਾਉਂਦੇ ਹੋ ਨਾ ਜਦੋਂ ਤੁਸੀਂ ਭੁੱਲ ਜਾਂਦੇ ਹੋ ਤੇ ਉਦੋਂ ਤੁਹਾਨੂੰ ਦਾਦੀ ਯਾਦ ਕਰਾਉਂਦੇ ਆ ਤੇ ਜਦੋਂ ਐਂਬਰ ਭੁੱਲ ਜਾਂਦੀ ਆ ਉਦੋਂ ਤੁਸੀਂ ਯਾਦ ਕਰਾਉਂਦੇ ਹੋ ਹੈਨਾ ਕਈ ਵਾਰੀ ਮੰਮਾ ਦੱਸਦੇ ਹੁੰਦੇ ਜਿਹੜੀਆਂ ਬੋਲੀਆਂ ਤੇ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਬੁਝਾਰਤਾਂ ਉਹ ਮੈਨੂੰ ਲੱਗਦਾ ਦਾਦੀ ਦੱਸ ਦਿੰਦੇ
2: ਦਾਦੀ ਦੱਸ ਦਿੰਦੇ ਹੋਣੇ
3: ਦਾਦੂ ਵੀ ਦੱਸ ਦਿੰਦੇ ਆ
0: ਤੁਹਾਡੇ ਕੋਲ ਕਿੰਨੇ ਜਾਣੇ ਆ ਤੁਹਾਡੀ ਹੈਲਪ ਕਰਨ ਲਈ ਨਾ ਯੂ ਆਰ ਸੋ ਲੱਕੀ ਥੈਂਕ ਯੂ ਤੇ ਅੱਜ ਐਂਬਰ ਹੈਗੀ
3: ਹਾਂਜੀ ਪਰ ਉਹ ਤੋਂ ਪਹਿਲਾਂ ਜਿਹੜਾ ਫੈਕਟ ਦੱਸਦਾ ਬਾਡੀ ਦਾ
0: ਹਾਂਜੀ ਹਾਂਜੀ ਹਾਂਜੀ ਹਾਂਜੀ
3: ਆਪਣਾ ਖੰਡ ਵਿੱਚ ਮਿਡਲ ਖੰਡ ਵਿੱਚ ਸਭ ਤੋਂ ਛੋਟਾ ਬੋਨ ਆ ਤੇ ਉਸ ਸਭ ਤੋਂ ਛੋਟਾ ਬੋਨ ਦਾ ਨਾਮ ਆ
2: ਫੰਕਸ਼ਨ ਕੀ ਹੁੰਦਾ ਫਿਰ
3: ਮੈਨੂੰ ਪਤਾ ਨਹੀਂ ਹੈਗਾ ਪਰ ਮੇਰੀ ਫਰੈਂਡ ਨੇ ਦੱਸਿਆ ਤੇ ਸਮਾਲੈਸਟ ਬੋਨ ਈਅਰ ਦੇ ਵਿੱਚ ਹੁੰਦਾ ਤੇ ਮੰਮਾ ਨੇ ਦੱਸਿਆ ਸਮਾਲੈਸਟ ਬੋਨ ਜਿਹੜਾ ਈਅਰ ਦੇ ਵਿੱਚ ਹੁੰਦਾ ਨਾਮ ਸਟੇਪਸ ਹੁੰਦਾ
2: ਐਬਸੋਲੂਟਲੀ ਕਰੈਕਟ ਤੇ ਜਦੋਂ ਆਵਾਜ਼ ਜਾਂਦੀ ਹੈ ਨਾ ਉਹਦੇ ਤੋਂ
3: ਤੇ ਉਹ ਹੋਰ ਵੀ ਛੋਟਾ ਆਈਸ ਕ੍ਰੀਮ ਤੋਂ
0: ਓਕੇ
2: ਹਾਏ ਅੱਛਾ
0: ਇਹ ਉਹ ਤਾਂ ਨਹੀਂ ਜਿਹੜਾ ਪਹਿਲਵਾਨਾਂ ਦਾ ਟੁੱਟਾ ਹੁੰਦਾ
2: ਨਹੀਂ ਨਹੀਂ ਇਹ ਜ਼ਿਆਦਾ ਇੰਟਰਨਲ ਹੁੰਦਾ ਇਹ ਨਹੀਂ ਟੁੱਟਦਾ
0: ਓਕੇ ਗੁੱਡ ਥੈਂਕ ਯੂ ਤੇ
2: ਥੈਂਕ ਯੂ ਤੇ
3: ਥੈਂਕ ਯੂ ਅੰਮਾ ਨਾਲ ਗੱਲ ਕਰ ਲਓ
0: ਹਾਂਜੀ ਸਤਿ ਸ਼੍ਰੀ ਅਕਾਲ
3: ਅੰਮਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਅੰਬਰ ਜੀ ਤੁਸੀਂ ਤੇ ਬੜਾ ਪਿਆਰਾ ਪਿਆਰਾ ਬੋਲਦੇ ਹੋ
3: ਹਾਂਜੀ
0: ਜਾਓਗੇ ਅੱਜ ਕਿੰਡਰ
3: ਅੱਛਾ
0: ਜਾਓਗੇ ਓਕੇ
2: ਗੁੱਡ
0: ਤੇ ਕੀ ਸੁਣਾਓਗੇ ਬੋਲੀ ਓਕੇ ਤੁਹਾਡੇ ਨਾਲੋਂ ਤੇ ਪਹਿਲਾਂ ਲਾਹੀ ਨੇ ਸੁਣਾਤੀ ਬੋਲੀ।

0: ਵੈਰੀ ਨਾਈਸ
1: ਵੈਰੀ
0: ਤੇ ਨਾਲ ਲਾਹੀ ਨੇ ਵੀ ਸੁਣਾਤੀ ਬੋਲੀ ਪਿੱਛੋਂ
1: ਹਾਂ ਉਹਨੇ ਵੀ ਤਰਜ ਦੇ ਦਿੱਤੀ ਥੋੜੀ ਜਿਹੀ
0: ਲਿਖਿਆ ਉਹ ਸਾਥ ਦਿੰਦੀ ਇੱਕ ਹੋਰ ਬੋਲੀ ਤਿਆਰ ਹੋ ਗਈ ਸਾਡੀ ਥੈਂਕ ਯੂ ਹੈਲੋ ਬਾਏ ਬਾਏ
1: ਬਾਏ
0: ਹੈਲੋ ਚੀਜੀ
1: ਡੁੱਗੀ ਬਾਹਰ ਕੱਢੋ
0: ਉਹਨੂੰ ਕਿਸੇ ਨੇ ਉਹਨੂੰ ਕਿਸੇ ਨੇ ਦੱਸਿਆ ਨੀ ਹੈ ਨਾ ਵੀ ਜਾਨਵਰਾਂ ਦੇ ਰੇਡੀਓ ਕਰ ਲਿਆ ਚਲੋ ਆਪਾਂ ਫਿਰ ਉਹਨਾਂ ਚਿਰ ਮੰਨਤ ਨੂੰ ਲੈ ਲੈਣੇ ਮੰਨਤ ਫਤਿਹ ਤੁਸੀਂ ਆਉਣੇ ਰਹੋ
1: ਹੈਲੋ ਹੈਲੋ
0: ਹੈਲੋ
2: ਅੰਕਲ ਜੀ ਨਾਲੇ
1: ਕ੍ਰਿਸ਼ਨਾ ਵੀਰ ਜੀ ਕਿਵੇਂ ਹੋ
0: ਕੀ ਹਾਲ ਆ
2: ਕਿਹਦੇ
0: ਨਾਲ ਰਲ ਕੇ ਕੰਮ ਕਰਾਤਾ ਅੱਛਾ ਮੈਨੂੰ ਲੱਗਾ ਸੂਰਜ ਨਾਲ ਤੁਸੀਂ ਚੜਨ ਚ ਮਦਦ ਕੀਤੀ ਸੂਰਜ ਦੀ
2: ਬੁਲਾਤਾ ਨਾ ਉਦੋਂ ਫਿਰ ਨਾਲਦਣਾ ਆਈ ਜਿੰਨਾ ਮਰਜੀ ਪਿਆ ਹੋਵੇ ਵਜੇ ਫਿਰ ਬਾਅਦ ਚ ਮੰਮਾ ਨੇ ਮੇਰੀ ਹੈਲਪ ਕੀਤੀ ਤੇ ਹੁਣ ਸਾਨੂੰ ਇੱਕ ਐਕਸਟਰਾ ਪ੍ਰਾਈਜ਼ ਮਿਲਦਾ ਨਾ
0: ਪੜ੍ਹੋਗੇ ਫਿਰ ਵੀਕਐਂਡ ਤੇ
2: ਅੱਛਾ
0: ਵੀਕਐਂਡ ਤੇ ਪੜ੍ਹਦੇ ਹੁੰਦੇ ਬਹਿ ਕੇ
2: ਮੇਰੀ ਬੋਲੀ ਜਿਹੜੀ ਪਹਿਲਾਂ ਸੁਣਾਉਣੀ ਸੀ ਨਾ ਉਹਨੇ ਚੋਰੀ ਕਰ
0: ਚੋਰੀ ਥੋੜੀ ਹੁੰਦੀ ਆ ਉਹ
2: ਮੇਰੇ ਕੋਲ ਨਾ ਇੱਕ ਹੋਰ ਬੋਲੀ ਦਿਮਾਗ ਚ ਸੀਗੀ ਚਲੋ
1: ਨਹੀਂ ਤੁਸੀਂ ਬੈਕਅਪ ਰੱਖਿਆ ਹੈ
0: ਤੁਸੀਂ ਸੇਮ ਵੀ ਸੁਣਾ ਸਕਦੇ ਹੋ
1: ਹਾਂ ਹਾਂ ਹਾਂ ਸੇਮ ਸੁਣਾ ਦੋ ਤਾਂ ਕੀ ਹੋਇਆ
2: ਇਹ ਕੋਈ ਨਾ
1: ਅਸੀਂ ਵਾਈ ਵੀ ਕਰਨਾ ਸੋਚ ਕਰ ਲਾਂਗੇ ਦੁਬਾਰਾ
2: ਇਹ ਚ ਹਾਸਾ ਵੀ ਆਊਗਾ
0: ਅੱਛਾ ਹਾਸਾ ਵੀ ਆਊਗਾ
1: ਚਲੋ ਠੀਕ ਹੈ
0: ਚਲੋ ਚਲੋ ਹਾਂ ਹੋ ਗਿਆ
2: ਇੱਕ ਵਾਰੀ ਨਾ ਤਿੰਨਾ ਸੂਟ ਲੈ ਰਹੀ ਆਂਦੀ ਆ ਟੀਕ ਵਾਲੇ ਬਾਈ ਨੂੰ ਕਹਿੰਦੀ ਆਵੇ ਦੇ ਦੇ ਉਹ ਵੀ ਦੇ ਦੇ ਚਲ ਉਹ ਵੀ ਦੇ ਦੇ ਹੁਣ ਫਿਰ ਥੋੜੇ ਟਾਈਮ ਬਾਅਦ ਉਹ ਕਹਿੰਦੇ ਲੈ ਹੁਣ ਬੈਲ ਦੇ ਚਲੀ ਗਈ ਸੀ ਉਹਦੀ ਅੱਖ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਬੀਬੀ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਲੈ ਮਨਤ ਦਮ ਬੀੜਾ ਉੱਠਿਆ ਨੀ ਦਮ ਬੀੜਾ ਉੱਠਿਆ ਦਮ ਬੀੜਾ ਉੱਠਿਆ ਦਮ ਬੀੜਾ
1: ਵੈਰੀ ਗੁੱਡ ਮਨਤ ਵੈਰੀ ਗੁੱਡ
0: ਥੈਂਕ ਯੂ ਮਨਤ
2: ਹਾਂਜੀ
0: ਹਾਂਜੀ
2: ਸਤਿ
1: ਸ਼੍ਰੀ ਅਕਾਲ ਕਿਵੇਂ ਹੋ ਫਤਿਹ ਜੀ
2: ਮੈਂ ਵਧੀਆ ਤੇ ਕਿਵੇਂ ਹੋ
0: ਠੀਕ ਹਾਂ
1: ਯਾਰ ਬੈਸਟ ਅੱਜ ਤਾਂ ਧੁੱਪ ਤੱਪ ਚੜ ਆਈ ਹੈ ਬਹੁਤ ਹੈ
0: ਹੋਰ ਜੇ ਆਂਟੀ ਉਹ ਬਾਜ਼ਾਰ ਤੋਂ ਹੀ ਨਾ ਤੇ ਤੁਸੀਂ ਆਨਸਰ ਨਹੀਂ ਜੇ ਦੇਣਾ
1: ਪੈਣਾ ਜੇ ਮੈਂ ਤੇ ਕੰਪਿਊਟਰ ਹੁਣੇ ਬੰਦ ਕਰਤਾ
0: ਆਹੋ ਹਾਂਜੀ
2: ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਸਾਡੇ ਘਰੇ ਆ ਗਈ
0: ਜਸਪ੍ਰੀਤ ਕੌਰ ਸਾਡੀ ਮੰਮੀ ਜੀ ਇਹ ਵੀ ਦੱਸੋ ਨਾ ਲੋਕਾਂ
1: ਨੂੰ ਕਨਫਿਊਜ਼ ਹੋ ਗਿਆ ਯਾਰ ਮੈਂ ਕਿਹਾ ਸ਼ਾਇਦ ਪੁਰਾਣਾ
0: ਹੈ ਲੋਕਾਂ ਨੂੰ ਐ ਭੁਲੇਖਾ ਪੈਣਾ ਵੀ ਤੁਹਾਡੇ ਘਰ ਸਿਸਟਰ ਆ ਗਈ ਇੱਕ
1: ਸਹੀ ਗੱਲ ਮੈਂ ਵੀ ਸੋਚਿਆ ਮੈਂ ਕਿਹਾ ਨਾਮ ਪਹਿਲੀ ਬਣਾ ਕੇ ਰੱਖਿਆ
0: ਹੈ ਤੁਸੀਂ ਬਣਾਈ ਆ ਪਾਪਾ ਕੀ ਪਸੰਦ ਫਤਿਹ ਕੀ ਪਸੰਦ ਜਸਪ੍ਰੀਤ
1: ਜਸਪ੍ਰੀਤ
0: ਵੈਰੀ ਨਾਈਸ ਫਤਿਹ ਯਾਰ ਅੱਜ ਤੇ ਤੁਸੀਂ ਇੰਨੀ ਸੋਹਣੀ ਬੋਲੀ ਸੁਣਾਈ ਤੁਹਾਡਾ ਮੇਰਾ ਜੀ ਕਰਾ ਤੁਹਾਨੂੰ ਗਜਿਲੀਅਨ ਫਾਈਨ ਕਰਾਂ ਸਾਡੇ ਨਾਲ ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ ਤੇ ਜੇ ਨਹੀਂ ਤੇ ਰੈਡੀ ਤੇ ਫਿਰ ਸਤਿ ਸ੍ਰੀ ਅਕਾਲ ਜੀ ਅਨਾਹਤ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ ਹਾਂਜੀ ਕੀ ਹਾਲ ਨੇ ਤੁਹਾਡੇ
2: ਠੀਕ ਆ ਤੁਹਾਡਾ ਕੀ ਹਾਲ ਆ
0: ਜੀ ਬਹੁਤ ਵਧੀਆ ਕੀ ਸੁਣਾਓਗੇ
2: ਅਮਨੇ ਕੀ ਚੁਟਕਲਾ
0: ਹਾਂਜੀ
2: ਇੱਕ ਵਾਰੀ ਇੱਕ ਕੁੜੀ ਇੱਕ ਭਿਖਾਰੀ ਨੂੰ$2 ਦਾ ਸਿੱਕਾ ਦਿੰਦੀ ਆ ਤੇ ਫਿਰ ਉਹ ਸਿੱਕਾ ਜੰਪ ਕਰਕੇ ਬਾਹਰ ਨਿਕਲ ਗਿਆ ਫਿਰ ਉਹ ਭਿਖਾਰੀ ਆਪੇ ਉਹਨੂੰ ਚੱਕ ਕੇ ਵਾਪਸ ਉਹਨੇ ਆਪਦੇ ਡੋਰੀ ਚ ਪਾਤਾ ਤੇ ਫਿਰ ਉਹ ਕੁੜੀ ਕਹਿੰਦੀ ਇਹ ਮੈਨੂੰ ਸਿੱਕਾ ਕਿਵੇਂ ਦਿਖਿਆ ਤੂੰ ਤਾਂ ਅੰਨਾ ਵਾ ਤੇ ਫਿਰ ਉਹ ਭਿਖਾਰੀ ਕਹਿੰਦਾ ਨਹੀਂ ਨਹੀਂ ਮੈਂ ਅੰਨਾ ਨੀ ਮੈਂ ਉਹ ਅੰਨੇ ਭਿਖਾਰੀ ਦੀ ਜੋਬ ਲੈ ਰਿਹਾ ਉਹ ਅਸਲ ਚ
1: ਅਗਲਾ ਫਿਲਮ ਵੇਖਣ ਗਿਆ ਕਿਸੇ ਨਾ ਕਿਸੇ ਨੂੰ ਤਾਂ ਕੰਮ ਦਊਗਾ ਵੈਰੀ ਗੁੱਡ ਵੈਰੀ ਨਾਈਸ
0: ਹਾਂਜੀ ਹਾਂਜੀ
3: ਇੱਕ ਬੰਦਾ ਵਕੀਲ ਕੋਲ ਜਾਂਦਾ ਤੇ ਕਹਿੰਦਾ ਵੀ ਮੈਨੂੰ ਨਾ ਆਪਦੀ ਪਤਨੀ ਤੋਂ ਤਲਾਕ ਚਾਹੀਦਾ ਤੇ ਵਕੀਲ ਕਹਿੰਦਾ ਕਿਉਂ ਕੀ ਹੋਇਆ ਪਤੀ ਕਹਿੰਦਾ 5 ਮਹੀਨੇ ਹੋ ਗਏ ਮੇਰੇ ਨਾਲ ਬੋਲਦੀ ਹੋਈ ਨੀ ਤੇ ਵਕੀਲ ਕਹਿੰਦਾ ਤੁਸੀਂ ਐਂ ਕਰੋ ਘਰੇ ਜਾਓ ਇੱਕ ਵਾਰੀ ਹੋਰ ਸੋਚ ਲਓ ਪੱਕਾ ਤਲਾਕ ਲੈਣਾ ਐਵੇਂ ਦੀਆਂ ਪੱਤੀਆਂ ਬਾਰ ਬਾਰ ਨਹੀਂ ਮਿਲਦੀਆਂ
1: ਦੇਖ ਲੋ ਬਈ ਅਗਲੇ ਨੇ ਆਪਣਾ ਬਿਜ਼ਨਸ ਹੀ ਆਨ ਦਿੱਤਾ ਕਹਿੰਦਾ ਇੰਨਾ ਰੇਅਰ ਹੈ ਵੈਰੀ ਨਾਈਸ ਦੀਦੀ
0: ਥੈਂਕ ਯੂ
3: ਹੈਵ
1: ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਅਨਾਹਤ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਬਹੁਤ ਵਧੀਆ ਕੀ ਸੁਣਾਓਗੇ ਅੱਜ ਇੱਕ ਗਾਣਾ ਓਕੇ
4: ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਜਿਹੜੀ ਟੁੱਕ ਟੁੱਕ ਪੈਂਦੀ

0: ਵੇਲ ਮੈਂ ਦਿਖੱਟੀ ਨੀ ਮਹੰਗਾ ਬਣਵਾਉਣੀ ਆ, ਵੇਲ ਮੈਂ ਦਿਖੱਟੀ ਨੀ ਮਹੰਗਾ ਬਣਵਾਉਣੀ ਆ, ਪਾਣ ਦੇ ਵੇਲੇ
1: ਓਕੇ ਜੀ,
0: ਜਿਹੜੀ ਕੱਲ ਵਿਆਹੀ ਸੀ
1: ਓਕੇ ਜੀ,
0: ਜਿਹੜੀ ਟਕੀਆ ਤੋਂ ਆਈ ਸੀ
1: ਓਕੇ ਜੀ,
0: ਜਿਹੜੀ ਮੇਰੀ
1: ਓਕੇ ਜੀ,
0: ਪਿਛਵਾੜੇ ਮਿਲਦੀ
1: ਓਕੇ ਜੀ,
0: ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲ ਨਾਲੇ ਆਪਾ, ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲ ਨਾਲੇ ਆ.
2: ਗਾਬਾ ਸਾਹਿਬ ਆਏ ਨੇ. ਸਤਿ ਸ੍ਰੀ ਅਕਾਲ ਗਾਬਾ ਸਾਹਿਬ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ
3: ਅੰਕਲ ਜੀ ਤੇ ਵੀਰ ਜੀ ਤੇ
2: ਮੇਰੇ ਸਾਰੇ ਸੁਣੋ. ਗਾਬਾ ਸਾਹਿਬ ਛੁੱਟੀ ਅੱਜ ਕੇ ਵੈਸੇ ਆ ਗਏ?
3: ਕਿਹੜਾ
2: ਲਿਆਂਦਾ ਜੀ ਫਿਰ ਗਾਣਾ? ਖਿੱਚ ਤੋਂ ਮਾੜਾ ਜਿਹਾ ਕੰਮ, ਫਿਰ ਅੱਜ ਲਾਈਨ ਬੜੀ ਲੰਮੀ ਜੀ.
1: ਅੱਜ ਰਾਤ ਚਾਨਣੀ ਮੈਂ ਟੁਰਾਂ ਵਾਲਾ ਗਾਣਾ ਆ.
2: ਅੱਛਾ, ਕਰੋ ਹੋਰ.
1: ਦੀਦਾਰ ਸਿੰਘ ਪਰਦੇਸੀ ਜੀ ਨੇ.
2: ਅੱਛਾ, ਦੀਦਾਰ ਸਿੰਘ ਪਰਦੇਸੀ ਨੇ. ਓਕੇ,
1: ਹਾਂਜੀ.

चाननी मैं टुरा मेरा नाल टुरे पर छावा जिंदे में

0: ਵਾਹ ਗਾਬਾ ਸਾਹਿਬ
1: ਬਹੁਤ ਖੂਬ
0: ਆਤਿਕ ਰਹਾ ਜਿਹੜੀ ਤੁਸੀਂ ਤੇ
1: ਵੈਰੀ ਨਾਈਸ ਵੈਰੀ ਨਾਈਸ
0: ਇੱਕ ਤੋਂ ਇੱਕ ਵੱਧ ਕੇ ਤੁਸੀਂ ਤੇ ਥੈਂਕ ਯੂ ਗਾਬਾ ਸਾਹਿਬ
1: ਥੈਂਕ ਯੂ ਸੋ ਮਚ
2: ਥੈਂਕ ਯੂ ਬਾਏ ਹੈਵ ਅ ਨਾਈਸ ਡੇ
0: ਬਹੁਤ ਸੋਹਣਾ ਵੀ ਢੇਰ ਦੁਆਵਾਂ ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਅਸੀਸ ਕੌਰ ਤੁਸੀਂ ਆਉਂਦੇ ਰਹੋ ਠੰਡ ਲੱਗਣੀ
1: ਮੈਨੂੰ
0: ਲੱਗਦਾ ਇਹਨੇ ਕੱਪੜੇ ਵੀ ਪਾਏ ਹੋਣੇ ਨਾ ਮੋਟੇ
1: ਵਾਰਮਰ ਸ਼ਾਵਰ ਹੈ
0: ਜੈਕਟ ਪਾਈ ਹੋਣੀ ਆ ਚਲੋ ਕੀ ਸੁਣਾਓਗੇ ਫਿਰ ਅੱਜ ਜੈਕਟ ਪਾ ਕੇ ਪਰ ਉਹਨੂੰ ਦੱਸਣਾ ਸੀ ਨਾ ਤੁਸੀਂ ਏਦਾਂ ਮਾਈਂਡ ਕਰ ਸਕਦੇ
1: ਤੁਸੀਂ ਤਾਂ ਦੱਸਿਆ ਕਰੋ ਨਾ ਮਾਈਂਡ ਤੇ ਕਰ ਸਕਦੀ ਜੇ ਬੋਲਦੀ ਦੇਖ ਲਈ
2: ਉਹਦੇ ਕੋਲ ਕੰਨ ਵੀ ਨਹੀਂ ਹੈਗੇ
0: ਲੈ
1: ਏਦਾਂ ਨਹੀਂ ਹੋ ਸਕਦਾ
0: ਏਦਾਂ ਨਹੀਂ
1: ਆਈ ਡੋਨਟ ਥਿੰਕ ਸੋ ਆ ਬਾਹਾਂ ਕੰਨੀ ਤਾਂ ਹੁੰਦੀਆਂ ਟੀ-ਸ਼ਰਟ ਦੀਆਂ
2: ਨਹੀਂ
0: ਹਾਂ ਏਦਾਂ ਥੋੜੀ ਕੋ ਵਾਰਮਰ ਵੀ ਕੋ ਪਸੰਦ ਥੋੜੀ ਕਰਦਾ ਹੋਊਗਾ ਕਿਸੇ ਦੇ ਥੱਲੇ ਲੱਗਣਾ
1: ਵਾ
2: ਵਾਰਮਰ ਉਹਦੇ ਕਰਕੇ ਹੀ ਤਾਂ ਪੜਿਆ
0: ਨਹੀਂ ਨਹੀਂ ਪਰ
2: ਟੀ-ਸ਼ਰਟ ਦੇ ਲੱਗਣਾ ਚਾਹੀਦਾ ਹੁੰਦਾ ਕਿਉਂਕਿ ਉਹ ਫਿਰ ਗਰਮ ਗਰਮ ਹੋ ਜਾਂਦਾ
0: ਆਹ ਪਰ ਉਹਨਾਂ ਨੂੰ ਪਤਾ ਤੇ ਹੋਣਾ ਚਾਹੀਦਾ ਨਾ ਵੇਖੋ ਟੀ-ਸ਼ਰਟ ਦੇ ਕੰਨ ਹੁੰਦੇ ਆ ਵਾਰਮਰ ਦੇ ਕੰਨ ਵੀ ਨਹੀਂ ਹੁੰਦੇ
1: ਹਾਂ ਇਹ ਤੇ ਗੱਲ ਠੀਕ ਹੈ
0: ਟੀ-ਸ਼ਰਟ ਨੂੰ ਤੇ ਦੱਸ ਹੀ ਸਕਦੇ ਹੋ
1: ਯੂ ਨੋ ਐਮਪੈਥੀ ਦੀ ਗੱਲ
0: ਮੈਨੂੰ ਲੱਗਦਾ ਇਹਨਾਂ ਨੇ ਨਾ ਸਟicker ਤੋਂ ਨਾ ਪੜੀਆਂ ਨਹੀਂ ਇਨਸਟਰਕਸ਼ਨਸ ਇਹਨਾਂ ਨੇ
1: ਹਾਂ ਤੁਹਾਡੇ ਸਟicker ਤੇ ਲਿਖਿਆ ਹੋਣਾ ਅੱਜ ਘਰ ਆ ਕੇ ਪੜਿਓ
2: ਸਟicker ਤੇ ਕਦੋਂ ਲਿਖਿਆ ਹੋ ਭੁੱਲ ਜੀ ਤਾਂ ਹੈ ਨਹੀਂ ਨਾ ਉਹਨਾਂ ਕੋਲ ਕੰਨ ਹੈ ਨਾ ਉਹਨਾਂ ਕੋਲ ਅੱਖਾਂ ਨਾ ਉਹਨਾਂ ਕੋਲ ਨੱਕ ਹੈ
0: ਪਰ ਉਹ ਤੇ
1: ਮਾਈਂਡ ਤੇ ਹੈ ਨਾ ਮਾਈਂਡ ਕਰ ਜਾਂਦੀਆਂ
0: ਉਹਨਾਂ ਕੋਲ ਕੁਝ ਨਹੀਂ ਹੈਗਾ ਉਹਨਾਂ ਨੇ ਤਾਂ ਹੀ ਉਹ ਸਟicker ਤੇ ਲਿਖ ਕੇ ਤੇ ਵੱਖੀ ਚ ਲਾਇਆ ਹੁੰਦਾ ਵਾ
2: ਨਹੀਂ
0: ਉਹ ਤਾਂ ਹੀ ਉਹਨਾਂ ਨੇ ਸਟicker ਤੇ ਲਾਇਆ ਹੁੰਦਾ ਨਹੀਂ ਤੇ ਬੰਦੇ ਬੋਲਦੇ ਆ ਤੇ ਬੰਦਿਆਂ ਦੇ ਉੱਤੇ ਤਾਂ ਹੀ ਉਹ ਸਟicker ਨਹੀਂ ਲੱਗਦਾ
1: ਹਾਂ
0: ਤੇ ਟੀ-ਸ਼ਰਟਾਂ ਨਹੀਂ ਬੋਲ ਸਕਦੀਆਂ ਤੇ ਉਹਨਾਂ ਦੇ ਸਟicker ਲੱਗਾ
1: ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਸਟicker ਲੱਗਾ ਹੋਵੇ
2: ਟੀ-ਸ਼ਰਟਾਂ ਨਹੀਂ ਬੋਲਦੇ
0: ਹਾਂ ਨਹੀਂ ਬੋਲਦੀਆਂ ਪਰ ਉਹਨਾਂ ਦੇ ਸਟicker ਤੇ ਲੱਗਾ ਹੁੰਦਾ ਨਾ
1: ਸਟicker ਤੇ ਸਾਰਾ ਦੱਸਿਆ ਹੁੰਦਾ ਕਿ ਇਹ ਮਾਈਂਡ ਕਰ ਜਾਂਦੀ ਹੈ ਇਹਨਾਂ ਨੂੰ ਇਸ ਤਰ੍ਹਾਂ ਕਹਿ ਦੇਈਦਾ ਕਿ ਅੱਜ ਯਾਰ ਵਾਰਮਰ ਨਾਲ ਵੇਅਰ ਕਰਾਂਗੇ ਜਾਂ ਫਿਰ ਜੈਕਟ ਹੋਊਗੀ ਤੇਰੇ ਉੱਪਰ ਤੂੰ ਬਹੁਤਾ ਦਿਸਣਾ ਨਹੀਂ
0: ਤੁਸੀਂ ਵੇਖੋਗੇ ਨਾ ਤੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇੰਨੇ ਡਿਗਰੀ ਜਦੋਂ ਇਹ ਗਰਮ ਹੋ ਗਈਆਂ ਤੇ ਫਿਰ ਇਹਨਾਂ ਨਾਲ ਗੱਲ ਕਰਨੀ ਤੁਸੀਂ
1: ਹਾਂ ਐਬਸੋਲੂਟਲੀ ਰਾਈਟ
2: ਹੂੰ
0: ਲੈ ਤੁਸੀਂ ਚੱਲ ਚੈੱਕ ਕਰ ਲਿਓ ਤੁਸੀਂ ਸਾਡੀ ਕਿਹੜੀ ਮੰਨਣੀ ਹੈ ਤੁਸੀਂ ਚਲੋ ਕੀ ਸੁਣਾਓਗੇ ਤੁਸੀਂ ਝੂਠ ਨੀ ਬੋਲ ਸਕਦੀ
1: ਹੋ ਸਕਦਾ ਅਡਲਟ ਵਾਲੀਆਂ ਟੀ-ਸ਼ਰਟਾਂ ਆਉਂਦੀਆਂ ਹੋਣ ਉਹ ਬੋਲਦੀਆਂ ਹੋਣ ਜੇਕਰ ਸਮ ਟਾਈਮ ਹਜੇ ਛੋਟੀ ਹੈ ਨਾ
0: ਸਾਰੀਆਂ ਨੀ ਬੋਲਦੀਆਂ
1: ਨਹੀਂ ਇਹ ਤਾਂ ਨੀ ਹੋ ਸਕਦਾ
0: ਮੈਂ ਵੇਖੀ ਸੀ ਅਸੀਸ ਬੁੱਤ ਮੈਂ ਕਾਰਟੂਨ ਚ ਵੇਖੀ ਸੀ ਇੱਕ ਨਾ ਬੋਲਦੀ ਸੀ ਟੀ-ਸ਼ਰਟ
1: ਹਾਂ ਗੂਫੀ ਗੂਫੀ ਦੀ ਟੀ-ਸ਼ਰਟਸ ਬੋਲਦੀਆਂ ਗੂਫੀ ਜਾਣਦੇ ਤੁਸੀਂ
2: ਕਦੇ ਕਦੇ ਕਾਰਟੂਨ ਸਿਲੀ ਹੁੰਦੇ ਮਤਲਬ ਉਹ ਜਿਹੜੇ ਚੀਜ਼ਾਂ ਬੋਲ ਨੀ ਸਕਦੇ
0: ਸਾਨੂੰ ਦੱਸ ਦਿਆ ਕਰੋ ਏਦਾਂ ਦੀਆਂ ਗੱਲਾਂ
2: ਮੇਰੀ ਫਰੈਂਡ ਮੀਰਾ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਇੱਕ ਫਿਲਮ ਆ ਕੇ-ਪੌਪ ਡਿਮਨੈਂਟ ਉਹਨੇ ਕਿਹਾ ਸੀ ਉਹਨੇ ਕੁਛ ਗੂਗਲ ਨੇ ਮੀਰਾ ਨੂੰ ਕੁਛ ਲਾਈਕ ਕੀਤਾ ਸੀ ਤੇ ਫਿਰ ਉਹਨੇ ਮੈਨੂੰ ਦੱਸਿਆ ਬਟ ਮੈਂ ਭੁੱਲ ਗਈ ਵੀ ਉਹਨੇ ਕੀ ਕਿਹਾ ਸੀ
0: ਹਾਂ ਪਰ ਅਸੀਂ ਇਸ ਨੂੰ ਨਹੀਂ ਇਦਾਂ ਕੋਈ ਲਾਈਕ ਕਰ ਸਕਦਾ
1: ਸਮਾਰਟ
0: ਵੈਰੀ ਗੁੱਡ
1: ਸਮਾਰਟ ਗਰਲ
2: ਮੈਂ ਬਹੁਤ ਕਲੈਵਰ ਹੈ ਹਾਂ ਮੈਂ ਬਹੁਤ ਸਮਾਰਟ ਹੈ ਮੈਨੂੰ ਪਤਾ ਵੀ ਉਹ ਲਾਈਕ ਕਰ ਰਿਹਾ
1: ਸੀ ਯਾਰ ਅਸੀਂ ਕਦੋਂ ਹੋਵਾਂਗੇ ਕਲੈਵਰ ਅਸੀਂ ਨਹੀਂ ਹੋਵਾਂਗੇ ਯਾਰ
0: ਲੱਕੀ ਵੀ ਹੈਵ ਅਸੀਸ
2: ਯਾ ਲੱਕੀ ਯੂ ਦੇਖਦੇ ਹੁੰਦੇ ਸੀ ਹੈਨਾ ਉਹ ਦੇਖਦੇ ਆ ਉਹਦਾ ਨਾਮ ਹੈਗਾ ਵਿਕਾਰ ਪਿੰਡਰ ਤੇ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
1: ਉਹ ਕਾਰਟੂਨ
0: ਯਾ ਪਰ ਸਾਡੇ ਕੋਲ ਇੱਕ ਬਸੰਤ ਲਾਲ ਅੰਕਲ ਹੈਗੇ ਉਹ ਵੀ ਬੋਲਦੇ ਆ
1: ਤੇ ਅੰਕਲ ਟੀ ਸ਼ਰਟ ਨੇ
2: ਉਹ ਜਿਹੜੇ ਕਾਰਟੂਨ ਚ ਜਿਹੜੇ ਮੇਰੇ ਪਾਪਾ ਦੇਖਦੇ ਨੇ ਕਾਰਪੈਂਟਰ ਉਹ ਐਕਚੁਅਲੀ ਪਾਕਿਸਤਾਨ ਚ ਰੀਅਲ ਹੈ
0: ਅੱਛਾ ਰੀਅਲ ਹੈ ਓਕੇ ਪਰ ਆ ਵੀ ਰੀਅਲ ਹੈ ਜਿੱਦਾਂ ਬਸੰਤ ਲਾਲ ਬਸੰਤ ਲਾਲ ਅੰਕਲ ਵੀ ਰੀਅਲ ਹੈ ਪਰ ਉਹ ਬੋਲਦੇ ਆ
1: ਹਾਂ ਆ ਦੇਖੋ ਹਾਂ ਹੁਣ ਕਰੋ
0: ਹੋ ਸਕਦਾ ਭਲਾ
2: ਕਦੇ ਕਦੇ ਪੀਪਲ ਉਹਨਾਂ ਦੇ ਉਹਨਾਂ ਆਪਦੇ ਬਲੌਗ ਦਿਖਾਉਂਦੇ ਆ ਦੂਜੇ ਬੰਦਿਆਂ ਨੂੰ ਟੀਵੀਆਂ ਤੇ
0: ਸੁਣਾਓਗੇ ਫਿਰ
1: ਨਾ ਨਾ ਨਾ

0: mein bish. Thank you, Siskar.
1: Bye-bye, see you on Monday.
0: Then I'm going to
1: cloud
0: door. Oh, cloud door. Then I'll t-shirt. Okay, okay, bye-bye.
1: ਸਾਡਾ
0: ਵੀ ਠੀਕ ਹੈ ਲੇਟ ਤੇ ਨੀ ਹੋ ਗਿਆ ਅੱਜ ਅੱਛਾ ਵੈਰੀ ਗੁੱਡ ਆਉਂਦੀ ਗੱਲ
2: ਬਣੀ ਗੱਲ
0: ਹੋ ਗਏ ਤੇ ਹੋ ਗਏ ਆਪਾਂ ਗੱਲ ਕਰਕੇ ਜਾਵਾਂਗੇ
2: ਗੁੱਡ
0: ਹਨਾ ਵੈਰੀ ਗੁੱਡ ਨੀਤ ਕੀ ਸੁਣਾਓਗੇ ਫਿਰ ਅੱਜ
1: ਮੈਂ ਇੱਕ ਬੋਲੀ
0: ਓਕੇ ਵਾਹ
2: ਵੈਰੀ ਗੁੱਡ
0: ਅੱਜ ਤੇ ਬੋਲੀ ਬੋਲੀ ਹੋ ਗਿਆ ਕੰਮ
1: ਆਲੂ ਲੈ ਲੋ ਟਮਾਟਰ ਲੈ ਲੋ ਆਲੂ ਲੈ ਲੋ ਟਮਾਟਰ ਲੈ ਲੋ ਗੋਭੀ ਲੈ ਲੋ ਤੋਲ ਕੇ ਗੋਭੀ ਲੈ ਲੋ ਤੋਲ ਕੇ ਵੀਜੀ ਨੇ ਕੁੱਟ ਖਾਧੀ ਆਸ਼ ਨੱਗੇ ਬੋਲ
2: ਇੱਥੇ ਫੁੱਫੋ ਨੀ ਚੱਲਣੀ ਸੀ
0: ਅੱਛਾ ਇਹਦਾ ਮਤਲਬ ਵੀਰ ਜੀ ਚ ਪਾਵਰ ਜ਼ਿਆਦੀ ਆ ਚਪੇੜ ਮੇਰੇ ਹਿਸਾਬ ਨਾਲ ਤਿੱਖੀ ਬੜੀ ਹੈ ਚਪੇੜ
2: ਤੁਸੀਂ ਆਈ ਜਾਂਦਾ ਤੁਹਾਡੇ ਹਨਾ ਚਲੋ ਜੋ ਹੈ ਸੋ ਹੈ
1: ਤੇ ਤੁਸੀਂ ਪਿੰਡੀ ਦਾ ਛੇਤੀ ਛੇਤੀ ਵਿਆਹ ਕਰੋ ਉਹ ਨਹੀਂ ਤਾਂ ਮੈਂ ਇੱਕ ਹੋਰ ਮੁੰਡਾ ਲੱਭ ਦੇਣਾ
2: ਬੱਲੇ ਨੇ ਹੁਣ ਤਾਂ ਰੋਕਾ ਹੋ ਗਿਆ ਨਾ ਨਾ ਰੋਕੇ ਦਾ ਪੁਆਇੰਟ ਇਹ ਹੁੰਦਾ ਕਿ ਰੁਕੋ ਉਹਨੂੰ ਕੁਛ ਨਹੀਂ ਹੋਣਾ
0: ਨਹੀਂ ਕੁਛ ਹੋਣਾ ਏਦਾਂ ਕਰੋ ਤੁਸੀਂ ਪਿੰਡੀ ਨੂੰ ਪੀਜੀ ਡੀਸੀਏ ਕਰਾਓ ਉਹਨਾਂ ਚ
2: ਓਏ ਕਿੱਥੋਂ ਲੱਭ ਕੇ ਲਿਆਂਦੀ ਡਿਗਰੀ
1: ਗਰਮੀਆਂ ਆ ਲੱਗੀ ਤੇ ਪਿੰਡੀ ਲੰਡਨ ਜਾਣ ਲੱਗੀ ਤੇ ਅਸੀਂ ਕਰੇਲਾ ਦਾ ਵਿਆਹ ਕਰਾ ਲੋਗੇ ਫਿਰ
0: ਆ ਵੀ ਠੀਕ ਆ ਵੈਸੇ
2: ਆਈਡੀਆ ਮਾੜਾ ਨਹੀਂ
0: ਆ ਵੀ ਠੀਕ ਆ ਵੈਸੇ
2: ਪਿੰਡੀ ਦਾ ਕਰੇਲੇ ਨਾਲ ਵਿਆਹ
0: ਹਾਂ ਇਹ ਠੀਕ ਆ ਦੋਵੇਂ ਦੋਵਾਂ ਦੇ ਜਿਹੜੇ ਚੀਰੇ ਮਾਰ ਕੇ ਵਿੱਚ ਮਸਾਲਾ ਭਰੀ ਦਾ ਇਹ ਠੀਕ ਆ ਦੋਵਾਂ ਦੇ ਗੁਣ ਗੁਣ ਜ਼ਿਆਦਾ ਰਲਦੇ ਆ
2: ਇਹ ਜ਼ਿਆਦਾ ਰਲ ਗਏ
0: ਇਹ ਵੀ ਵੈਸੇ ਨਾ ਇਹ ਸਬੱਬੀ ਨਹੀਂ ਫਿਰ ਹੋਣ ਡਿਆ
2: ਅਗਲੇ ਬੈਕ ਆਊਟ ਹੋ ਜਾਣ ਇਹੀ ਜ਼ਿਆਦਾ ਹੋਰ ਕੀ
0: ਸੋਚ ਲੋ
1: ਤੁਸੀਂ ਸੋਚ ਲੋ ਜੇ ਤੁਸੀਂ ਪਿੰਡੀ ਦਾ ਛੇਤੀ ਛੇਤੀ ਵਿਆਹ ਕਰਾਣਾ ਫਿਰ ਅਮਰੂਦ ਨਾ ਕਰਾਣਾ ਜੇ ਨਹੀਂ ਕਰਨਾ ਛੇਤੀ ਫਿਰ
0: ਕਰੇਲਾ ਰੈਡੀ ਆ ਵੀ ਵਧੀਆ ਨੀ ਆ ਗੁੱਡ ਆ ਵੈਸੇ
1: ਕਰੇਲਾ ਹੱਸ ਰਿਹਾ
0: ਕਰੇਲਾ ਹੱਸਦਾ
2: ਉਹਨੂੰ ਚਾਂਸ ਦਿਸ ਰਿਹਾ ਨਾ ਆਪਣਾ ਵਿਆਹ ਦਾ ਕਿਆ
0: ਇਹ ਤੇ ਵਿਚਾਰ ਕੀਤਾ ਜਾ ਸਕਦਾ
1: ਬਿਲਕੁਲ ਜਦੋਂ ਵੀ ਉਹ ਕੁੜੀ ਲੱਭਦਾ ਉਹ ਕੁੜੀ ਮੁੱਕ ਜਾਂਦੇ
2: ਬੜੇ ਬੁਰੇ
0: ਕੌੜਾ ਬੜਾ ਨਾ
2: ਕੌੜਾ ਇਹਨੂੰ ਕੋ ਥੋੜਾ ਮਿੱਠਾ
0: ਨਹੀਂ ਇਹਨੂੰ ਸਾੜ ਕੇ ਹੀ ਮਿੱਠਾ ਕਰਨਾ ਪੈਣਾ ਕੋਈ ਨੀ ਕਰਦੇ ਇਹਨੂੰ ਥੈਂਕ ਯੂ
2: ਸੁਣਿਆ ਤੁਸੀਂ ਬੋਲੀ ਚ ਵਿਚਾਰਾ ਵੀਰਾ ਕੁੱਟਦਾ ਹੈ
0: ਵੀਰ ਜੀ ਨੂੰ ਤਿੱਖੀ ਚਪੇੜ ਕੇ ਮਾਰੀ
1: ਨਹੀਂ
0: ਹੁਣੇ ਦੱਸਿਆ ਸਾਨੂੰ ਜਸਟ ਕਹਿੰਦੇ ਬੋਲੀ
2: ਡਰਾਇਆ ਹੀ ਆ ਕਿ ਹੈ ਕਾਇਦੇ ਮੇ ਰਹੋ
0: ਜਸਟ ਬੋਲੀ ਆ ਤੇ ਕੀ ਸੁਣਾਓਗੇ ਫਿਰ
1: ਇੱਕ ਬਜਾਲਤ
0: ਓਕੇ
1: ਸੋਹਣੀ
0: ਚੀਜ਼ ਲੱਗਦੀ ਕੋਈ ਖਡੌਣਾ ਹੈ ਕੋਈ
1: ਨਹੀਂ ਸਾਰੇ ਰੂਮ ਚ ਹੁੰਦਾ
0: ਹਾਂਜੀ
1: ਤੇ ਧੁੱਪ ਰੁਕ ਸਾਰੇ ਰੂਮ ਚ ਹੁੰਦਾ ਤੇ ਧੁੱਪ ਰੁਕਦੀ
0: ਅੱਛਾ ਸਾਰੇ ਰੂਮਾਂ ਦੇ ਵਿੱਚ ਹੁੰਦਾ ਧੁੱਪ ਰੁਕਦੀ ਆ ਤੇ ਇੱਕ ਵਾਰੀ ਜਦੋਂ ਖਿੱਚਦੇ ਆ ਤੇ ਫਿਰ ਥੱਲੇ ਆਉਂਦਾ ਤੇ ਇੱਕ ਵਾਰੀ ਖਿੱਚ ਕੇ ਛੱਡਦੇ ਆ ਤੇ ਫਿਰ ਤਾਂ ਚੱਲ ਜਾਂਦਾ
2: ਅੰਨਾ
1: खराब
0: हो जाने जिन्ना खिच दे जे
1: कदे ऑफिस च होना
0: अच्छा ऑफिस च होना ओके ब्लाइंड्स
1: हां जी बल्ले बल्ले शावा शावा
2: बल्ले बल्ले ब्लाइंड शावा शावा ब्लाइंड
0: थैंक यू ते वीर जी हैगा
1: हां जी जी मैं गल कर
0: लो
2: पीड़ित नाल गल कराओ जी
0: सिर्फ बोली कदी होया ते नहीं
1: तुसी
0: की दा सिर ही खान ले
2: हजे तक ता ही चल रहा
1: ब्लूबेरी स्ट्रॉबेरी दूध
0: शायद
1: शायद नहीं
0: मिठा खंड
1: ओदे च विच पाया बादाम अखरोट
2: अखरोट
1: मैं दूध पाया मैं स्ट्रॉबेरी पाया ते मैं पाया
0: जिन्ना चिर तुम ला ना इन्ने चिर आटा गुन के लच्छा पराठा बन जाना
2: रोटी बन जानी
0: इन्ने चिर अपना अर्नब तुसी जे हुण हले नहीं गए ते हुण तुसी कर सकदे हो कॉल पुत सॉरी टाइम अज लग्या ज्यादा ते मैं तुहाडी थोड़ी जी वेट करदा वां ते ओनली फॉर अर्नब कल भी वारी नहीं सी इहदी आई ते संदीप दत्ता जी कहिंदे कि सत श्री अकाल वाहिगुरु मेहर बनाई रखे सारिआं दे उत्ते बहुत मेहरबानी जी रुपिंदर जी कहिंदे ने कि अरदास करते हैं सरबत के भले की सब चढ़ती कला के रहन ते बहुत मेहरबानी सुखदीप सिंह घुम्मन जी कहिंदे ने कि हर शब्द का मतलब तो वह समझदा जरूर है पर दुनिया के शोर तो वह कोहां दूर है उसकी कविता उसकी चुप का ही प्रतीक है जेकर अंदरों उदास है पर बाहरों बड़ा ही सदीक है कमल कलम चले तो पानी भी अग बन जाता है एक चुप इंसान ਜਦੋਂ ਆਪ ਸ਼ਾਇਰ ਬਣ ਜਾਂਦਾ ਵਾਹ ਬਹੁਤ ਵਧੀਆ ਜੀ ਅਤੇ ਲੱਕੀ ਜੀ ਕਹਿੰਦੇ ਕਿ ਅਭੀ ਮੈਂ ਲੂੰਗਾ ਇੱਕ ਛੋਟਾ ਸਾ ਬ੍ਰੇਕ ਕਿਉਂਕਿ ਸ਼੍ਰੀਮਾਨ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਸ਼੍ਰੀਮਤੀ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਹੈ ਔਰ ਲੌਟ ਕਰ ਆਤੇ ਹੀ ਅਗਲੀ ਪੋਸਟ ਮੈਂ ਆਪ ਸਭੀ ਕੋ ਬਤਾਊਂਗਾ के बीवी को काबू कैसे करते
2: ड्राई जे
0: लाल जी तुसी आने रहो फिर की करना है
2: ਇਹ ਵੀ ਗੱਲ ਆ।
0: ਫਿਰ ਕੀ ਕਰਨਾ ਤੁਸੀਂ? ਵਰਕ ਫਰੋਮ ਹੋਮ ਕਰਦੇ ਆ, ਉਹਨਾਂ ਨੂੰ ਕਾਬੂ ਕਰਨਾ ਆਉਂਦਾ? ਉਹਨਾਂ ਨੂੰ ਕਾਬੂ ਕਰਨਾ ਇਹਦਾ ਮਤਲਬ ਆਉਂਦਾ?
3: ਨਹੀਂ, ਉਹ ਵਰਕਿੰਗ ਫਰੋਮ ਹੋਮ ਵੀ ਕਰਦੇ ਆ।
0: ਆਹੋ,
2: ਅੱਛਾ,
3: ਅੱਜ
0: ਤੇ ਬੜੇ ਡਿਪਲੋਮੈਟਿਕ ਹੋ ਗਏ ਤੁਸੀਂ। ਵਾਹ,
2: ਮੈਂ ਦੇਖਿਆ ਵਾ ਸੂਰਜਤ ਸਾਊਥ ਤੋਂ ਨਿਕਲਿਆ।
0: ਮੈਨੂੰ ਲੱਗਦਾ ਤੁਸੀਂ ਮੋਦੀ ਦਾ ਪ੍ਰੋਗਰਾਮ ਤੋਂ ਹੋ ਗਿਆ।
3: ਮੈਂ ਡਿਪਲੋਮੈਟਿਕ ਤੀ ਤਾਂ ਬੜੇ ਸਿਆਣੇ ਹੋ ਗਏ ਹੋ। ਸਾਡੇ ਬੱਚਿਆਂ ਪਤਾ ਕੀ ਕਿਆ ਕਰਨਾ, ਸਿਆਣੇ ਕਹਿੰਦੇ ਆ ਕੀ ਛਿੰਡਾਂ ਦਾ ਵੀ ਕੰਨ ਹੁੰਦੇ
0: ਜਬਾਨ ਵਾਲੀ ਹੋਣੀ ਵੀ ਆਉਂਦੀ ਅੱਜ ਕੱਲ ਜਬਾਨ ਵਾਲੀ ਵੀ ਆਉਂਦੀ ਅੱਜ ਕੱਲ ਇੱਕ ਟੀ ਸ਼ਰਟ
3: ਘਰਦੇ ਮਾਮੇ ਨੂੰ ਮਿਲਣੀ ਚਲਾਤਾ।
2: ਇੱਦਾਂ ਨਹੀਂ ਸੀ ਕਦੀ ਸੁਪਰਮੈਨ ਨਾਲ, ਮੈਂ ਨਹੀਂ ਸੋਚਿਆ ਸੀ
3: ਆਪਣਾ ਵਿਸ਼ਾਲ ਭਾਈ ਨਾ ਦਵਾਈ ਲੈ ਕੇ ਆਉਂਦੇ ਆਪਣਾ ਤਾਕਤ ਵਾਲੀ।
0: ਅੱਛਾ, ਕਾਹਦੀ ਤਾਕਤ ਵਾਲੀ?
3: ਹਾਂ, ਤਾਕਤ ਵਾਲੀ ਦਵਾਈ।
0: ਅੱਛਾ, ਹਮਦਰਦ ਕਾ ਸੰਕਾਰਾ। ਹਾਂ, ਅੱਛਾ,
3: ਲੈ ਕੇ ਆਉਂਦੇ ਤੇ ਹੱਥ ਹੱਥ ਡਾਕਟਰ ਵੀ ਦਿੰਦੇ ਕਹਿੰਦੇ ਡਾਕਟਰ ਸਾਹਿਬ ਆਪਣਾ
2: ਮੈਂ ਵਿਸ਼ਾਲ ਭਾਈ ਨੂੰ ਵਿਜੁਅਲਾਈਜ਼ ਕਰੀ
3: ਉਹਨੂੰ ਦੇਖਦੇ ਕਿ ਸੈਮੀ ਸਾਹਿਬ ਵੀ ਲਾਇਕ ਤੇ ਹਫ਼ਤਾ ਕੁ ਜਿਉਣ ਅੱਗੇ ਤੇ ਘਰ ਤੇ ਹਫ਼ਤਾ ਦਾ ਡਾਕਟਰ ਚਲ ਗਏ। ਤੇ ਡਾਕਟਰ ਸਾਹਿਬ ਇੱਕ ਸ਼ੀਸ਼ੀ ਹੋਰ ਦੇ ਦੋ। ਕੀ ਪਹਿਲੇ ਵਾਲੀ ਖਤਮ ਹੋਈ? ਉਹ ਤਾਂ ਮਹੀਨੇ ਦਿੱਤੀ ਸੀ, ਉਹ ਨਹੀਂ ਖਤਮ ਨੀ ਹੋਈ। ਕਹਿੰਦੇ ਫਿਰ ਕਦੋਂ ਘਰ ਦੇ ਫ੍ਰਿਜ ਤੋਂ ਪ੍ਰਾਪਤੀ?
2: ਇੰਨੀ ਟ੍ਰੈਜਡੀਆਂ ਦੱਸਤੀ ਅੱਜ ਤੁਸੀਂ ਲਾਲ ਜੀ ਹਰ ਕਿਸੇ ਦੀ ਲਾਈਫ 'ਚ।
0: ਥੈਂਕ ਯੂ ਲਾਲ
3: ਜੀ। ਥੋੜੀ ਆਪਣੇ ਜੇਈ ਸਾਹਿਬ ਵੀ ਸੁਣ ਲਓ ਆਪਣਾ ਨਾ ਸਿੰਘ ਭਾਈ ਦੀ। ਇਹ ਪਤਾ ਕਿਉਂ ਆਏ ਇੱਥੇ? ਉੱਥੇ ਨਾ ਆਪਣਾ ਨਾ ਉੱਥੇ ਆਪਣਾ ਇਹਨੇ ਫਟਾਫਟ ਬਿਜਲੀ ਕੱਟ ਲੈਂਦੇ ਹੁੰਦੇ ਸੀ ਨਾ, ਤੇ ਬੀਬੀ ਫੋਨ ਆਇਆ ਤੇ ਬੀਬੀ ਕਹਿੰਦੀ ਭਾਈ ਤੁਸੀਂ ਆਪਣਾ ਇੰਨੀ ਗਰਮੀ ਆ ਹਨਾ ਹਨਾ ਤੇ ਤੁਸੀਂ ਬਿਜਲੀ ਕੱਟ ਲਈ ਹਨਾ ਇੰਨੀ ਧੁੱਪ ਤੈਨੂੰ ਪਤਾ ਨੀ। ਕਹਿੰਦਾ ਕਹਿੰਦਾ ਅੱਛਾ ਬੀਬੀ 6 ਵਜੇ ਦਾ ਵੇਟ ਕਰੋ। ਕਹਿੰਦੇ ਕੀ? ਕਹਿੰਦਾ 6 ਵਜੇ ਆਜੂਗੀ? ਕਹਿੰਦਾ ਨਹੀਂ, ਕਹਿੰਦਾ 6 ਵਜੇ ਤੱਕ ਛਾਂ ਹੋਈ ਨੀ।
2: ਵਾਹ ਵਾਹ ਵਾਹ,
0: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਹਾਂਜੀ ਰੇ ਮਾਰੂ ਹਾਂਜੀ ਰੇ।
6: 1470 AM 24/7 Indian Radio Sydney ka apna Indian Radio Station
7: सुनो जी गड्डी अक्षरा ज्वेलर्स वाल ले लो
8: ओ जो हुकम मेरी सरकार
7: ओ आ किधर हैरी स्पार्क वाल जाना तुसी आ किथे जा रहे हो
8: अक्षरा ज्वेलर्स दी दूजी लोकेशन
7: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे
8: आहो जी आहो
7: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच

0: वे सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
3: रेडियो हांजी 1674 आस करते हैं दिन तुहाडा वधिया जा रहा होएगा। समा हो चुका अज की कहानी का। अज की कहानी प्यो ते धी की कहानी है, लिखी हरप्रीत सिंह जवंदा होरां ने। अजे आटा गुनना शुरू ही कर दी सी कि पापा जी का फोन आ जाता है, किन्ना किन्ना चिर गल्लां बातां करते रहिंदे। बस उही सवाल, तेरा कोलेस्ट्रोल किदां वा, तेरा हुण BP किदां वा, तेरी सिर पीड़ किदां वा, बच्चों का की हाल आ, घर वाले का की हाल आ, कारोबार किदां चलता। हर रोज़ लगभग उही गल्लां रिपीट हुंदियां। हर रोज़ उही जवाब, थोड़ा बहुत फर्क पा के। कई बार हैरानी होती कि हर रोज़ उही सवाल, फिर कुछ दिन बाद मेरी निक्की होंदी दियां गल्लां छेड़ लेंदे। इस चक्कर दे विच मेरी लगभग हर रोज़ रोटी लेट होंदी। किन्नी वारी समझाया कि थोड़ी पहलां कॉल कर लिया करो, जां फिर थोड़ी घट गल कर लिया करिए, थोड़ा अटक के कर लिया करो, पर पता नहीं क्यों बीजी दे जाण तों मगरों किदां दा सुभाअ हो गया ही पापा जी दा। पहला इदां नहीं सी करया करदे, हुण हौली हौली सुभाअ बच्चियां वर्गा हुंदा जांदा। एक दिन घर दे विच पार्टी सी, इन्हां दे कारोबार दे नाल संबंधित कोई पार्टी रखी सी, स्टाफ दे मैंबर आए सी, रोटी पानी करना ही, काफ़ी बिजी सी मैं भी, कदे आ बना कदे ओ बना, इधर जा उधर कर, घर दे विच बहुत सारे काम सी। ते फिर पापा जी का फोन आ गया। अज मैं थोड़ा जिहा खिज के बोली सी, मेरे खिज नूं समझ गए ते अगों हस के कहण लगे, चल कोई नहीं बच्चों के नाल गल करा दे। निके नाल गल कराई, थोड़ी देर तक लगा रहा, बाद विच उन्हूं भी खेडन दा लालच सी, घर दे विच बच्चे आए ही, अपने गलों ला के निक्की नूं फड़ा गया। हुण उन्हूं पंगूड़े दे विच पई नूं ना बोलना आवे, ना कुछ उन्हूं समझ लगे, करे तो की करे। पर पता नहीं क्यों थोड़ी चिर बाद मैं रिलाइज़ किया कि पापा जी उहदे नाल भी किन्नी देर गल्लां बातां करते रहे। ਇੱਦਾਂ ਲੱਗ ਰਿਹਾ ਜਿੱਦਾਂ ਉਹ ਵੀ ਅੱਗੋਂ ਹੰਗਾਰਾ ਭਰ ਰਹੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਦੋਵੇਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਸ਼ਾਇਦ ਇਸ ਕਰਕੇ ਕਿਉਂਕਿ ਦੋਵੇਂ ਬੱਚੇ ਜੂ ਹੋ ਗਏ ਨੇ। ਪਾਪਾ ਜੀ ਵੀ ਤਾਂ ਹੁਣ ਬੱਚਿਆਂ ਵਰਗੇ ਹੋ ਗਏ ਨੇ। ਕਿੰਨੇ ਦੇਰ ਬਾਅਦ ਥੋੜ੍ਹੀ ਜਿਹੀ ਵਿਹਲ ਮਿਲੀ, ਜਾ ਕੇ ਵੇਖਿਆ ਤਾਂ ਫੋਨ ਕੱਟਿਆ ਪਿਆ ਸੀ। ਮੁੜ ਕੇ ਪਾਰਟੀ ਦੇ ਵਿੱਚ ਐਸਾ ਰੁੱਝੀ ਕਿ ਕੋਈ ਵੀ ਚੀਜ਼ ਯਾਦ ਹੀ ਨਹੀਂ ਰਹੀ, ਸਾਰਾ ਕੁਛ ਚੇਤਾ ਭੁੱਲ ਗਿਆ, ਥੱਕੇ ਟੁੱਟੇ ਸੌਂ ਗਏ। ਸਵੇਰੇ ਤੜਕੇ ਉੱਠੇ ਤਾਂ ਵੀਰ ਦਾ ਫੋਨ ਆ ਗਿਆ, ਆਖੇ ਹੁਣੇ ਹੀ ਆ ਜਾ, ਦਾਰ ਜੀ ਥੋੜ੍ਹੇ ਠੀਕ ਨਹੀਂ ਗਏ। ਆਟੋ ਫੜ ਕੇ ਘਰ ਪਹੁੰਚੀ, ਅੱਗੇ ਭੀੜ ਲੱਗੀ ਹੋਈ ਸੀ, ਹੱਦੋਂ ਵੱਧ ਬੋਲਣ ਵਾਲਾ ਦਾਰ ਜੀ ਅੱਜ ਚੁੱਪ ਚਾਪ ਮੰਜੇ ਦੇ ਉੱਤੇ ਲੇਟਿਆ ਪਿਆ ਸੀ। ਅਤੇ ਵੀਰ ਕੋਲੋਂ ਵੀ ਗੱਲ ਨਾ ਹੋਵੇ ਆਖਣ ਲੱਗਾ, ਜਦੋਂ ਰਾਤੀ ਫੋਨ ਕੱਟਿਆ ਗਿਆ ਨਾ ਤਾਂ ਪਹਿਲੀ ਵਾਰ ਮੈਂ ਉਦਾਸ ਵੇਖੇ। ਕਿੰਨਾ ਚਿਰ ਉਦਾਸ ਵੇਖ ਕੇ ਫਿਰ ਮੈਂ ਕਿਹਾ ਵੀ ਕਿ ਤੁਸੀਂ ਇੰਨਾ ਚਿਰ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ, ਗੱਲ ਹੀ ਆ ਨਾ, ਕੱਲ੍ਹ ਕਰ ਲਿਓ, ਫਿਰ ਕੀ ਹੋ ਗਿਆ, ਅੱਜ ਉਹ ਬਿਜ਼ੀ ਹੋ ਗਈ। ਕਹਿਣ ਲੱਗੇ, ਗੁੱਡੀ ਨਾਲ ਜਦੋਂ ਗੱਲ ਹੋ ਜਾਂਦੀ ਹੈ ਨਾ ਤਾਂ ਪਤਾ ਨਹੀਂ ਕਿਉਂ ਮਨ ਹਲਕਾ ਜਿਹਾ ਹੋ ਜਾਂਦਾ, ਕੱਢੀ ਗੁੱਡੀ ਦਾ ਨਾਲ ਗੱਲ ਨਹੀਂ ਹੁੰਦੀ। ਮੈਨੂੰ ਇੱਦਾਂ ਕਈ ਵਾਰੀ ਲੱਗਦਾ ਕਿ ਤੇਰੀ ਮਾਂ ਨਾਲ ਵੀ ਨਾਲ ਗੱਲ ਹੋ ਗਈ ਹੁੰਦੀ ਹੈ। ਤੇ ਜਿਹੜੀ ਕਾਕਾ ਕੱਲ ਦੀ ਗੱਲ ਕਰਦਾ ਹੈ ਨਾ, ਕਿਹੜੀ ਕੱਲ ਦੀ ਗੱਲ ਕਰਦਾ? ਸਿਆਣੇ ਕਹਿੰਦੇ ਕੱਲ ਕਿੰਨੇ ਵੇਖੀ ਹੈ। ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ। ਆਖੇ ਬਰਖੁਰਦਾਰ ਕਿਹੜੀ ਕੱਲ, ਉਦੋਂ ਤਾਂ ਸਮਝ ਨਹੀਂ ਆਈ, ਪਰ ਸਵੇਰੇ ਉੱਠ ਕੇ ਜਦੋਂ ਵੇਖਿਆ ਤੇ ਪਾਪਾ ਜੀ ਸੁੱਤੇ ਸੌਂ ਗਏ ਸੀ। ਸ਼ਾਇਦ ਉਹ ਇਸੇ ਪਾਸੇ ਇਸ਼ਾਰਾ ਕਰ ਰਹੇ ਸੀ। ਅੱਜ ਗਿਆਨ ਨੂੰ ਪੂਰਾ ਸਾਲ ਹੋ ਗਿਆ, ਅਜੇ ਵੀ ਜਦੋਂ ਆਟਣ ਵੇਲੇ ਮੈਂ ਆਟਾ ਗੁੰਨਣ ਲੱਗਦੀ ਹਾਂ ਤਾਂ ਫਿਰ ਬਦੋ ਬਦੀ ਧਿਆਨ ਫੋਨ ਦੇ ਉੱਤੇ ਚਲਿਆ ਜਾਂਦਾ। ਕਈ ਵਾਰ ਬੜਾ ਉਲਝ ਕੇ ਰਹਿ ਜਾਂਦੀ ਹਾਂ, ਇੱਦਾਂ ਲੱਗਦਾ ਕਿ ਹੁਣੇ ਫੋਨ ਵੱਜੂਗਾ, ਹੁਣੇ ਘੰਟੀ ਵੱਜੂਗੀ, ਫੋਨ ਵੱਲ ਕਿੰਨਾ ਕਿੰਨਾ ਚਿਰ ਵੇਖਦੀ ਰਹਿੰਦੀ ਹਾਂ। ਉਹ ਆਟਾ ਗੁੰਨਣ ਅੱਜ ਵੀ ਲੇਟ ਹੋ ਜਾਂਦਾ। ਫਿਰ ਕੰਧ 'ਤੇ ਲੱਗੀ ਫੋਟੋ ਵੱਲ ਵੇਖਦੀ ਹਾਂ, ਉਸੇ ਤਰ੍ਹਾਂ ਹੱਸਦੇ ਨਜ਼ਰ ਆਉਂਦੇ ਨੇ। ਮਹਿਸੂਸ ਹੁੰਦਾ ਕਿ ਉਹ ਮੇਰੇ ਆਸ ਪਾਸ ਹੀ ਨੇ, ਆਟਾ ਗੁੰਦੀ ਦੇ ਨਾਲ ਗੱਲਾਂ ਕਰ ਰਹੇ ਨੇ। ਜੱਗ ਵਾਲਾ ਮੇਲਾ ਗੁੱਟੀ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ, ਪਤਾ ਨਹੀਂ ਸਵੇਰ ਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ ਦੋਵਾਂ ਜਾਣਿਆਂ ਦਾ, ਇਹਨਾਂ ਰਿਸ਼ਤਿਆਂ ਵਿਚਲੇ ਜਜ਼ਬਾਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋ ਕੇ ਜਵੰਦਾ ਸਾਹਿਬ ਇਹਨਾਂ ਕਹਾਣੀਆਂ ਦੇ ਜ਼ਰੀਏ ਸਾਡੇ ਸਾਹਮਣੇ ਰੱਖਦੇ ਨੇ। ਸ਼ਾਇਦ ਆਪਾਂ ਇੱਕ ਚੀਜ਼ ਨਹੀਂ ਸਮਝ ਪਾਉਂਦੇ ਕਿ ਬਜ਼ੁਰਗ ਇੱਕ ਸਮੇਂ ਆ ਕੇ ਸਾਡੇ ਕੋਲੋਂ ਵਧੇਰੇ ਸਮਾਂ ਚਾਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਛੋਟਾ ਬੱਚਾ ਵਧੇਰੇ ਸਮਾਂ ਚਾਹੁੰਦਾ। ਫਿਰ ਹੌਲੀ ਹੌਲੀ ਜਿੱਦਾਂ ਉਹਦੀ ਉਮਰ ਵੱਧਦੀ ਆ ਤਾਂ ਉਹ ਆਪਣੇ ਹੋਰ ਹੋਰ ਕੰਮਾਂ ਦੇ ਵਿੱਚ ਉਲਝ ਜਾਂਦਾ। ਫਿਰ ਮਾਂ ਪਿਓ ਭਾਵੇਂ ਲੱਖ ਖਹਿੜਾ ਕਰਦੇ ਰਹਿਣ, ਫਿਰ ਉਹ ਲਾਗੇ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਬਜ਼ੁਰਗੀ ਦੀ ਵੀ ਉਹ ਅਵਸਥਾ ਆਉਂਦੀ ਹੈ। ਇੱਕ ਸਮਾਂ ਬੰਦਾ ਆਪ ਹੀ ਤੁਰਿਆ ਫਿਰਦਾ ਰਹਿੰਦਾ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਫੋਨ ਵੀ ਨਹੀਂ ਚੁੱਕਦਾ ਇੱਕ ਦੂਸਰੇ ਦਾ। ਹੌਲੀ ਹੌਲੀ ਜਦੋਂ ਵਿਹਲਾ ਹੁੰਦਾ ਵਾ, ਜਦੋਂ ਉਮਰ ਵੱਧਦੀ ਹੈ, ਫਿਰ ਉਹਦੇ ਕੋਲ ਸਮਾਂ ਹੁੰਦਾ ਵਾ, ਫਿਰ ਉਹ ਬੱਚਿਆਂ ਵਾਲੀ ਫਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ। ਫਿਰ ਉਹਨੂੰ ਲੱਗਦਾ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ, ਪੁਰਾਣੀਆਂ ਯਾਦਾਂ ਮੈਂ ਸਾਂਝੀਆਂ ਕਰਾਂ, ਕੁਛ ਸੁਣਾ, ਕੁਛ ਕਵਾਂ। ਮੁੱਕਦੀ ਗੱਲ ਕਿ ਉਹਨੂੰ ਸੁਣਨ ਵਾਲੇ ਕੰਨ ਚਾਹੀਦੇ ਨੇ, ਜਿੱਦਾਂ ਬੱਚੇ ਨੂੰ ਕੋਈ ਖਿਡਾਉਣ ਵਾਲਾ ਚਾਹੀਦਾ ਹੁੰਦਾ ਬਚਪਨ ਦੇ ਵਿੱਚ। ਪਰ ਬੜੀਆਂ ਚੀਜ਼ਾਂ ਸ਼ਾਇਦ ਜ਼ਬਾਨੋਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ, ਉਹ ਸਿਰਫ ਸਾਨੂੰ ਉਦਾਂ ਹੀ ਕਰਦੇ ਰਹਿਣਾ ਪੈਂਦਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: यो हाँ जी 1600
1: ओ देखो हो गया फायर, दौड़ होगी शुरू, देखो कैमरे।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਨਲਕੇ ਦੀ ਹੱਥੀ ਚੋਰੀ ਹੋ ਗਈ। ਅਸਾਂ ਬਾਪੂ ਹੋਰਾਂ ਨੂੰ ਆਖਿਆ, ਅੱਗੇ ਤੋਂ ਰਾਤ ਨੂੰ ਲਾ ਕੇ ਬੰਬੀ ਵਾਲੇ ਕੋਠੇ ਦੇ ਅੰਦਰ ਰੱਖ ਦਿਆ ਕਰੋ। ਪਰ ਬਿਲਕੁਲ ਨਹੀਂ ਮੰਨੇ। ਕਿਉਂ ਰੱਖ ਦਈਏ, ਸਵੇਰੇ ਸਵੇਰੇ ਤੜਕੇ ਜਵਾਕ ਸਕੂਲੇ ਜਾਂਦੇ ਨੇ, ਉਹ ਜਾਂਦੇ ਲੰਘਦੇ ਪਾਣੀ ਪੀ ਲੈਂਦੇ ਨੇ, ਰਾਹਗੀਰ ਵੀ ਪਾਣੀ ਪੈਂਦੇ ਨੇ। ਨਲਕੇ ਦੀ ਹੱਥੀ ਲਾ ਕੇ ਅੰਦਰ ਰੱਖ ਲਈ, ਉਹ ਕੀ ਪੀਣਗੇ, ਉਹ ਕੀ ਕਰਨਗੇ। ਅਤੇ ਨਾਲੇ ਆਹ ਜਿਹੜੇ ਲਾ ਕੇ ਲੈ ਜਾਂਦੇ ਨੇ, ਉਹਨਾਂ ਨੂੰ ਵੀ ਤਾਂ ਕੁਛ ਚਾਹੀਦਾ ਹੁੰਦਾ। ਉਹਨਾਂ ਦਾ ਕੰਮ ਆ ਲਾਉਣਾ, ਚੋਰੀ ਕਰਨਾ। ਅਸੀਂ ਕਿਉਂ ਆਪਣੇ ਚੰਗੇ ਤੋਂ ਪਿੱਛੇ ਹਟੀਏ ਬਈ। ਬਸ ਕੁਛ ਦਿਨ ਮਗਰੋਂ ਚੋਰੀ ਹੋਈ ਹੱਥੀ ਲਾਗਲੇ ਪਿੰਡ ਤੋਂ ਇੱਕ ਲੁਹਾਰ ਮੋੜ ਗਿਆ। ਕਹਿਣ ਲੱਗਾ, ਇੱਕ ਕੋਪਰਾ ਜਿਹਾ ਬੰਦਾ ਆਇਆ ਸੀ ਹੱਥੀ ਵੇਚਣ। ਮੈਂ ਸਵਾਲ ਕੀਤੇ ਤੇ ਉੱਥੇ ਹੀ ਛੱਡ ਕੇ ਬਹਾਨੇ ਜਿਹੇ ਦੇ ਨਾਲ ਖਿਸਕ ਗਿਆ। ਆਖਰ ਮੈਂ ਤੇ ਪਛਾਣ ਹੀ ਲਈ ਸੀ, ਬਣਾਈ ਤੇ ਮੈਂ ਹੀ ਆ ਨਾ। ਖੁਦ ਕਿੰਨੀ ਵਾਰੀ ਇਧਰੋਂ ਦੀ ਲੰਘਿਆ ਮੈਂ, ਕਿੰਨੀ ਵਾਰੀ ਇਸ ਨਲਕੇ ਨੂੰ ਗੇੜ ਕੇ ਮੈਂ ਪਾਣੀ ਪੀਤਾ। ਇਸ ਹੱਥੀ ਨੂੰ ਕਿੱਦਾਂ ਨਾ ਪਛਾਣਦਾ। ਬਸ ਇੱਦਾਂ ਦਾ ਹੀ ਸੁਭਾਅ ਸੀ ਬਾਪੂ ਹੋਰਾਂ ਦਾ। ਕਦੇ ਕਾਮੇ ਕੋਲੋਂ ਕੋਈ ਗਲਤੀ ਹੋ ਜਾਣੀ ਤੇ ਅਗਲੇ ਦਿਨ ਤੜਕੇ ਆਏ ਨੂੰ ਕਦੀ ਵੀ ਨਾ ਕੁਛ ਆਖਣਾ। ਸ਼ਾਮੀ ਜਦੋਂ ਜਾਣ ਲੱਗਦਾ ਤਾਂ ਹੌਲੀ ਜਿਹੀ ਆਖ ਦੇਣਾ, ਓਏ ਕੰਮ ਧਿਆਨ ਦੇ ਨਾਲ ਕਰਿਆ ਕਰ। ਆਖਦੇ ਹੁੰਦੇ ਕਿ ਕਾਮੇ ਨੂੰ ਤੜਕੇ ਆਉਂਦਿਆਂ ਕਦੇ ਵੀ ਝਿੜਕ ਨਾ ਦਿਓ, ਨਹੀਂ ਤਾਂ ਸਾਰੀ ਦਿਹਾੜੀ ਅੱਧਾ ਕੰਮ ਮੁਕਾਊਗਾ। ਉਹਨੂੰ ਹੱਲਾਸ਼ੇਰੀ ਦਿੰਦੇ ਰਹੋ। ਆ ਜਿਹੜੇ ਅੱਜ ਹੁਣ ਕਹਿ ਦਿੰਦੇ ਨਾ ਐਪਰੀਸ਼ੀਏਸ਼ਨ, ਇਹ ਤਾਂ ਕੋਈ ਬਜ਼ੁਰਗਾਂ ਕੋਲੋਂ ਸਿੱਖੇ, ਪਰ ਖੈਰ ਉਹਨਾਂ ਦੇ ਆਪਣੇ ਤਰੀਕੇ ਸੀ। ਕਦੀ ਵੀ ਦੁੱਧ ਦੇਣ ਵਾਲੇ ਜਾਨਵਰ ਨੂੰ ਕਦੀ ਵੀ ਕਿਸੇ ਦੁਧਾਰੂ ਗੰਦਾ ਪਾਣੀ ਨਾ ਪੀਣ ਦਿੰਦੇ। ਕਹਿਣ ਲੱਗਦੇ ਹਮੇਸ਼ਾ ਵਗਦਾ ਹੋਇਆ ਸਾਫ ਪਾਣੀ ਪਿਆਉਣਾ। ਆਖਿਰਕਾਰ ਇਸ ਮੱਝ ਦਾ ਦੁੱਧ ਪੀਂਦੇ ਆਪਾਂ, ਜੋ ਆਪਾਂ ਇਹਨੂੰ ਖਵਾਵਾਂਗੇ ਉਸੇ ਤਰ੍ਹਾਂ ਦੀ ਇਹਦੀ ਬਿਰਤੀ ਹੋਊਗੀ ਤੇ ਉਸੇ ਤਰ੍ਹਾਂ ਦਾ ਅੱਗੇ ਸਾਨੂੰ ਦਊਗਾ। ਉਦੋਂ ਬਲਦਾਂ ਝੋਟਿਆਂ ਦੇ ਨਾਲ ਵਾਹੀ ਹੁੰਦੀ ਸੀ। ਇੱਕ ਵਾਰੀ ਇੱਕ ਅਥਰੇ ਝੋਟੇ ਦੀ ਨੱਥ ਅਗਲੀ ਲੱਤ ਦੇ ਨਾਲ ਬੰਨ ਦਿੱਤੀ। ਉਹਨੂੰ ਤੇ ਲੱਗੀ, ਨੌਂਕਰ ਉਂਝੀ ਢੱਗੇ ਨੂੰ ਨਹਿਰ ਦੇ ਉੱਤੇ ਲੈ ਗਿਆ। ਨਹਿਰ ਕੰਢੇ ਨੀਵੇਂ ਹੋ ਕੇ ਪਾਣੀ ਪੀਣ ਲੱਗਾ, ਨੱਕੋ ਨੱਕ ਭਰੀ ਨਹਿਰ ਦੇ ਵਿੱਚ ਉਲਟ ਗਿਆ। ਕਾਮੇ ਨੇ ਰੱਸਾ ਵੱਢਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ, ਪਰ ਗੱਲ ਨਾ ਬਣੀ, ਝੋਟਾ ਰੁੜ ਗਿਆ। ਝੋਟਾ ਕਾਹਦਾ ਰੁੜਿਆ, ਡਰ ਦੇ ਮਾਰੇ ਕਾਮਾ ਪਿੰਡੋਂ ਨੱਸ ਗਿਆ। ਬਾਪੂ ਹੋਰਾਂ ਬਥੇਰੇ ਸਨੇਹ ਘੱਲੇ, ਭਾਈ ਵਾਪਸ ਆ ਜਾ, ਕੁਛ ਨਹੀਂ ਹੁੰਦਾ, ਉਹ ਕੁਝ ਨਹੀਂ ਕਹਿੰਦੇ ਤੈਨੂੰ। ਪਰ ਡਰਦਾ ਵਾਪਸ ਨਹੀਂ ਮੁੜਿਆ। ਸਾਡੇ ਵਿਹੜੇ ਦੇ ਵਿੱਚ ਉਦੋਂ ਹਫ਼ਤਾ ਭਰ ਚਿੱਟੀ ਚਾਦਰ ਵਿਛੀ ਰਹੀ। ਲੋਕ ਅਫਸੋਸ ਕਰਨ ਦੇ ਲਈ ਆਉਂਦੇ ਸੀ। ਚੱਜ ਦੇ ਨਾਲ ਘਰ ਦੇ ਵਿੱਚ ਰੋਟੀ ਵੀ ਨਾ ਪੱਕੀ। ਇੰਝ ਲੱਗਦਾ ਸੀ ਜਿਵੇਂ ਘਰ ਦੇ ਵਿੱਚੋਂ ਡੰਗਰ ਨਾ ਗਿਆ ਹੋਵੇ, ਘਰ ਦਾ ਕੋਈ ਜੀ ਚਲਾ ਗਿਆ ਹੋਵੇ। ਇੰਨਾ ਪਿਆਰ, ਇੰਨੀ ਮੁਹੱਬਤ, ਇੱਕ ਤਾਂ ਇਸ ਕਰਕੇ ਕਿ ਉਹ ਜਾਨਵਰ, ਤੇ ਦੂਸਰਾ ਇਸ ਕਰਕੇ ਕਿ ਉਹਦੇ
ਉਹਦੇ ਲਾਏ ਜ਼ੋਰ ਪਿੱਛੇ ਆਪਾਂ ਨੇ ਘਰ ਵੀ ਰੋਟੀ ਆਉਂਦੀ ਸੀ। ਉਹ ਇਸ ਪਰਿਵਾਰ ਦੇ ਜੀਆਂ ਲਈ ਕੰਮ ਜੋ ਕਰਦਾ ਸੀ, ਇਹ ਸੋਚ ਸੀ ਬਾਪੂ ਹੋਰਾਂ ਦੀ। ਤੇ ਹੁਣ ਜੇ ਇੱਥੇ ਵੇਖ ਲਈਏ, ਕੱਲ ਕੋਈ ਮਿੱਤਰ ਪਿਆਰਾ ਦੱਸਦਾ ਸੀ ਬ੍ਰੈਂਪਟਨ ਦੇ ਵਿੱਚ ਕੋਈ ਵਡੇਰੀ ਉਮਰ ਦਾ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ, ਸਾਰਾ ਪਰਿਵਾਰ ਸੰਸਕਾਰ ਕਰਕੇ ਆਇਆ, ਪੋਤਰਿਆਂ ਨੇ ਆਥਣੇ ਗਰਾਜ ਦੇ ਵਿੱਚ ਬੋਤਲਾਂ ਖੋਲ ਲਈਆਂ ਤੇ ਨਾਲ ਬਾਰਬਿਕਿਊ ਵੀ ਚੱਲ ਰਿਹਾ ਸੀ। ਪੁੱਛਿਆ ਉਹ ਇੰਜ ਕਿਉਂ ਕਰਦੇ ਹੋ, ਆਖਣ ਲੱਗੇ ਦਾਦਾ ਜੀ 90 ਸਾਲ ਭੋਗ ਕੇ ਮਰਿਆ, ਉਹਦੀ ਖੁਸ਼ੀ ਮਨਾਉਂਦੇ ਹਾਂ। ਯੇ ਮੈਂ ਵਿਹੜੇ ਅੰਦਰ ਵਿਛੀ ਚਿੱਟੇ ਰੰਗ ਦੀ ਚਾਦਰ ਲੱਭੀ ਜਾਵਾਂ, ਪਰ ਮੈਨੂੰ ਹਰ ਪਾਸੇ ਵੋਦਕਾ ਵਿਸਕੀ ਦੇ ਚਿੱਟੇ ਰੰਗ ਦੇ ਪੈਕਟ ਦਿਸੀ ਜਾਂਦੇ ਸੀ। ਬਾਪੂ ਹੋਰਾਂ ਦੀ ਗੱਲ ਚੇਤੇ ਆਈ ਜਾਵੇ, ਕਿਸੇ ਵੇਲੇ ਉਹਨਾਂ ਦੀ ਗੱਲ ਨਾ ਮੰਨਣੀ ਤਾਂ ਅਕਸਰ ਆਖਿਆ ਕਰਦੇ ਸੀ, ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ, ਆਪ ਉਧਰੀ ਦੇ ਦੌਰ ਦੇ ਵਿੱਚ ਹੁਣ ਮੰਨੇ ਕੌਣ ਸਲਾਹ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇਹ ਫਰਕ ਅੱਜ ਦਾ ਅਤੇ ਪੁਰਾਣੇ ਦੌਰ ਦਾ, ਜਦੋਂ ਮੋਹ ਪੈਂਦਾ ਸੀ ਜੀਆਂ ਦੇ ਨਾਲ। ਖੈਰ ਮੋਹ ਅੱਜ ਵੀ ਪਾਉਂਦੇ ਨੇ, ਪਰ ਅੱਜ ਦੇ ਮੋਹ ਅਤੇ ਪੁਰਾਣੇ ਮੋਹ 'ਚ ਫਰਕ ਇਹ ਕਿ ਅੱਜ ਪਹਿਲਾਂ ਆਪਾਂ ਆਪਣੇ ਜੀਆਂ ਨੂੰ ਵਿਸਾਰਦੇ ਹਾਂ, ਫਿਰ ਉਹਨਾਂ ਦੀ ਥਾਂ ਭਰਨ ਦੇ ਲਈ ਆਪਾਂ ਘਰ ਦੇ ਵਿੱਚ ਪੈਟ ਲੈ ਕੇ ਆਉਂਦੇ ਹਾਂ, ਕੋਈ ਪੰਛੀ ਲੈ ਕੇ ਆਉਂਦੇ ਹਾਂ, ਜਨੌਰ ਲੈ ਕੇ ਆਉਂਦੇ ਹਾਂ। ਪਹਿਲੀਆਂ ਦੇ ਵਿੱਚ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਨਾਲ ਚੱਲਦੇ ਸੀ। ਘਰ ਦੇ ਜੀ ਵੀ ਘਰੇ ਤੇ ਜਨੌਰ ਵੀ ਘਰੇ, ਨਾ ਪੰਛੀ ਧਿਆਇਆ ਭੁੱਖਾ ਜਾਂਦਾ ਤੇ ਨਾ ਘਰ ਦੇ ਵਿੱਚ ਕੋਈ ਡੰਗਰ ਵੱਛਾ ਭੁੱਖਾ ਧਿਆਇਆ ਰਹਿੰਦਾ। ਉਹਨਾਂ ਦੀ ਕਦਰ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਹ ਤੁਹਾਡੇ ਲਈ ਕੁਛ ਕਰਦੇ ਨੇ, ਮੱਝ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਦੁੱਧ ਦਿੰਦੀ ਹੈ। ਝੋਟਾ ਆ, ਸਾਹਨ ਆ, ਉਹ ਉਹਨਾਂ ਦੇ ਲਈ ਗਾਂਹ ਪੱਠੇ ਲੈ ਕੇ ਆਉਂਦਾ, ਢੱਗੇ ਆ ਉਹ ਵਾਹੀ ਦੇ ਵਿੱਚ ਕੰਮ ਆਉਂਦੇ ਆ, ਇਸ ਕਰਕੇ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀ। ਇਸ ਕਰਕੇ ਨਹੀਂ ਕਿ ਅਸੀਂ ਆਪਣੇ ਜੀ ਗਵਾ ਲਏ ਨੇ ਅਤੇ ਹੁਣ ਉਹਨਾਂ ਦੀ ਖਾਨਾ ਪੂਰਤੀ ਦੇ ਲਈ, ਉਹ ਖਾਲੀ ਥਾਂ ਭਰਨ ਦੇ ਲਈ ਇੱਕ ਆਪਾਂ ਜਨੌਰ ਲੈ ਕੇ ਆ ਰਹੇ ਹਾਂ, ਛੋਟੇ ਪਰਿਵਾਰ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਪਾਂ ਆਪਣੇ ਆਪ ਨੂੰ ਪਹਿਲਾਂ ਦਿਮਾਗੀ ਤੌਰ ਦੇ ਉੱਤੇ ਬੇਚੈਨ ਕੀਤਾ, ਬਿਮਾਰ ਕੀਤਾ, ਅਤੇ ਫਿਰ ਕਿਸੇ ਨੇ ਕਿਹਾ ਇਹਦਾ ਇਲਾਜ ਇੱਦਾਂ ਹੋਣਾ, ਜੜ੍ਹਾਂ ਤੋਂ ਇਲਾਜ ਫੇਰ ਨਹੀਂ ਹੋਏ, ਉੱਤੇ ਉੱਤੇ ਟਾਹਣੀਆਂ ਪੱਤਿਆਂ ਨੂੰ ਐਵੇਂ ਝੰਬੀ ਜਾਂਦੇ ਹਾਂ। ਅਤੇ ਜਦੋਂ ਕਿਤੇ ਗੱਲ ਆਉਂਦੀ ਆ ਇਨਸਾਨ ਦੇ ਉੱਤੇ ਤੇ ਇਨਸਾਨ ਦੀ ਕਦਰ ਦਿਨੋਂ ਦਿਨ ਘੱਟ ਰਹੀ ਹੈ, ਆਪਣਿਆਂ ਦੀ ਕਦਰ ਦਿਨੋਂ ਦਿਨ ਘੱਟ ਰਹੀ ਹੈ। ਪਿਆਰ ਕਰੀਏ ਜੀ, ਸਦਕੇ ਕਰੀਏ, ਪਰ ਸਾਰਿਆਂ ਨੂੰ ਇੱਕੋ ਜਿਹਾ, ਉਸ ਰੱਬ ਦੇ ਬਣਾਏ ਹਰ ਇੱਕ ਜੀ ਨੂੰ ਜਿਹਦੇ ਵਿੱਚ ਜਾਨ ਹੈ, ਜਿਹੜੇ ਤੁਹਾਡੇ ਕੰਮ ਆਉਂਦੀ ਹੈ, ਜਿਹਦੇ ਨਾਲ ਸਿੱਧੇ ਸਿੱਧੇ ਤਰੀਕੇ ਦੇ ਨਾਲ ਤੁਹਾਡਾ ਕੋਈ ਨਾ ਕੋਈ ਵਾਹ ਵਾਸਤਾ। ਰੱਬ ਦੀ ਬਣਾਈ ਹਰ ਇੱਕ ਉਸ ਸ਼ੈ ਦੇ ਨਾਲ ਉਹ ਪਿਆਰ ਕਰਨਾ ਸਿੱਖੀਏ।

0: ਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ
3: ਰੇਡੀਓ ਹਾਂਜੀ 16748

0: ਸਤਿਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਧਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
1: ਅੱਛਾ ਸੁਣਨਾ, ਇੱਕ ਗੱਲ ਦੱਸ, ਸੱਚੀ ਸੱਚੀ ਦੱਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

Ué. Kia bat. Inna dukh, inni takleef. My God. Kis tarah ho sakda hai bhai ki inna dukh takleef kisi gaane de andar koi singer lae aave te meri gal suno bhai, main nahi chalaya hai gaana. Theek hai, main pehle hi das dava. Sat Sri Akaal, adab. ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ, ਹਾਂਜੀ 1674 AM. ਅਤੇ ਅੱਜ ਮੇਰਾ ਜਿਹੜਾ ਗੈਸਟ ਹੈ, ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਹੋਈ ਭਤੀਜਾ, ਜੋ ਭਤੀਜੇ ਹੋਈ ਚਾਚਾ, ਚਾਚੇ

0: ਕੱਪੜਾ
1: ਨਵਾਂ ਹੋਵੇ ਨਾ ਉਹਦੀ ਰਿਟਰਨ ਪਾਲਿਸੀ ਹੁੰਦੀ ਹਲੇ ਪੁਰਾਣਾ ਹੋਵੇ ਪਤਾ ਵਾ ਇਹ
0: ਜੋ ਹੈ ਸੋ ਹੈ
1: ਡਿਮੀਜ਼ ਵੀ ਨੀ ਜਾਣਾ ਤਲਾਕ ਲਿਆ ਵਾ 60 ਸਾਲਾਂ ਚ ਜਾ ਕੇ ਮਤਲਬ ਕਮਾਲ ਮਤਲਬ ਇਸ ਉਮਰ ਚ ਜਾ ਕੇ ਬੰਦਾ ਕਿੱਦਾਂ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨੀ ਇਕੱਠਿਆਂ ਰਹਿਣਾ ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ
0: ਹੁਣ ਤੇ ਮਤਲਬ ਕੋ ਐਗਜ਼ਿਸਟੈਂਸ ਹੀ ਆ ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ ਇੱਕ ਟਾਈਮ
1: ਸਾਥ ਹੀ ਆਉਂਦੇ ਇੱਕ ਦੂਜੇ ਦਾ ਹਨਾ ਤੁਸੀਂ ਮਤਲਬ ਇਸ ਉਮਰ ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ ਤੁਸੀਂ ਕੀ ਕਰੋਗੇ
0: ਪਰ ਚਲੋ ਛੱਡੋ ਆਪਾਂ ਲੋਕਾਂ ਨਾਲ ਕੀ ਲੈਣਾ ਤੁਸੀਂ ਮੈਨੂੰ ਦੱਸੋ ਹਾਊ ਆਰ ਯੂ ਫੀਲਿੰਗ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ ਆਰ ਯੂ ਫੀਲਿੰਗ ਗੁੱਡ ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ
1: ਜੀ ਬਹੁਤ ਵਧੀਆ ਦਿਨ
0: ਦੈਟਸ ਨਾਈਸ
1: ਬਹੁਤ ਸੋਹਣਾ ਚੱਲ ਰਿਹਾ ਹੈ
0: ਦਿਨ ਅੱਛਾ ਚੱਲ ਰਿਹਾ ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ ਬਾਤ ਸੁਣਨ ਵਾਲੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ ਤੇ ਕਿ ਦੇਖੋ ਜੋ ਵੀ ਹੈ ਤੇ ਬੋਆਏ ਨੇ ਵੀ ਸੀਗਾ ਕਿ ਅਸੀਂ
1: ਨਾਲ ਨਾ ਹੱਸਦਾ ਤੇ ਫਿਰ ਫਿਰ ਠੀਕ ਸੀ
0: ਮੇਰਾ ਮਤਲਬ ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ ਪਰ ਚਲੋ ਪਰ ਮੇਰਾ ਬੇਸਿਕ ਪੁਆਇੰਟ
1: ਹੱਸ ਲਿਆ ਨਾਲ
0: ਹਾਂ ਨਹੀਂ ਨਹੀਂ ਮੇਰਾ ਪੁਆਇੰਟ ਇਹ ਹੈ ਐਕਚੁਅਲੀ ਐਜ਼ ਅ ਫਾਰਮਰ ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ ਸੋ ਮੇਰਾ ਮਨ ਸੇ ਹੈ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21-22 ਕੀ ਹੁੰਦਾ ਸੀ ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ ਜੋ ਅੱਜ ਦਾ ਮਾਹੌਲ ਹੈ ਅੱਜ ਤੋਂ 15-16 ਸਾਲ ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ ਸੀਓ ਸਾਹਿਬ ਦੀ ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ ਕਿੱਦਾਂ ਦਾ ਫੀਲ ਸੀਗਾ ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ
1: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ ਮੈਂ ਕੋ ਦੱਸਾਂ ਹੁਣ
0: ਮਾਹੌਲ ਚਾਲ ਕਿੱਥੇ ਖੜਾ ਇਸ ਵਕਤ ਮੈਂ ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ ਜਿੱਥੇ ਲੋਕੀ ਬੰਕ ਬੁੰਕ ਮਾਰ ਕੇ ਇੱਕ ਪਤਾ ਨੀ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ ਨੰਜੀ
1: ਹਾਂਜੀ ਹਾਂਜੀ ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ ਚਾਹ ਦੀ ਦੁਕਾਨ ਸੀ ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ ਲੱਗਦਾ ਲਗਭਗ ਸਾਰਿਆਂ ਜਿਹੜਾ ਵਾਕਈ ਪੜ੍ਹਿਆ ਉਹਨੇ ਭਾਵੇਂ ਨਾ ਸੁਣਿਆ ਹੋਵੇ ਪਰ ਅਦਰਵਾਈਜ਼
0: ਜਿਹੜਾ ਸਾਡੇ ਵਰਗਾ ਪੜ੍ਹਿਆ ਉਹ ਤਾਂ ਜਿਹਨੇ
1: ਬਾਹਰ ਖਲੋਣਾ ਮਤਲਬ ਗੇਟ ਤੇ ਉਹਨੂੰ ਤਾਂ ਜ਼ਰੂਰ ਪਤਾ ਹੁੰਦਾ ਹੈ ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ ਡਰਾਮੇ ਵਾਲੇ ਹੋ ਗਏ ਭੰਗੜੇ ਵਾਲੇ ਹੋ ਗਏ ਪਲੇਅਰ ਹੋ ਗਏ ਤੇ ਉਹ ਸਾਰਿਆਂ ਨੂੰ ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ ਹੈ ਗਰਾਊਂਡ ਵਿੱਚ ਜਿਹੜਾ ਵੀ ਗਿਆ ਜਾਂ ਹੋਸਟਲ ਚੋਂ ਜਿਹੜਾ ਵੀ ਰਿਹਾ ਵਾ ਸੋ ਇਹ ਵਾਲੀ ਸਾਰੀ ਸੋ ਆਪਾਂ ਕੀ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ ਨੰਜੀ ਟੀ ਸਟਾਲ ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼ ਮੰਨ ਲਓ ਜਿਹੜੇ ਕੋਈ ਚਾਹ ਵਾਲਾ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ ਬਨਾਨਾ ਸ਼ੇਕ ਜ਼ਰੂਰੀ ਥੋੜੀ ਹਰ ਵੇਲੇ ਕਿਸੇ ਨੇ ਚਾਹ ਪੀ ਜਾਣੀ ਹਨਾ ਉਹ ਵੀ ਹੁੰਦਾ ਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ ਉਹ ਜ਼ਿਆਦਾ ਮਸ਼ਹੂਰ ਮੈਂ ਆਈ ਥਿੰਕ ਸੋਹਣਾ ਤੇ ਹਲੇ ਵੀ ਹੈਗਾ ਹਲੇ ਵੀ ਕਰਦਾ ਕੰਮ ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ ਸੋ ਦੋ ਜਣੇ ਹੁੰਦੇ ਸੀ ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਹੁਣ ਤਾਂ ਆਈ ਡੋਂਟ ਨੋ ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ ਧਿਆਨ ਜਦੋਂ ਗਏ ਜਾ ਨਹੀਂ ਹੋਇਆ ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਂ ਨਾਲ ਫਿਰ ਇੱਕ ਹੋਰ ਸੀ ਦੁਕਾਨ ਮੈਨੂੰ ਨਾਂ ਜਿਹੜੇ ਉਹ ਭੁੱਲ ਗਏ ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ ਉਹ ਹੈਗੀ ਸੀ ਕਿਤਾਬਾਂ ਵਾਲੀ
0: ਓਕੇ
1: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆਹ ਤੁਹਾਡੇ ਆਪਣੇ ਸਕੂਟਰ ਸਕੂਟਰੀਆਂ
0: ਵੇਚਦੇ ਠੀਕ ਕਰਦੇ।

0: ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲੋ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਆ, ਵੇਖਣ ਦਾ ਪਲੇ ਵੇਖਣ ਦਾ ਸ਼ੌਕੀਨ ਆ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇ ਵੇਖੇ।
1: ਅਲੱਗ
0: ਕਾਲਜ ਦਾ ਪਾਰਟ ਨੀ ਆ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲਿਓ, ਤੁਸੀਂ ਸੜਕੋਂ ਪਾਰ ਕਰਕੇ ਸੜਕ ਕ੍ਰੋਸ ਕਰ ਗਏ ਜੇ ਤੁਸੀਂ ਹੁਣ।
1: ਦੇਖੋ ਇੰਨਾ ਹੀ ਸ਼ੌਂਕ ਆ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫੇਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ। ਮਾਹੌਲ ਚੱਲ ਦੇਖਣ ਲਈ
0: ਹਾਂ, ਨਹੀਂ ਇਹ ਪਰਲੇ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
1: ਜਨਰਲੀ ਡੇਢ ਦੋ ਵਜੇ ਤੱਕ ਲੱਗਾ ਰਹਿੰਦਾ, ਤੁਸੀਂ ਗਿਆਰਵੀਂ ਬਾਰਵੀਂ ਸਾਢੇ ਬਾਰਾਂ ਬਾਰਾਂ ਵਜੇ ਤੱਕ ਫ੍ਰੀ ਹੋ ਗਏ, ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਜਾਣਾ। ਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜਿਸ ਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
0: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ, ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ, ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ ਵਾ, ਉਹਨੂੰ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੇ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
1: ਹਾਂ ਇਹ ਗੱਲ ਸਹੀ ਹੈ ਤੁਹਾਡੀ,
0: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਾਹਦੀਆਂ
1: ਖੂਬਸੂਰਤ ਕਿਤੇ ਕੱਲੀ ਬੈ ਕੇ
0: ਹੈ ਨਾ। ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ, ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
1: ਹਾਂ ਕਾਫੀ ਕਾਫੀ,
0: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ।
1: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਹੀ ਆਬੋ ਹਵਾ ਵੀ ਹੁੰਦੀ ਆ।
0: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
1: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ, ਅਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਹੈ, ਹੈ ਨਾ, ਅਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ, ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ, ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਮਿੱਠੀ ਮਿੱਠੀ ਭੀਨੀ ਵੀ ਨਹੀਂ ਜਿਹੜੀ, ਹੈ ਨਾ, ਸਮੈਲ ਹੈ, ਇਹ ਤਾਂ ਆਪਣੀ ਹੀ ਹੈ। ਅਤੇ ਜੇ ਤੁਸੀਂ ਤੁਹਾਡੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਆ, ਅਸਲ 'ਚ ਤਾਂ ਉਹੀ ਹੈ, ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
0: ਮਾਹੌਲ ਹੀ ਆ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ, ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ, ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ, ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ, ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੀ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਤਾਂ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ, ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ, ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ, ਉਹਨੂੰ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ, ਹੈ ਨਾ।
1: ਬੜੀ ਸਹੀ ਗੱਲ ਕੀਤੀ ਆ।
0: ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਹੋ ਉਦੋਂ ਵੀ ਤੁਹਾਡੇ 'ਤੇ ਇੱਕ
1: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ।
0: ਹਾਂ,
1: ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ, ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਏ ਜਾਂਦੇ ਹੋ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ, ਕਿ ਮੇਰਾ ਡਰ ਹਟੇ।
0: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
1: ਹਾਂ,
0: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼, ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ, ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ, ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰਦੇ ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਏ ਤਾਂ ਅਸੀਂ ਸੌਖੇ ਰਵਾਂਗੇ, ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਇਹਦੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
1: ਹਾਂ,
0: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਊ ਹਾਂ ਅੱਜ, ਵੇਖੋ ਹਾਂ ਭਲਾ ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਆ।
1: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕੀ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੂੰ ਅੱਜ ਤੋਂ 7 ਸਾਲ ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ, ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ, ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
0: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਂ ਚੈਂ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
1: ਬਿਲਕੁਲ ਠੀਕ।
0: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ, ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਲਾ ਹੈ ਨਾ, ਉੱਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖ ਹੀ ਨਹੀਂ ਡਿਆ ਸੀ, ਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ, ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ, ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਅਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ, ਤਾਂ ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ ਤਾਂ ਉਹਨੂੰ ਕਿਰਪਾਨ ਫੜਾ ਦੇ ਵੀ ਚੱਲ ਆ ਲੜਨ ਚੱਲੀਏ, ਤਾਂ ਹੁਣ ਉੱਥੇ ਉਹ ਵਿੱਚ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੇ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ, ਉਹਨਾਂ ਨੇ ਰੋਟੀ ਵੀ ਦਿੱਤੀ ਤਾਂ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲਿਓ ਤੁਸੀਂ ਨਾਲ, ਹੈ ਨਾ,
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਸ਼ਿਕਨ ਪ੍ਰੋਟੀਨ ਸ਼ੇਕ ਹੈ,
0: ਉਹ ਮੁਸ਼ਕਿਲ ਹੈ, ਇੱਕ ਹੀ ਰੋਟੀ ਸੀ ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਉੱਥੇ ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ 'ਤੇ ਜਾਣਾ ਪੈਣ ਡਿਆ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ,
1: ਬਿਲਕੁਲ ਠੀਕ,
0: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤਾਂ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
0: ਹੈ ਵੀ ਉੱਥੇ ਤੁਹਾਨੂੰ, ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ,
1: ਜੁਆਇੰਟ ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ, ਮਾਸਟਰ ਬੈਡਰੂਮ ਜਿੰਨੇ ਵੀ,
0: ਤੁਹਾਡੀ ਮਰਜ਼ੀ ਆ, ਤੁਸੀਂ ਭਾਵੇਂ ਆਪਣਾ ਘਰ ਬਣਾਓ, ਉਹ ਤਾਂ
1: ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਨਟ ਅੰਡਰਸਟੈਂਡ ਦਿਸ, ਕੀ ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ, ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਘਰ ਵੇਖਣ ਗਿਆ, ਆਹ ਵੈਸਟਰਨ ਸਬਰਬ ਵਾਲੀ ਸੀਗਾ, ਸਬਰਬ ਦਾ ਨਾਮ ਨੀ ਲਵਾਂਗੇ ਓਬਵੀਅਸਲੀ ਗਾਇਸ ਸੋਰੀ, ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ, ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ,
0: ਅੱਛਾ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ,
1: ਦਰਵਾਜ਼ਾ ਹੀ ਨਹੀਂ ਆ,
0: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ, ਮੈਂ ਨਹੀਂ, ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ, ਇਹਨਾਂ ਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ,
0: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ,
1: ਕਿਹੜਾ,
0: ਕਾਦਾ ਲੰਬੜਦਾਰ ਵੀ ਦਰਵਾਜ਼ਾ ਹੈ ਨੀ, ਇੱਦਾਂ ਦਾ ਕੁਛ ਹੈਗਾ,
1: ਲੰਬੜਦਾਰ ਬਿਲਡਰ ਤੋਂ ਬਚ ਕੇ ਰਹੋ ਗਾਇਸ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ,
0: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ,
1: ਪਰ ਕੀ ਸਟੂਪਿਡਿਟੀ ਆ, ਆਈ ਡੋਨਟ ਅੰਡਰਸਟੈਂਡ ਦਿਸ,
0: ਇਸ ਕਰਕੇ ਲਿਆ,
1: ਹਾਂ ਜੈਨੂਅਨਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ,
0: ਉਹ ਕਹਿੰਦੇ ਪਰਦਾ ਪੁਰਦਾ ਵੀ ਜਾ ਸਕਦਾ,
1: ਨਹੀਂ ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਹੈਗਾ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ, ਮੈਂ ਕਿਹਾ ਫੇਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨਾਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲੱਗ ਗਿਆ ਪੈਣਾ ਹੈਗਾ,
0: ਵੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ, ਤੁਹਾਡੇ ਤੋਂ ਟ੍ਰੈਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ,
1: ਪਰ ਜਿਸ ਕੰਮ ਲਈ ਆ ਉਹ ਤਾਂ ਰਹੇਗਾ ਹੀ ਯਾਰ,
0: ਅੱਜ ਕੱਲ੍ਹ ਵੇਖੋ
1: ਬੰਦਾ ਕਰੇਗੀ,
0: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ, ਵੇਖਿਆ ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ,
1: ਉਹਦੇ
0: ਲਈ ਇੱਕ ਵੱਖਰੀ ਰਸੋਈ ਪਿੱਛੇ ਹੁੰਦੀ ਆ, ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਆਪਣਾ ਤੁਹਾਡਾ ਟੋਇਲਟ ਆ, ਤੁਸੀਂ ਅਜ਼ਿਊਮ ਕਰੋ ਵੀ ਉਸ ਕੰਮ ਲਈ ਆਏ ਨਹੀਂ, ਬਾਹਰਲੇ ਚ ਜਾ ਕੇ ਕਰ ਲਓ, ਜੋ
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਹੀ ਆ ਸਿੰਘ ਸਾਹਿਬ,
0: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ,
1: ਨਹੀਂ
0: ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ,
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ, ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ
0: ਯਾਰ, ਇਹ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ
1: ਹੁਣ ਆਈ ਡੋਨਟ ਅੰਡਰਸਟੈਂਡ,
0: ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈਨੀ, ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ, ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ
0: ਕਿਹੜਾ ਗਾਣਾ ਸੁਣਨਾ,
1: ਤੁਹਾਡੀ ਪ੍ਰੋਬਲਮ ਹੈ ਬਾਈ,
0: ਨਹੀਂ ਤੁਸੀਂ ਦੱਸੋ,
1: ਮੈਂ
0: ਫਿਰ ਨਾ ਕਿਉਂ ਸੈਡ ਸੌਂਗ ਸੁਣਾ ਤਾ, ਜਿਹੜਾ ਹੁਣ ਦੱਸ ਦੋ, ਜਿੰਨਾ
1: ਕੋਈ
0: ਘੈਂਟ ਜਿਹਾ ਸੁਣਾਵਾਂ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ,
0: ਹੈ
1: ਚਟਪਟਾ ਜਿਹਾ ਪੰਜਾਬੀ ਵਰ,
0: ਨਹੀਂ ਇਹ ਇੱਕ ਸੁਣਾਉਣਾ, ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ,
1: ਚਲੋ
0: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ,
1: ਨਹੀਂ ਸੁਣਿਆ ਮੈਂ
0: ਕਿ ਡੱਕੇ ਦਾ,
1: ਕਹਿੰਦਾ ਸਾਡੇ ਨਾਮ ਬਤਾਇਆ ਅੱਜ ਚੇਤਾ ਵੀ ਨਾ ਆਇਆ,
0: ਕੰਪੋਜੀਸ਼ਨ ਤੇ ਬਦਲ ਗਈ,
1: ਮੈਂ ਫਿਰ ਗਲਤੀ ਖਾ ਗਿਆ ਹੋਊਗਾ, ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ,
0: ਪੱਕੀ ਗੱਲ ਹੈ,
1: ਪੱਕੀ ਗੱਲ,
0: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ,
0: ਨਹੀਂ ਫਿਰ ਕੌਫੀ,
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ, ਡਨ ਹੋ ਗਿਆ।

0: Daí foi, né?
1: ਆਸਟ੍ਰੇਲੀਆ ਚ ਘਰ ਉਹਨਾਂ ਦਰਵਾਜੇ ਵੀ ਲਵਾਏ ਟੋਂਗ ਲੋਂਗ ਲੋਂਗ ਲੋਂਗ ਲੋਂਗ ਲੋਂਗ
0: ਦੱਸੋ ਹੁੱਕ ਲਾਏ ਨਾ ਕੌਫੀ ਦਾ ਸਵਾਲ ਆ
1: ਮੰਮੀ
0: ਮੈਂ ਵੀ ਦੱਸ ਦਿੰਦਾ ਇਹ ਆਵਾਜ਼ ਕੁਲਵਿੰਦਰ ਢਿੱਲ ਆਉਂਦੀ ਆ
1: ਅੱਛਾ ਮੈਂ ਤਾਂ ਨਛੱਤਰ ਗਿੱਲ ਸਾਹਿਬ ਦਾ ਗਾਣਾ
0: ਗਾਣਾ ਲੈ
1: ਭਾਜੀ ਮੇਰੇ ਨਾ ਇਸ ਗਾਣੇ ਤੋਂ ਬਾਅਦ ਨਾ
0: ਨਿੰਮੇ ਲੁਹਾਰ ਕੇ ਨੇ
1: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ 'ਚ ਆ ਗਿਆ ਨਾ ਮੈਂ ਭੁੱਲ ਗਿਆ
0: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਭਲਾ ਸੁਣਾਈਏ ਫਿਰ
1: ਹਾਂ ਸੁਣਾ ਦਿਓ
0: ਚਲੋ ਫਿਰ ਕੰਪਲੀਟ ਕਰ ਸੁਣਦੇ ਹਾਂ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ
3: ਦਸਤਾਰ। ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
4: They have slavery in their blood, we have kingship in ours.
5: Create terror.
2: ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
8: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
8: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਹਾਂ
0: ਕੁਛ ਬੈਠ ਕੀਤੀ
1: ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਤੋ ਉੱਥੋਂ ਹੀ ਫਿਰ ਸੁਣਿਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵੱਲ ਆਉਣ ਲੱਗਾ ਕਿਤੇ ਇਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਵਾਲੀ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ਹੂਰ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਹੁੰਦੇ
1: ਬੜੇ ਖਤਰਨਾਕ ਗਾਣੇ ਸੀ ਨਾ ਵੈਸੇ ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤੇ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ ਚਲੋ
1: ਕਾਫੀ ਤੁਹਾਡੀ ਹੋ ਗਈ ਪੱਕੀ ਕਾਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ੍ਹ ਮੈਲਬਨ ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕਾਫੀ ਇਹ ਵਾਲੀ ਅਸੀਂ ਇਸ ਸ਼ੋਅ ਚ ਸੈਗਮੈਂਟ ਵੀ ਹੁੰਦਾ ਕਿ ਆਸੇ ਪਾਸੇ ਦੱਸਦੇ ਮੈਲਬਨ ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕਾਫੀ ਚੱਲ ਰਹੀ ਜੀ ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਆ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਆ ਮਤਲਬ ਸੱਤ $10,000 ਦੇ ਪੈਨ ਆਉਂਦੇ ਆ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਆ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ਾਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ ਆ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ
0: ਅੱਛਾ
1: ਉਹ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨਹੀਂ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਉਹਦਾ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੀ ਕਹਿੰਦੇ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ
1: ਡਮ ਸ਼ਰਾਬ ਖੇਲੇ ਅੱਜ ਤੇ ਬਈ ਕੀ ਬਾਤ ਹੈ
0: ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ ਚ ਕਾਫੀ ਦੇ ਰਹੇ
0: ਹਾਂ ਉਹਦੇ ਕੱਪਾਂ ਚ ਕਾਫੀ ਦਿੰਦੇ
1: ਅੱਧਾ ਚੀਰ ਕੇ ਨਾ ਉਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕੀ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰਸਾਉਣ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੋਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣੀ ਕਿ ਜਾਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰਸੌਂਟ ਦੇ ਵੀ ਵਿੱਚ ਪੀਸਿਸ ਦੇ ਵਿੱਚ ਫਿਰ ਹਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਦੇ ਵਿੱਚ ਉਹਨਾਂ ਦਾ चल जान पर जो एक रौला रपा हों यंगस्टर करके पिया हों हूँ जो यंगस्टर ने रौला रपा पाया ना तो उ दो चीजा कॉमन वेखोगे उन्होंने सारिया चीजा दो दी तीन तीन ला लो तीसरी जी इन मतलब समअप कर दूगी पहली मिठा जिहड़ी भी जिन्निया भी चीजा मशहूर आले दुआले खाण पीण वालियां तुहानूं लगूगा भी बहुत ज्यादा हाइप आ उस एक चीज तो कॉमन होगी होगी मिठा तुन के होगा भावें वह तुम अपना ड्रिंक ही ला लो ड्रिंक वालियां किन्नियां दुकानां ने अपने बबल टी आ गई फिर तुहाडे अपने अपने स्लर्पी आ गई फिर आप भावें सॉफ्ट ड्रिंक ही ला लो
1: दूसरा
0: पॉइंट है ठंडा वध ठंडा जिन्नी जिन्निया थावां दे उत्ते बर्फ विकदी है ना वह सारियां तुसीं वेखोगे मशहूर हो गईआं खास तौर इत्थे मैं वेख्या वा
1: हाँ सिटी दे अंदर बहुत मशहूर एक कैफे -85 डिग्री ते ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ
0: ਬਿਲਕੁਲ ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ ਮਤਲਬ ਬਰਫ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚਲ ਜਾਓ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ ਪਾਉਣੀ ਹੈ ਫਿਰ ਉਹ 'ਚ ਸੌਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ ਤੁਸੀਂ ਵੇਖੋ ਵੀ ਸਾਰਾ ਕੁਛ ਬਰਫ ਹੈ ਸਲਰਪੀ ਵੀ ਬਰਫ ਹੈ ਠੀਕ ਆ ਹੁਣ ਤੁਸੀਂ ਆਹ ਚਲ ਜਾਓ ਹੈ ਨਾ ਆਪਣੇ ਫੂਡ ਕੋਰਸ ਦੇ ਵਿੱਚ ਚਲ ਜਾਓ ਉੱਥੇ ਬਰਫ ਦਾ ਭਰ ਕੇ ਫਿਲਮ ਵੇਖਣ ਚਲ ਜਾਓ ਤੁਸੀਂ ਉਹ ਤੁਹਾਨੂੰ ਬਰਫ ਦਾ ਕੱਪ ਭਰ ਕੇ ਫੜਾ ਦਿੰਦੇ ਆ ਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ ਤੇ ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ ਉਹ ਸਾਡਾ ਸਾਰਿਆਂ 'ਚ ਨਾ ਹੋਇਆ ਹੋਵੇ ਪਰ ਉਹ 'ਚ ਕਰਤਾ ਉਹਨਾਂ ਨੇ ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਈ ਉਹਨਾਂ ਲਿਖਿਆ ਹੁੰਦਾ ਥੱਲੇ ਵੀ 2 ਮੈਕਸੀਮਮ ਰੀਫਿਲ ਜਾਂ
1: ਹੈ
0: ਨਾ ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ
1: ਡਾਕੂਮੈਂਟਸ ਮੈਂ ਦੇਖਿਆ
0: ਹਾਂ ਲਿਆ ਨੇਰ ਦਿੰਦੇ ਆ
1: ਅੱਛਾ ਕੀ ਗੱਲ ਆ ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਆਈਸ ਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ ਅਸੀਂ ਕਰਦੇ ਹੀ ਨਹੀਂ ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ ਚਾਰਜ ਕਰ ਲੈਣਾ
0: ਇੱਦਾਂ ਹੀ ਕਰਦੇ ਇਹਦੇ ਨਾਲ ਰਿਲੇਟਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਅੱਛਾ ਜਿਹੜੀ ਚੀਜ਼ ਇਹਨੂੰ ਸਮ ਅਪ ਕਰਦੀ ਆ ਹੁਣ ਉਹ ਆ ਯੰਕ ਫੂਡ
1: ਹਾਂ
0: ਠੀਕ ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ
0: चीजी सारा जेड़ा ऑफ कोर्स खाण दे विच ना तुहानूं वधिया लगदा वा क्योंकि कोई भी चीज जेड़ी आ उह इदां नहीं तुहानूं कोई हेल्दी किसी जगह दे उत्ते जे मिल रहा ਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ ਦੂਰ ਕੀ ਜਾਣਾ ਵਾ ਚਾਹ ਲਾ ਲਓ ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ ਕਿੱਦਾਂ ਮਸ਼ਹੂਰੀ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ ਉਹੀ ਚਾਹ ਤੁਹਾਨੂੰ ਨਕੰਮੀ ਲੱਗਣ ਲੱਗ ਪੈਂਦੀ ਹੈ ਹੈ ਨਾ ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ ਇੱਥੇ ਨਾ ਚੌਦ ਦਫ਼ਾ ਕਰੋ ਕੀ ਨਾਂ ਕੀ ਲੈਣਾ ਇੱਕ ਰੈਸਟੋਰੈਂਟ ਸੀ ਇੱਕ ਅਤੇ ਉਹਨਾਂ ਨੇ ਨਾ $18 ਦੀ ਡਰਿੰਕ ਆਈ ਥਿੰਕ 16 or 18 ਦੀ ਕਾਫ਼ੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਇਹ ਲੈਣੀ ਆ ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ ਟੋਪੀ ਜੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐ ਮਤਲਬ ਐ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜੇ ਉਹਦੇ ਚ ਹੋਣ ਹਨਾ ਤੇ ਮੈਂ ਕਿਹਾ ਚੱਲ ਲਿਆ ਦੇ ਹਨਾ ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇ ਦਿੱਤਾ ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ ਜਿਹੜੀ ਤੁਸੀਂ ਆਈਸ ਵਾਲੀ ਗੱਲ ਕੀਤੀ ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ ਤੇ ਉਹ ਚੌਕੇ ਤੇ ਲੈ ਗਈ ਉਹ ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ ਉਹਨੇ ਕੀ ਕੀਤਾ ਉਹਦੇ ਚੋਂ ਬਰਫ਼ ਬੁਰਫ਼ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ ਮੈਂ ਵੀ ਤੁਹਾਨੂੰ ਦੱਸ ਇਹਦੇ ਹੱਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ ਮੈਂ ਕਹਿੰਦਾ ਨੋਟਿਸ ਪੀਰੀਅਡ ਦੇ ਹੋਣੀ
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ ਅੱਛਾ ਮਾਲਕ ਵੀ ਉਸੇ ਤਰ੍ਹਾਂ ਦਾ ਹੀ ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ ਤੇ ਜਿਹੜਾ ਬਾਹਰ ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਦੇ ਰਿਹਾ ਕਹਿੰਦਾ ਤੁਸੀਂ ਆਈਸ ਕਢਾਈ ਉਹ ਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹ ਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਇਸ ਟਰਮ ਨਾ ਇੰਸਟਾਗ੍ਰਾਮੇਬਲ ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼ ਪਰ ਮੈਂ ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ ਇਹੀ ਸੀ ਨਾ
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਤੇ ਉਹ ਸਾਰਾ ਕੁਛ ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ
1: ਰਿਐਲਿਟੀ ਸ਼ੋਜ਼ ਦੇ ਅੰਦਰ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ ਉਹ ਤਾਂ ਸ਼ਰਮਾਂ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ ਉਹ ਤਾਂ ਗੱਲ
0: ਇੱਦਾਂ ਦਾ ਹੀ ਇਸ ਟਾਈਪ
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ ਰਿਤੇਸ਼ ਦੇਸ਼ਮੁਖ ਤੇ ਫਰਾਹ ਖਾਨ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਹੋਸਟ
0: ਹੋਸਟ ਓਕੇ
1: ਪਹਿਲੇ ਕੰਗਨਾ ਰਣੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ MX ਪਲੇਅਰ ਤੇ ਇੱਥੇ ਚੱਲਦਾ ਨਹੀਂ ਨਾ MX ਪਲੇਅਰ ਸੋ ਅਸੀਂ ਤਦ ਦੇਖਿਆ ਨਹੀਂ ਹੋਇਆ
0: ਪਰ
1: ਹੁਣ ਨੈਟਫਲਿਕਸ ਨੇ ਚੱਕ ਲਿੱਤਾ ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ ਜਿਹੜਾ ਸਿੰਗਿੰਗ ਰਿਐਲਿਟੀ ਸ਼ੋਅ ਹੈ ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ ਉਹ 'ਚ ਵੀ ਕਿੰਨੀ ਹੀ ਹਨਾ ਮਤਲਬ ਬੋਰਿੰਗ ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ ਬਿਨਾਂ ਗੱਲ ਦੀ ਗਰੀਬੀ ਮੈਂ ਗਰੀਬ ਘਰ ਸੇ ਹੂੰ ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ ਇੱਕ ਆ ਪਿੱਛੇ ਜਿਹੇ ਰੈਪ ਵਾਲਾ ਸ਼ੋਅ ਆਇਆ ਸੀਗਾ MTV ਦਾ ਉਹ ਸਾਰਾ ਯੰਗ ਕਰਾਊਡ ਰਫਤਾਰ ਹੋਏ ਤੇ ਸੀਗਾ ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਰਤਾ ਮੈਂ ਗਰੀਬ ਮੇਰੇ ਪਾਪਾ ਬਹੁਤ ਗਰੀਬ ਹੈ ਮੈਂ ਵੀ ਗਰੀਬ ਘਰ ਸੇ ਹੂੰ ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਹਤਾ ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ ਕਿਸੇ ਪਤਾ ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ ਮੇਰੇ ਲਈ ਤਾਂ ਨਏ ਆ ਯੇ ਰੋਣਾ ਮਤ ਕਰ ਰੈਪ ਕਰ ਰੈਪ ਕਰ ਵਿਚਾਰਾ ਉਹ ਇੰਨੇ ਮੀਮ ਬਣੇ ਨਾ ਉਹਦੇ ਉਹ ਵਿਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀਵੀ ਵਾਲੋ ਉੱਪਰ ਜਾਇਆ ਕਰੋ ਵਹਾਂ ਪਰ ਉਹ ਪੀਚ ਨਾ ਟਾ ਬੜਾ ਮਿਊਜ਼ਿਕ ਲਾਉਂਦੇ
0: ਨਹੀਂ ਉਹ ਹੈ ਤੇ ਇਹੋ ਕੁਛ ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ ਪਰ ਇਹ ਤੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ ਮਤਲਬ ਇਹ ਵੀ ਤਾਂ ਗੱਲ ਹੈ ਨਾ ਆਪਣਾ ਮੇਨਟੇਨ ਵੀ ਤਾਂ ਕਰਨਾ ਨਾ
0: ਅੱਛਾ ਇਹ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜਾ ਜਿਹਾ ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ
0: ਹਾਂ ਧਿਆਨ ਨਾਲ ਵੇਖ
1: ਹੁਣ ਮੈਂ ਪੱਕਾ ਦੇਖਾਂਗਾ ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ ਅਤੇ ਹੋਰ ਕੌਣ ਕੌਣ ਆ ਬਈ ਗੋਵਿੰਦਾ ਰਿਵਾਈਵ ਰਾਮ ਕਪੂਰ ਆਇਆ, ਰਾਮ ਕਪੂਰ ਯਾਦ ਹੈ ਤੁਹਾਨੂੰ ਭਾਰਾ ਜਿਹਾ ਸੀਗਾ ਇੱਕ, ਬੜੇ ਅੱਛੇ ਲੱਗਦੇ ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ,
0: ਅੱਛਾ ਪਤਲਾ ਹੋ ਗਿਆ,
1: ਹਾਂ ਹੋਰ ਪਤਾ ਨੀ ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨੀ ਪਤਾ ਹੁੰਦਾ, ਸੋ ਉਹ ਲੋਕ ਵੀ ਨੇ ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ੍ਹ ਬਣਾਈ ਹੋਈ ਹੈ, ਬਿਗ ਬੋਸ ਚ ਘਰ ਹੈ ਜੇਲ੍ਹ ਬਣਾਈ ਹੈ, ਜੇਲ੍ਹ ਨਾਲ ਅਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ੍ਹ ਕੀ ਰੋਟੀ ਖਾਣੀ ਪੜੇਗੀ,
1: ਬਸ ਉਹ ਸਭ ਚੱਲਦਾ,
0: ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤੇ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ।
1: ਹਾਂ ਸੁਹੇਲ ਖਾਨ ਆ ਗਿਆ, ਸੁਹੇਲ ਸ਼ੋਅ ਚ ਨਹੀਂ ਇੱਕ ਹੋਰ ਸ਼ੋਅ ਆਇਆ ਸੇਮ ਬਿਗ ਬੋਸ ਵਰ ਗਈ, ਉਹਦੇ ਅੰਦਰ ਸੁਹੇਲ ਖਾਨ ਆ, ਉਹ ਕੁਨਾਲ ਖੇਮੂ ਕਰਦਾ ਪਿਆ ਉਹਨੂੰ ਹੋਸਟ, ਨਾਮ ਉਹਦਾ ਮੇਰੇ ਖਿਆਲ ਨਾਲ ਅਲਾਇੰਸ ਨਾਮ ਆ ਉਹ, ਪ੍ਰਾਈਮ ਤੇ ਮੈਂ ਦੇਖਿਆ ਨੀ ਉਹ, ਪਰ ਉਹ ਵੀ ਇਹੀ ਕੰਸੈਪਟ ਹੈ ਕਿ ਤੁਸੀਂ ਬੇਸਿਕਲੀ ਅਲਟੀਮੇਟਲੀ ਕੰਸੈਪਟ ਬਿਗ ਬੋਸ ਇਹ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤਾਂ ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨਹੀਂ ਮਿਲੂਗੀ ਤਾਂ ਆਪਾਂ ਚ ਕਲੇਸ਼ ਕਰੂੰਗੇ, ਹੈ ਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨਹੀਂ ਮਿਲਣਾ, ਜਿਹੜਾ ਸਿਗਰਟ ਪੀਂਦਾ ਉਹਨੂੰ ਸਿਗਰਟ ਪੀਣ ਨੂੰ ਨਹੀਂ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹ ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਕਿਉਂਕਿ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹੈਨਾ, ਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ, ਅੱਛਾ ਜੇ ਮਿਲਣਾ ਤੇ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹੈਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ ਸੀਰੀਅਲ ਖਾਣਾ, ਦੁੱਧ ਚਾਹੀਦਾ, ਤੇ ਤੁਸੀਂ 9 ਵਜੇ ਹੀ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਚ ਸ਼ੋਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਅਸੀਂ ਨਾ ਠੀਕ ਕਰਾਉਂਦੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ਼ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਤਾਂ ਇੰਜੋਏ ਕਰੋ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-03 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿੱਛੇ ਦੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਆ ਉਸ ਘਰ ਦੀ ਜਿਹੜੀ ਨੂੰਹ ਆ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ।
0: ਵਾਹ।
1: ਫਿਰ ਕਹਿੰਦੇ ਹੇ ਮਾਤਾ ਜੀ, ਮੈਂ ਮੱਖੀ ਤੋਂ ਬਣ ਗਈ ਹਾਂ, ਪਰ ਮੈਂ ਆਪਣੇ ਘਰ ਕੋ ਬਚਾ ਕਰ ਰਹੂੰਗੇ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈੱਟ ਕਰਦੇ, ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ। ਬੱਚਿਆਂ ਵਾਲਾ ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ। ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂਮੱਖੀ ਆ ਗਈ ਹੈ ਯਾਰ, ਭੁੰਡੀ ਆ ਗਈ ਆ,
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ ਚ ਸੀਗਾ, ਇਹ ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੋਂ ਉਹਦੀ, ਹਨਾ, ਹੁਨਰ ਉਹੀ ਆ, ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ।
0: ਨਹੀਂ ਉਹ ਤੇ ਚਲੋ ਗਏ ਨਾ, ਉਹ ਤੇ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਇਜ਼ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ?
1: ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ, ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ
1: ਕਿ, ਮਤਲਬ
0: ਮਤਲਬ ਇਹ ਹੈ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਹੁੰਦੇ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ, ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ, ਹਨਾ, ਤਾਂ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ,
0: ਉਹਦਾ ਪੈਸਾ
1: K9 ਹਾਂ ਕੇ ਜਿੱਥੇ K9 ਪ੍ਰੋਡਕਸ਼ਨ ਲਿਖਿਆ ਆ ਗਿਆ ਉਹ ਸਲਮਾਨ ਖਾਨ ਬੇਸਿਕਲੀ ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੇ ਵੀ ਕਿਹੜਾ ਇਸ ਤਰ੍ਹਾਂ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ 'ਤੇ ਹੈ ਨਾ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਜ਼ ਐਵਰੀ ਐਪੀਸੋਡ
0: ਓਕੇ
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ
0: ਜਿੰਨੀਆਂ
1: ਲਾਈਫ ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਹੈ ਉਹ ਇਹਦੀ ਹੀ ਹੈ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਹੈ ਨਾ
1: ਅਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਉ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਸ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਹੀ ਨਾਮ ਆ ਉਹ ਬੰਦੇ ਦਾ ਹੀ ਕੰਮ ਆ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਇਹ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜਾ ਇੱਦਾਂ ਨਹੀਂ ਇੱਦਾਂ ਕੀਤਾ ਬਸ ਇੰਨਾ ਕੁ ਫਰਕ
0: ਜਿੱਦਾਂ ਏ ਆਈ ਚ ਬਣਾਏ ਜਾਂਦੇ ਆ ਗਾਣੇ ਪਰ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ ਚ ਹੀ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਇੰਨੇ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵਿਚਾਰਾ ਉਹ ਲੜੀ ਜੀ ਤੁਰੀ ਆ ਉਹੀ ਵੇਖੀ ਜਾਂਦੇ ਤੇ ਖੈਰ ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ ਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ ਜ਼ਰੂਰੀ ਨਹੀਂ ਹੁੰਦਾ ਯਾਰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ ਹਾਂ ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤੇ ਰੋ ਰਹੀ ਹੁੰਦੀ ਹੈ ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ ਕੋਈ ਰੋ ਹੀ ਰਿਹਾ ਵਾ ਜਾਂ
1: ਹਾਂ
0: ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ ਸੋ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਮਸ਼ਹੂਰ ਹੋ ਗਏ
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ ਅੱਜ ਕੱਲ੍ਹ ਖੈਰ ਨਹੀਂ ਆ ਉਹ
1: ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਣਾ ਲੋਕ
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ
1: ਕੁਛ ਵੀ ਚਟਪਟਾ ਜਿਹਾ ਸੁਣਾ ਦੋ
0: ਨਾ ਚਟਪਟਾ ਮਤਲਬ ਦਰਦ ਭਰੇ ਹੀ ਹੋਗਾ ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ ਆ
1: ਅੱਛਾ ਫਿਰ ਅੱਜ ਫਿਰ ਠੀਕ ਹੈ ਜਾਂਦੇ ਜਾਂਦੇ ਵੀ
0: ਕਿਉਂ
1: ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਗਾਣਾ ਚਾਹੀਦਾ
0: ਨਹੀਂ ਅਪ ਟੂ ਯੂ ਵੈਸੇ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ
0: ਨਹੀਂ ਵੇਖ
1: ਨਹੀਂ ਸੈਡ ਹੀ ਸੁਣਾਓ ਫਿਰ
0: ਵੇਖ ਲਓ
1: ਨਹੀਂ ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ ਕੌਣ ਤੇਰੇ ਅਥੇ ਰੂਪ ਜੂ ਤੈਨੂੰ
0: ਨਹੀਂ ਉਹ ਤਾਂ ਬਾਅਦ ਆ ਗਿਆ ਨਾ ਉਸ ਤੋਂ ਪਹਿਲਾਂ ਵੀ
1: ਸੀਗਾ ਨਾ
0: ਨਹੀਂ ਨਹੀਂ ਏਰੇ ਦੀ ਨੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਉਹ ਜੋਨਰ ਹੋ ਰਿਹਾ ਨਾ
1: ਯਾਰ ਚੰਨ ਤੇਰਾ
0: ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ
1: ਚੜਿਆ
0: ਹੈ
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨੀ
0: ਤੁਹਾਨੂੰ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ
1: ਹਾਂ ਮੈਨੂੰ ਪਤਾ ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨਹੀਂ ਹੋ ਰਿਹਾ
1: ਮਿਸਿਓ ਬਣੀ
0: ਮਤਲਬ ਇੱਦਾਂ ਕਿੱਦਾਂ ਨਹੀਂ ਯਾਰ ਔਖਾ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ
1: ਪਰ ਇਹ ਗੱਲ ਆ ਇਹ ਵਾਲੇ ਗਾਣੇ ਕਿਹੜਾ ਸੀਗਾ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ
0: ਅੱਛਾ
1: ਟੈਰਿਫਿਕ ਵੀਡੀਓ ਕਿਆ ਵੀਡੀਓ ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ ਕਿਆ ਸੀਨ
0: ਜਾਬੇ ਦਰਦੇ ਤੇਰੇ ਬਾਜੋ ਜਿਹਨੇ ਸਿੱਖ ਲਿਆ
1: ਹਾਂ
0: ਓਕੇ ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਅਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਜਿਸ਼ ਕਰਕੇ ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ ਕਿ ਹਨਾ ਪਹਿਲੇ ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ ਮੈਂ ਕਿਹਾ ਖਾੜਕੂ ਗਾਣੇ ਦੇ ਅੰਦਰ ਸੀਗਾ।
0: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ,
1: ਹਾਂ ਮੇਰੇ ਖਿਆਲ ਉਹ ਨੇ ਉਸ ਗਾਣੇ ਦੇ ਅੰਦਰ, ਤੇ ਉਹ ਪ੍ਰੋਪਰ ਬੋਡੀ ਸ਼ੋਡੀ ਜੀ ਬਣੀ ਪਈ, ਉਹ ਫਿਰ ਉਹ ਬੋਨਟ ਖੋਲਦੇ ਗੱਡੀ ਦਾ ਕਾਰ ਠੀਕ ਕਰ ਰਹੇ ਪਿੱਛੇ ਸਾਬਰ ਕੋਟੀ ਸਾਹਿਬ ਲੱਗੇ ਹੋਏ ਹੰਝੂਆਂ ਦੇ ਵਿੱਚ ਗਮ ਪਾ ਕੇ
0: ਪੀਣਾ ਸਿੱਖ ਲੈ, ਜਾਵੇ ਦਰਦ ਤੇਰੇ ਬਾਜੂ ਜੀਣਾ ਸਿੱਖ ਲੈ। ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਹਾਂ।
1: ਗੁੱਡ
0: ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਹਾਂ ਤੇ ਨਾਲ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ। ਪ੍ਰੋਗਰਾਮ ਸੀ ਅੱਜ ਬੋਇਜ਼
1: ਬੋਇਜ਼ ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ, ਥੈਂਕ ਯੂ ਸੋ ਮਚ।
0: ਧੰਨਵਾਦ ਜੀ, ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਗਾਣਾ ਸੁਣਦੇ ਹਾਂ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ। ਉਹ ਕੁੜੀ ਕੌਣ,
1: ਉਹ ਕੁੜੀ ਕੌਣ,
0: ਉਹ ਕੁੜੀ ਕੌਣ, ਮਤਲਬ ਸੋਚ ਵੇਖਿਓ ਤੁਸੀਂ, ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ, ਆਹ ਵੇਖ ਜਰਾ।